ਸੰਸਾਰ ਹੈ, ਇਹਦੇ ਵਿੱਚ ਜੀਵ ਫਸਿਆ ਹੋਇਆ, ਇਹ ਕਿੱਦਾਂ ਮਗਰੋਂ ਲੱਥੇ, ਕਿੱਦਾਂ ਨਿਵਰਤ ਹੋਵੇ? ਮਹਾਰਾਜ ਕਹਿੰਦੇ ਹੁਕਮ ਲਜਾਈ ਚੱਲਣਾ ਨਾਨਕਲੀ ਦੇ ਨਾਲ, ਪਰਮੇਸ਼ਵਰ ਦਾ ਹੁਕਮ ਮੰਨਣਾ। ਪਰਮੇਸ਼ਵਰ ਦਾ ਹੁਕਮ ਕੀ ਹੈ? ਹਰਖ ਸ਼ੋਗ ਦੁੱਖ ਸੁਖ ਉਸ ਦਾ ਨਿੰਦਿਆ ਮਾਨ ਅਪਮਾਨ ਚ ਇਕੋ ਜਿਹਾ ਰਹਿਣਾ। ਹੰਗਤਾ ਮਮਤਾ ਰਾਗ ਦਵੇਸ਼ ਜਨਮ ਮਰਨ ਤੇ ਰਹਿਤ ਹੋਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਰਹਿਤ ਹੋਣਾ। ਹੁਕਮ ਦੇ ਜਾਣੀ ਚੱਲਣਾ ਨਾਨਕ ਲਿਖਿਆ ਨਾਲ, ਫੇਰ ਪਰਮੇਸ਼ਵਰ ਦੀ ਦਰਗਾਹ ਦੇ ਵਿਚ ਮੈਂ ਤੁਸੀਂ ਸੱਚੇ ਹੋਵੋਗੇ ਜੇ ਪਰਮੇਸ਼ਵਰ ਦਾ ਹੁਕਮ ਮੰਨੋਗੇ। ਪ੍ਰਭ ਕੀ ਆਗਿਆ ਆਤਮਾ ਤਾਵੇ, ਜੀਵਨ ਮੁਕਤ ਸਹੁ ਕਹਾਵੇ, ਤੈਸਾ ਹਰਖ ਤੈਸਾ ਉਸ ਹੋ, ਸਦਾ ਨੰਤ ਨਹੀਂ ਵੀ ਹੋ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਬਰ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਮਾਨ, ਤੈਸਾ ਰੰਗ ਤੈਸਾ ਰਜਾਨ, ਜੋ ਬਤਾਏ ਸਾਈ ਯੁਗ ਨਾਨਕ ਉਪਰ ਕਹੀਏ ਜੀਵਨ ਮੁਕਤ। ਜਿਹਨੂੰ ਪਾਣਾ ਕਹਿੰਦੇ ਪਾਣਾ ਮੰਨਣਾ, ਜੋ ਕੁਛ ਕਰਨਾ ਸੋ ਕਰ ਰਿਹਾ, ਚਿੱਤ ਸ਼ਾਂਤ ਰੱਖਣਾ, ਪਰਮਾਤਮਾ ਦਾ ਹੁਕਮ ਮੰਨਣਾ, ਤੇ ਕਾਮ ਕਰੋ ਲੋ ਮਹੰਕਾਰ ਤੇ ਰਹਿ ਤੁਹਾਨੂੰ, ਰਜੋ ਸਤੋ ਤਮੋ ਤਿੰਨਾਂ ਗੁਣਾਂ ਤੇ ਰਹਿ ਤੁਹਾਨੂੰ। ਮਨ ਨੂੰ ਮਾਰਨਾ ਸੰਸਾਰ ਦਾ ਅਧਿਆਸ ਛੱਡਣਾ ਹੈਗਾ, ਹੁਣ ਮੈਂ ਦੁਨੀਆਂ ਦੀ ਛੱਡਣੀ, ਪਰਮੇਸ਼ਵਰ ਚ ਪਾਉਣੀ ਹੈਗੀ ਹੈ, ਫਿਰ ਤੁਸੀਂ ਪਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਸੱਚੇ ਹੋਵੋਗੇ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਮਾਨ, ਪੰਚ ਨੂੰ ਸੰਤਾਂ ਮਹਾਤਮਾ ਦਾ, ਜਿਹਨਾਂ ਨੇ ਮਨ ਨੂੰ ਜਿੱਤ ਲਿਆ, ਜਿਹਨਾਂ ਨੇ ਸੰਸਾਰ ਚ ਅੰਗਤਾ ਮਮਤਾ ਨਹੀਂ ਛੱਡ ਦਿੱਤੀ, ਪਰਮਾਤਮਾ ਹੀ ਆਪਣਾ ਮੰਨਦੇ ਹੈ, ਜਿਹੜੇ ਨਿਰਲੇਪ ਰਹਿੰਦੇ ਆ ਸੰਗ ਰਹਿੰਦੇ ਆ, ਉਹ ਪਰਮਾਤਮਾ ਦੀ ਦਰਗਾਹ ਵਿਚ ਸੱਚੇ ਹੁੰਦੇ ਆ, ਪ੍ਰਧਾਨ ਹੁੰਦੇ ਆ। ਪੰਚ ਪ੍ਰਧਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਮਾਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ ਜੇ ਤੁਸੀਂ ਪਰਮਾਤਮਾ ਦੀ ਦਰਗਾਹ ਵਿਚ ਸੱਚੇ ਹੋਣਾ ਚਾਹੁੰਦੇ ਹੋ ਤਾਂ ਪਰਮਾਤਮਾ ਦਾ ਹੁਕਮ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਹਾਰਾਜ ਨੇ ਲਿਖਿਆ ਉਹ ਤੁਸੀਂ ਮੰਨੋ, ਗਮੀ ਵਿਚ ਵੀ ਖੁਸ਼ੀ ਮਨਾਓ। ਜਿੱਦਾਂ ਇੱਕ ਕੋਈ ਨਗਰ ਹੈ, ਉਸ ਨਗਰ ਦੇ ਵਿਚ ਮੈਂ ਕੋਈ ਭਗਤ ਹੈ, ਪਰਮੇਸ਼ਰ ਦਾ ਪਿਆਰਾ ਹੈ, ਤੇ ਭਗਤ ਦਾ ਸਭ ਤੋਂ ਜ਼ਿਆਦਾ ਪਰਮੇਸ਼ਰ ਨੂੰ ਪ੍ਰੇਮ ਹੁੰਦਾ, ਗਿਆਨਵਾਨ ਦਾ ਸਭ ਤੋਂ ਜ਼ਿਆਦਾ ਪਰਮੇਸ਼ਰ ਨੂੰ ਪ੍ਰੇਮ ਹੁੰਦਾ, ਉਹਦਾ ਪਰਮੇਸ਼ਰ ਨਾਲ ਪ੍ਰੇਮ ਹੈ, ਜਿਹੜਾ ਕਿਸੇ ਨੂੰ ਉਂਬਣ ਲੱਗ ਜਾਂਦਾ ਹੈਗਾ। ਤੇ ਕੋਈ ਸੰਤ ਮਹਾਤਮਾ ਮਿਲੇ, ਉਹ ਭਗਤ ਹਰ ਵੇਲੇ ਪਰਮੇਸ਼ਰ ਦੇ ਬਚਨ ਕਰਦਾ, ਪਰਮਾਤਮਾ ਦੇ ਬਚਨ ਕਰਦਾ, ਜਿਹੜੇ ਦਰਬਾਰ ਸਾਹਿਬ ਲਿਖੇ ਹੋਇਆ ਗਿਆ। ਤੇ ਪਰਮੇਸ਼ਰ ਬਿਨਾਂ ਰਹਿ ਨਹੀਂ ਸਕਦਾ, ਮੱਛੀ ਜਨ ਮੰਗੋ ਤੇ ਉਹਦਾ ਪ੍ਰੇਮ ਬਹੁਤ ਜ਼ਿਆਦਾ ਹੈ। ਜੋ ਮੀਨਾ ਬਿਨ ਪਾਣੀ ਉੱਥੇ ਸਾਖਤ ਮਰੇ ਪਿਆਸ ਤੇ ਹਰਬਨ ਮਰੀਏ ਰੇਮਨ ਅਜਿਵਰਤਾ ਜਾਵੇ ਸਾਸ, ਉਹਨਾਂ ਦੇ ਨਗਰ ਕੇ ਵਿੱਚ ਮੈਂ ਕੋਈ ਸੰਤਾਂ ਮਹਾਤਮਾ ਦੀ ਮੰਡਲੀ ਆ ਗਈ, ਪੂਰਨ ਸੰਤ ਮਹਾਤਮਾ ਬੀਤ ਰਾਤ ਅਵਧੂਤ ਹੈ, ਉੱਥੇ ਚੱਲਿਆ ਗਿਆ ਦਰਸ਼ਨ ਕਰਨ ਵਾਸਤੇ, ਕੀਰਤਨ ਹੋਵੇ ਕਥਾ ਹੋਵੇ ਮਹਾਰਾਜ ਦੀ ਗੱਲਾਂ ਨੂੰ ਕੌਣ ਕਰ ਆਇਆ ਹੀ ਨਾ, ਉੱਥੇ ਕਥਾ ਕੀਰਤਨ ਸੁਣਦਾ ਰਿਹਾ, ਸੰਤਾਂ ਮਹਾਤਮਾ ਦੀ ਸੰਗਤ ਕਰਦਾ ਰਿਹਾ, ਪਰ ਸਾਧਨ ਬੀਤ ਗਿਆ, ਘਰ ਨਹੀਂ ਆਇਆ। ਪਤਾ ਨਹੀਂ ਉਹਦੇ ਘਰ ਨੂੰ ਕਿੱਦਾਂ ਅੱਗ ਲੱਗ ਗਈ, ਕਿਸੇ ਨੇ ਲਾਤੀ ਜਾਂ ਕਬੀਰ ਸਾਹਿਬ ਦੇ ਘਰ ਨੂੰ ਅੱਗ ਲਾਤੀ, ਆਪੇ ਪਾਓ ਆਪੇ ਪਵਨਾ ਜਾਵੇ ਕਸਮ ਤਰਾ ਕੇ ਕਵਨਾ, ਉਹ ਕਹਿੰਦਾ ਨਾਮ ਜਾਂ ਪੱਤਾਂ ਜਰਕੀ ਨਾ ਜਾਏ, ਰਾਮ ਨਾਮ ਚਿੱਤ ਰਿਹਾ ਸਮਾਏ, ਕਾਂਕੋ ਜਰੇ ਕਾਂ ਨੱਟ ਵਟ।

ਸਾਧਪਾਨ ਕੋ ਕਬੀਰ ਅੱਖਰ ਤੋਂ ਪਾਕ ਹੋਏਗਾ, ਕਸਮ ਤਾਂ ਲਏਗਾ ਰਾਖ। ਪਤਾ ਨਹੀਂ ਕਿਤੇ ਘਰ ਵਿੱਚੋਂ ਕਿਸੇ ਤੇ ਲੱਗ ਕੇ ਆਏ, ਕਿਸੇ ਨੇ ਆ ਕੇ ਦੱਸਿਆ ਉਸ ਭਗਤ ਨੂੰ, ਤੂੰ ਇੱਥੇ ਸੰਤਾਂ ਮਹਾਤਮਾ ਦੀ ਕਥਾ ਵਾਰਤਾ ਸੁਣਦਾ ਹੈਗਾ, ਅੰਤਰ ਪਰਮਾਤਮਾ ਦਾ ਭਜਨ ਕਰਦਾ, ਘਰ ਤੇਰੇ ਅੱਖ ਲੱਗੀ, ਉਹ ਸਾਰਾ ਤੇਰਾ ਘਰ ਜਲ ਗਿਆ, ਇੱਕ ਤੇਰਾ ਲੜਕਾ ਸਾ ਉਹ ਵੀ ਜਲ ਗਿਆ, ਲੜਕੀ ਜਲ ਗਈ, ਬਾਕੀ ਇੱਕ ਲੜਕਾ ਲੜਕੀ ਹਸਪਤਾਲ ਵਿੱਚ ਹੈਗੇ, ਤੇਰੀ ਇਸਤਰੀ ਦੀ ਲੱਤ ਜਲ ਗਈ ਹੋਈ ਹਸਪਤਾਲ ਆਏ, ਘਰ ਸਾਰਾ ਸਵਾਹ ਹੋ ਗਿਆ, ਜਾ ਕੇ ਤਾਂ ਦੇ। ਉਹ ਆਪਣੇ ਘਰ ਨੂੰ ਆਉਂਦਾ, ਵੇਖਦਾ ਤਾਂ ਇਹ ਗੱਲ ਸੱਚੀ ਹੈਗੀ, ਸਭ ਕੁਛ ਸਵਾਹ ਹੋ ਪਿਆ, ਲੜਕਾ ਤਾਂ ਲੜਕੀ ਜਲ ਗਿਆ ਵਿੱਚ, ਦੋ ਹਸਪਤਾਲ ਪਏ, ਇਸਤਰੀ ਵੀ ਪਈ ਹੈ, ਸਾਰੀਆਂ ਚੀਜ਼ਾਂ ਜਲ ਗਈਆਂ, ਬਿਸਤਰੇ ਵੀ, ਮੰਜੇ ਵੀ, ਮਕਾਨ ਵੀ। ਉਹ ਜਦਾਂ ਕੋ ਚੁੱਪ ਹੋ ਗਿਆ, ਚੁੱਪ ਹੋ ਕੇ ਕਹਿਣ ਲੱਗਾ ਖੁਸ਼ੀਆਂ ਮਨਾਓ, ਨੱਚਣ ਲੱਗ ਗਿਆ, ਐਸਾ ਸਮਾਂ ਸੀ ਮੈਨੂੰ ਨਿਤ ਨਹੀਂ ਸੀ ਆਵੇ, ਜਿਹੜਾ ਕੋਈ ਪਾ ਜਾਵੇ ਕਹਿ ਨੱਚੋ ਟੱਪੋ, ਮਠਿਆਈਆਂ ਪਕਾਓ, ਲੱਡੂ ਪਕਾਓ ਤੇ ਖੁਸ਼ ਹੋਵੋ, ਪ੍ਰਸੰਨ ਹੋਵੋ, ਨੱਚੋ ਟੱਪੋ, ਅਸੀਂ ਬਾਤ ਕਿਆ ਹੈ, ਤੇਰਾ ਇੰਨਾ ਨੁਕਸਾਨ ਹੋਇਆ, ਕਹਿੰਦਾ ਫੇਰ ਦੱਸੂੰਗਾ, ਪਹਿਲਾਂ ਤੁਸੀਂ ਖੁਸ਼ੀ ਮਨਾਓ, ਆਪ ਵੀ ਨੱਚੇ ਟੱਪੇ, ਐਸਾ ਸਮਾਂ ਜੀ ਸਾਨੂੰ ਨਿਤ ਨਿਤ ਆਵੇ, ਸਾਰੇ ਖੁਸ਼ੀਆਂ ਮਨਾਓ। ਤੇ ਉਸਨੇ ਵੀ ਬੜੀ ਖੁਸ਼ੀ ਮਨਾਈ। ਫੇਰ ਕੁਛ ਸਮੇਂ ਮਗਰੋਂ ਉਹਦੀ ਇਸਤਰੀ ਰਾਜੀ ਹੋ ਕੇ ਆ ਗਏ, ਬਾਲ ਵੀ ਰਾਜੀ, ਕੰਨਿਆ ਵੀ ਰਾਜੀ ਹੋ ਕੇ ਆ ਗਏ, ਦੋ ਤੋਂ ਪਹਿਲਾਂ ਮਰ ਗਿਆ, ਜਲ ਗਏ ਸੀ, ਮਕਾਨ ਵੀ ਜਲ ਗਿਆ। ਕੁਛ ਸਮੇਂ ਮਗਰੋਂ ਉਹਨੂੰ ਹਜ਼ਾਰਾਂ ਗੁਣਾ ਚੀਜ਼ਾਂ ਮਿਲ ਗਈਆਂ, ਅੱਗੇ ਨਾਲੋਂ ਜ਼ਿਆਦਾ ਚਵਾਰ ਪੈ ਗਏ, ਮਜ਼ਦੂਰੀ ਚ ਲੱਗ ਗਏ, ਲੋਕਾਂ ਲੱਗ ਗਏ, ਤੇ ਮਿਲ ਗਈ ਕੈਂਬਤ ਕੈਂਬਤ ਹੋ ਗਏ। ਇੱਕ ਦਿਨ ਪਤਾ ਨਹੀਂ ਉਹਦੇ ਮਨ ਕੇ ਵਿੱਚ ਮੈਂ ਕਿਹਾ, ਫਿਰ ਸੋਚੀ ਪਿਆ, ਫਿਰ ਹੋਣ ਲੱਗ ਗਿਆ, ਪਿੱਟਣ ਲੱਗ ਗਿਆ, ਲੋਕੋ ਮੇਰਾ ਕੁਛ ਨਹੀਂ ਰਿਹਾ, ਤੁਸੀਂ ਵੀ ਰੋਵੋ, ਜਿਹੜਾ ਆਵੇ ਤੁਸੀਂ ਵੀ ਰੋਵੋ, ਕੰਧਾਂ ਚ ਸਿਰ ਮਾਰੇ, ਮੇਰਾ ਕੱਖ ਨਹੀਂ ਰਿਹਾ, ਮੇਰਾ ਤਾਂ ਕੁਝ ਵੀ ਨਹੀਂ ਰਿਹਾ, ਸਭ ਕੁਝ ਗਿਆ, ਆ ਲੋਕ ਵੀ ਲੋਕ ਵੀ ਗਿਆ, ਤੁਸੀਂ ਵੀ ਰੋਵੋ। ਉਹ ਕਹਿੰਦੇ ਬਾਤ ਕਿਆ ਹੈ, ਅੱਗੇ ਤੇਰਾ ਸਭ ਕੁਝ ਜਲ ਗਿਆ ਸਾ, ਤਾਂ ਤੂੰ ਗਮੀ ਚ ਖੁਸ਼ੀ ਮਨਾਉਣਾ ਸਾ, ਹੁਣ ਤੈਨੂੰ ਸਭ ਕੁਝ ਮਿਲ ਗਿਆ, ਤੂੰ ਗਮੀ ਮਨਾਉਣਾ, ਕਹਿੰਦਾ ਰੋਵੋ ਰੋਵੋ, ਮੇਰਾ ਸਭ ਕੁਝ ਲੁੱਟਿਆ ਗਿਆ, ਲੋਕਾਂ ਨੂੰ ਮਾਰਿਆ ਗਿਆ, ਬਾਤ ਕਿਆ ਹੈ। ਕਹਿੰਦਾ ਬਾਅਦ ਸੰਤ ਮਹਾਤਮਾ ਆ ਕੇ ਉਹਨਾਂ ਨੂੰ ਜਾ ਕੇ ਪੁੱਛੋ, ਬ੍ਰਹਮ ਗਿਆਨੀ ਕੀ ਗਿਆ, ਤੇ ਬ੍ਰਹਮ ਗਿਆਨੀ ਜਾਣਾ, ਉੱਥੇ ਜਾ ਕੇ ਉਹਨਾਂ ਸੰਤਾਂ ਪਗਾਏ, ਮਹਾਰਾਜ ਦੱਸੋ ਕੀ ਸਬੱਬ ਆ। ਉਹ ਕਹਿੰਦੇ ਜਿਹੜਾ ਭਗਤ ਹੈ, ਗਿਆਨਵਾਨ ਹੈ, ਹੁਣ ਤਾਂ ਪਰਮੇਸ਼ਰ ਦੁਨੀਆਂ ਚ ਚਾਹੀਦਾ, ਬਾਕੀ ਕੋਈ ਚੀਜ਼ ਨਹੀਂ ਚਾਹੀਦੀ ਹੈ, ਇੱਕ ਪਰਮਾਤਮਾ ਚਾਹੀਦਾ ਹੈਗਾ, ਜਿਸ ਨਾਮ ਦੇ ਤੇ ਸੋਈ ਵਟਦਾ ਜਾ। ਕਹਿ ਤੋ ਕਬੀਰ ਸੁਣੋ ਤਾਂ ਲੋਈ, ਰਾਮ ਨਾਮ ਬਿਨ ਮੁਕਤ ਨਾ ਹੋਈ, ਕੌ ਨਾਨਕੀ ਤੱਤ ਵਿਚਾਰਾ, ਬਿਨਾਂ ਭਜਨ ਨਹੀਂ ਛੁਟਕਾਰਾ। ਜਿਹੜਾ ਸੰਸਾਰ ਤੋਂ ਪਾਰ ਹੋਣਾ ਚਾਹੁੰਦਾ, ਜਨਮ ਮਰਨ ਕੱਟਣਾ ਚਾਹੁੰਦਾ, ਜਗਾਸੇ ਚੋਂ ਨਿਕਲਣਾ ਚਾਹੁੰਦਾ, ਉਹਨੂੰ ਤਾਂ ਪਰਮਾਤਮਾ ਚਾਹੀਦਾ, ਬਾਕੀ ਕੋਈ ਚੀਜ਼ ਨਹੀਂ ਚਾਹੀਦੀ। ਬੇਬੇ ਨਾਨਕੀ ਕਹਿੰਦੇ ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ, ਨਾ ਬਿਸਰੋ ਬਲਕੋ ਦੀ ਜਵੇ ਹੋ ਭੈਣ ਪੱਕੀ ਜੋ ਕਿਰਪਾ ਕੀ ਜੋ। ਪਹਿਲਾਂ ਉਹਦੇ ਘਰ ਨੂੰ ਅੱਗ ਲੱਗ ਗਈ, ਪਤਾ ਨਹੀਂ ਕਿੱਦਾਂ ਲੱਗ ਗਿਆ, ਜਲ ਗਿਆ, ਤੇ ਉਹਦਾ ਅੱਧਾ ਪਰਿਵਾਰ ਹਸਪਤਾਲ ਵਿੱਚ ਗਿਆ, ਅੱਧਾ ਮਰ ਗਿਆ। ਉਹਨੂੰ ਕਿਵੇਂ ਜਾ ਕੇ ਦੱਸਿਆ, ਸੰਤਾਂ ਮਹਾਤਮਾ ਦੇ ਪਾਸ ਉਹ ਆਇਆ, ਉਹ ਸੋਚੀ ਪੈ ਗਿਆ, ਕਹਿੰਦਾ ਮੇਰੀ ਬਿਰਤੀ ਵਿੱਚ ਇੰਨੀ ਫਰਕ ਤਾਂ ਨਹੀਂ ਪਿਆ ਹੈਗਾ, ਕਿਉਂ ਦੁਨੀਆਂ ਦੇ ਫਿਕਰ ਚਿੰਤਾ ਚ ਬਿਰਤੀ ਵਿੱਚ ਤਾਂ ਫਰਕ ਪੈਣਾ ਹੋਇਆ, ਸਰੀਰ ਨੂੰ ਕੋਈ ਰੋਗ ਹੋ ਜਾਵੇ ਬਿਰਤੀ ਵਿੱਚ ਤਾਂ ਫਰਕ ਪੈਣਾ ਹੋਇਆ, ਕੋਈ ਨੁਕਸਾਨ ਹੋ ਜਾਵੇ ਪਰਮੇਸ਼ੁਰ ਭੁੱਲ ਜਾਂਦਾ ਹੈਗਾ, ਕਰੋੜ ਲੋਭ ਜੀ ਪਰਮਾਤਮਾ ਭੁੱਲ ਜਾਂਦਾ, ਉਹ ਸੋਚਦਾ ਮੇਰੀ ਬਿਰਤੀ ਵਿੱਚ ਫਰਕ ਤਾਂ ਨਹੀਂ ਪਿਆ ਹੈਗਾ, ਘਰ ਨੂੰ ਅੱਗ ਲੱਗਣੀ ਕਰਕੇ, ਪਰਿਵਾਰ ਮਰਨੀ ਕਰਕੇ ਬਿਰਤੀ ਚ ਫਰਕ ਨਹੀਂ ਪਿਆ ਹੈ। ਕਹਿੰਦਾ ਖੁਸ਼ੀ ਮਨਾਓ, ਦੁਨੀਆਂ ਦਾ ਚੀਜ਼ਾਂ ਕੀ ਹੈ, ਲੱਕਾਂ ਹੀ ਆਈਆਂ, ਲੱਕਾਂ ਹੀ ਚਾਹੀਏ ਚਲੇ ਗਈਆਂ ਹੈਗੀਆਂ, ਇਹ ਤਾਂ ਛਲ ਰੂਪ ਹੈ, ਧੋਖਾ ਫਰੇਬ, ਕਦੇ ਹੈਗੀਆਂ ਕਦੇ ਹੈ ਨਹੀਂ, ਸੁਪਨੇ ਮੰਗ ਝੂਠੀਆਂ ਹੈਗੀਆਂ, ਸੁਪਨੇ ਸਹਿਤੀ ਚਿੱਤ ਮੂਰਖ ਲਾ, ਮੇਰੀ ਬਿਰਤੀ ਪੂਰੀ ਪਰਮਾਤਮਾ ਨੇ, ਖੁਸ਼ੀ ਮਨਾਏ, ਇਹਨੂੰ ਵੱਡੀ ਖੁਸ਼ੀ ਮਨਾਈ, ਤੁਹਾਨੂੰ ਕਹਿੰਦਾ ਨੱਚੋ ਖੁਸ਼ੀ ਹੋਵੋ, ਮੇਰੀ ਪਰਮਾਤਮਾ ਦੇ ਪਾਸੇ ਦੀ ਬਿਰਤੀ ਕਾਇਮ ਹੈ, ਬਾਕੀ ਚੀਜ਼ਾਂ ਨੂੰ ਮੈਨੇ ਕੀ ਕਰਨਾ, ਅਜੇ ਮਰ ਗਿਆ ਤਾਂ ਸਾਰੀਆਂ ਛੱਡਣ, ਨਾ ਕੋਈ ਨਾਲ ਆਉਂਦੀ ਨਾ ਕੋਈ ਜਾਂਦੀ ਹੈ, ਬਿਰਕੀ ਛਾਇਆ ਸਿਰ ਮਿਲਾਵੇ, ਉਹ ਬਿਨ ਸਿਉ ਮਨ ਪਿਸਤ ਆਵੇ, ਜੋ ਦੀ ਸਿਰ ਸਿਰ ਚੱਲਣ ਹਰ ਲਾਪਟੀ ਹੋ ਤੇ ਆਨੰਦ ਹਰ ਬਠਾਊ ਸਿਉਂ ਜੋ ਲਾਵੇ ਨੇ, ਤਾਂ ਕਿ ਹੱਥ ਨਾ ਵੀ ਨਾ ਲੰਮੋ ਤਾਂ ਨਰਕਾਂ ਚਲਾ ਜਾਂਦਾ, ਪਰਮੇਸ਼ਰ ਦਾ ਮੈਂ ਮੁਕਤੀ ਕਰਦਾ। ਖੁਸ਼ ਹੋਇਆ, ਪ੍ਰਸੰਨ ਹੋਇਆ, ਤੁਹਾਨੂੰ ਵੀ ਕਹਿੰਦਾ ਨੱਚੋ ਟੱਪੋ, ਆਪ ਵੀ ਨੱਚਦਾ ਟੱਪਦਾ, ਬਿਰਤੀ ਮੇਰੀ ਕਾਇਮ, ਫਰਕ ਨਹੀਂ ਪਿਆ। ਫਿਰ ਇਸਤਰੀ ਵੀ ਆ ਗਈ, ਬਾਲ ਵੀ ਆ ਗਿਆ, ਰਾਜੀ ਹੋ ਗਿਆ, ਹੋਰ ਪੁੱਤਰ ਵੀ ਹੋ ਗਿਆ, ਘਰ ਵੀ ਹੋ ਗਿਆ, ਹਜ਼ਾਰਾਂ ਗੁਣਾਂ ਧਨ ਵੀ ਮਿਲ ਗਿਆ, ਪੱਕੇ ਵੀ ਮਿਲ ਗਏ, ਸਭ ਕੁਝ ਮਿਲ ਗਿਆ, ਬਾਗ ਦੇ ਵਿੱਚ ਹੋ ਗਿਆ। ਫਿਰ ਪਤਾ ਨਹੀਂ ਕੋਈ ਪਿਛਲਾ ਪਾਪ ਆ ਗਿਆ, ਪਤਾ ਨਹੀਂ ਅੰਨ ਮਹਿਲਾ ਖਾ ਲਿਆ, ਮਹਾਰਾਜ ਵਿੱਚ ਜਿੱਤ ਨਹੀਂ ਲੱਗਦਾ,
ਕਹਿੰਦਾ ਕੁੱਟਿਆ ਗਿਆ, ਮਾਰਿਆ ਗਿਆ, ਮੇਰਾ ਕੁਝ ਵੀ ਨਹੀਂ ਰਿਹਾ, ਲੋਕ ਖਤਮ ਹੋ ਗਿਆ। ਕਿਉਂ ਨਾਮ ਤੇ ਬਿਨਾਂ ਸਾਰੇ ਕੰਮ ਨਿਕੰਮੇ ਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮੇਰੇ ਸਾਧ ਸੰਗ ਭਾਈ ਕੇਵਲ ਨਾਮ। ਸਗਲ ਪਰਮ ਡਾਲ ਦੇ ਗੋਬਿੰਦ ਕੋ ਨਾਮ ਲਏ, ਅੰਤ ਵਾਰ ਸੰਗ ਤੇਰੇ ਇਹੀ ਇੱਕ ਜਾਗਰ। ਇਹ ਸੰਸਾਰ ਕੇ ਵਿੱਚ ਨੂੰ ਜਗਤ ਵਿੱਚ ਦੁਨੀਆਂ ਚ ਮਨੁੱਖਾਂ ਦੇ ਵਿੱਚ ਫਾਇਦਾ ਦੇਣ ਵਾਲੀ ਚੀਜ਼ ਬਿਨਾਂ ਨਾਮ ਤੇ ਕੋਈ ਹੈ ਹੀ ਕੋਈ ਨਹੀਂ ਹੈਗੀ। ਪਰਮੇਸ਼ਵਰ ਪਾਇਆ, ਸਭ ਕੋ ਪਾਇਆ, ਪਰਮੇਸ਼ਵਰ ਨੇ ਪਾਇਆ, ਕੁਝ ਨਹੀਂ ਪਾਇਆ, ਬਾਕੀ ਕੀ ਚੱਲ ਕੀ ਤਾਂ ਸਿਫਤ ਹੈ, ਸਿਫਤ ਹੈ। ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਭ ਰੋਗ ਹਰ ਵਿਸ਼ਾ ਸਦਾ ਕੁਆਰੀ, ਮਾਰਿਆ ਗਿਆ ਲੋਕੋਂ, ਲੁੱਟਿਆ ਗਿਆ, ਮੇਰਾ ਕੁਝ ਨਹੀਂ ਰਿਹਾ। ਬਿਰਤੀ ਪਰਮਾਤਮਾ ਦੇ ਪਾਸੇ ਨਹੀਂ ਲੱਗਦੀ, ਕੋਈ ਪਹਿਲੇ ਪਾਪ ਆਗਰ ਜਾਂ ਕੋਈ ਤਾਰੀ ਮਹਿਲਾ ਖਾ ਲਿਆ, ਕਬੀਰ ਸਾਹਿਬ ਮੰਗਰ ਤੇ ਇਹਦਾ ਚੇਤਨ ਨਹੀਂ ਲੱਗਦਾ। ਭਗਤਾਂ ਨੂੰ ਤਾਂ ਪਰਮੇਸ਼ਵਰ ਚਾਹੀਦਾ, ਭਗਤਾਂ ਨੂੰ ਤਾਂ ਪਰਮਾਤਮਾ ਚਾਹੀਦਾ। ਉਹਨਾਂ ਨੂੰ ਤਲੋ ਮੱਛੀ ਲੱਗੇ, ਉਹ ਮੱਛੀ ਜਲ ਮੰਗਲ ਗਊ ਬੱਚੇ ਮੰਗਲ, ਜਿੰਨਾ ਚਿਰ ਚੇਤਨ ਨਾ ਲੱਗੇ ਰੋਂਦੇ ਪਿੱਟਦੇ ਰਹਿਣਾ, ਮਿੰਨਤਾਂ ਕਰਦੇ ਰਹਿਣਾ ਹੈਗਾ। ਕਿਉਂਕਿ ਜੇ ਗੜਵੰਕਾ ਪਾਈ ਦੋਵਦ ਕੋਟਲ ਤੇਵਦ ਖਾਈ, ਪੰਜ ਪਚੀਸ ਮੋਹ ਮਧਮਤ ਆਟੀ ਪਰਮਾ ਨੂੰ ਆਇਆ, ਜਨ ਗਰੀਬ ਕੋ ਜ਼ੋਰ ਨ ਪਹੁੰਚੇ, ਕਾਂ ਕ੍ਰੋਧ ਗਦਾਇਆ, ਕਾਮ ਕੁਵਾਰੀ ਦੁੱਖ ਸੁਖ ਦਰਵਾਨੀ, ਪਾਪ ਫੋਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾਬਟ ਦੁੰਦਰ, ਮਨਵਾਸੀ ਰਾਜਾ, ਸਵਾਦ ਸੁਨਾ ਟੋਪ ਮਮਤਾ ਕੋ, ਕੋਹ ਕੁਮਾਨ ਚ ਡਾਈ ਤਿਸ਼ਨਾ ਤੀਰ ਹੇ ਕੱਟੀ। ਇਉਂ ਗੜ ਲਿਆ ਜਾਏ ਮਹਾਰਾਜ ਕਬੀਰ ਸਾਹਿਬ ਕਹਿੰਦੇ, ਮੇਰਾ ਮਨ ਪਰਮੇਸ਼ਰ ਦੇ ਪਾਸੇ ਨਹੀਂ ਲੱਗਦਾ, ਮਨ ਜਿੱਥੇ ਅੜ ਜਾਂਦਾ ਹੈਗਾ, ਮੁੰਡਾ ਰੋਟੀ ਨਹੀਂ ਖਾਂਦਾ, ਜੰਗਲ ਵਿੱਚ ਜਾ ਕੇ ਬੇਨਤੀਆਂ ਕਰਦਾ ਹੈਗਾ, ਮੈਂ ਘਰ ਨਹੀਂ ਜਾਣਾ, ਖਾਣਾ ਪੀਣਾ ਕੁਝ ਨਹੀਂ ਹੈਗਾ। ਇਹੋ ਤਾਂ ਵਸਤੂ ਸੰਸਾਰ ਕੇ ਵਿੱਚ ਮੈਂ ਪਾਣੇ ਵਾਲੀ ਹੈ। ਅੰਤਰਯਾਮੀ ਪਰਮਾਤਮਾ ਨੂੰ ਦਇਆ ਆਈ, ਮਹਾਰਾਜ ਨੇ ਕਿਹਾ ਕਬੀਰ ਤੈਨੂੰ ਦੱਸਾਂ ਤੇਰਾ ਚਿੱਤ ਕਿੱਦਾਂ ਪਰਮੇਸ਼ਰ ਦੇ ਪਾਸੇ ਲੱਗੇਗਾ। ਪ੍ਰੇਮ ਪਲੀਤਾ ਸੁਰਤੋ ਆਈ, ਗੋਲਾ ਗਿਆਨ ਚਲਾਇਆ, ਬ੍ਰਹਮ ਵਗਨ ਸਹਿਜੇ ਪਰ ਜਾਲੇ ਏਕਾ ਚੋਟ ਸਜਾਇਆ, ਸਤਸੰਗ ਤੋਖਲਾ ਲੜਨ ਲਾਗਾ, ਤੋਰੇ ਦੋਏ ਦਰਵਾਜਾ, ਸਾਧ ਸੰਗਤ ਗੁਰ ਕੀ ਕਿਰਪਾ ਤੇ ਪਕੜਿਓ ਗਾਟ ਕੋ ਰਾਜਾ, ਭਾਗਵਤ ਸਾਗਰ ਸਿਮਨ ਕੀ ਕਟੀ ਕਾਲ ਪਰ ਪਾਸੀ, ਦਾਸ ਕਬੀਰ ਛੜੀ ਰੂਪਾ ਧਾਰਿਓ ਆਪਣੀ ਯੁਕਤੀ ਦਾ ਦਿੱਤੇ। ਇਸ ਤਰ੍ਹਾਂ ਉਹਨੂੰ ਵੀ ਭਗਤ ਨੂੰ ਵੀ ਯੁਕਤੀ ਦਾ ਦਿੱਤੇ, ਮਨ ਨੂੰ ਪਰਮਾਤਮਾ ਦੇ ਪਾਸੇ ਲੈਣਾ ਨੇ ਜੁਗਤੇ ਗਏ ਆ। ਮਹਾਰਾਜ ਨੂੰ ਜਪੇ ਜਾਓ, ਜਪੇ ਜਾਓ, ਜਪੇ ਜਾਓ, ਜਪੀ ਜਾਓ, ਹਟੋ ਹੀ ਨਾ। ਮਹਾਰਾਜ ਦਾ ਪਾਠ ਸੁਣੇ ਜਾਓ, ਸੁਣੇ ਜਾਓ, ਸੁਣੇ ਜਾਓ, ਹਟੋ ਹੀ ਨਾ। ਕੀਰਤਨ ਸੁਣੇ ਜਾਓ, ਸੁਣੇ ਜਾਓ, ਕਦੇ ਨਾ ਕਦੇ ਮਨ ਲੱਗ ਜਾ ਸੀ। ਕੇਸੋ ਕੇਸੋ ਕੂਕੀਏ ਨਾ ਸੋਈਏ, ਅਸਾਰ ਰਾਤ ਦਿਵਸ ਕੇ ਕੂਟ ਕੂਬਨੇ ਤੁਹਾਨੂੰ ਦੱਸਣੇ ਭੁਗਾ। ਸੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਗੋਰਖ ਤੇ ਸਿੱਧਾ ਨੇ ਸਹੀ ਕਿਹਾ ਕਿ ਸੱਚਿਆ ਨਾ ਹੋਈਏ, ਅਸੀਂ ਮਹਾਰਾਜ ਦੀ ਦਰਗਾਹ ਕਿਵੇਂ ਸੱਚੇ ਹੋਈਏ। ਮਹਾਰਾਜ ਕਹਿੰਦੇ ਕੂਰੋਂ ਟੁੱਟੇ ਪਾਲ, ਝੂਠਾ ਸੰਸਾਰ ਮਗਰੋਂ ਲਾਓ। ਕਿਉਂ ਕੂਰੋਂ ਟੁੱਟੇ ਪਾਲ, ਝੂਠਾ ਸੰਸਾਰ ਮਗਰੋਂ ਕਿੱਦਾਂ ਕਿਵੇਂ ਲੱਥੇ? ਹੁਕਮ ਜਾਏ ਚੱਲਣਾ, ਨਾਨਕ ਲਿਖੇ ਨਾ ਉਸ ਭਗਤ ਮੰਗੋ, ਉਸ ਭਗਤ ਮੰਗੋ। ਉਹਨੂੰ ਤਾਂ ਕੇਵਲ ਪਰਮਾਤਮਾ ਚਾਹੀਏ, ਕੇਵਲ ਸੰਸਾਰ ਚੋਂ ਨਿਕਲਣਾ ਚਾਹੀਏ, ਕੇਵਲ ਮੁਕਤੀ ਚਾਹੀਏ, ਬਾਕੀ ਦੁਨੀਆਂ ਦੀ ਕੋਈ ਚੀਜ਼ ਨਹੀਂ ਚਾਹੀਦੀ। ਕਬੀਰ ਸਾਹਿਬ ਕਹਿੰਦਾ ਪਰਮੇਸ਼ਵਰ ਨੂੰ ਤੇਰੇ ਦਰਬਾਰ ਚ ਲੱਖਾਂ ਹੀ ਬ੍ਰਹਮਾ, ਲੱਖਾਂ ਹੀ ਵਿਸ਼ਨੂੰ, ਲੱਖਾਂ ਹੀ ਸ਼ਿਵਜੀ, ਪਤਾ ਨਹੀਂ ਕਿੰਨੇ ਹੈ। ਜੋ ਜਾਚੋ ਤੋ ਕੇਵਲ ਨਾ ਮੈਨੂੰ ਤਾਂ ਕੋ ਆਪਣਾ ਨਾਮ ਦੇ, ਕਹੋ ਨਾਨਕ ਤੱਤ ਵਿਚਾਰ ਬਿਨਾਂ ਭਜਨ ਨਹੀਂ ਛੁਟਕਾਰਾ। ਜੇ ਤੁਸੀਂ ਉਸ ਭਗਤ ਮੰਗਲ ਗਮੀ ਵਿੱਚ ਵੀ ਖੁਸ਼ੀ ਮਨਾਓਗੇ, ਸ੍ਰੀ ਗੁਰੂ ਨਾਨਕ ਦੇਵ ਕਹਿੰਦੇ ਤੁਸੀਂ ਮਹਾਰਾਜ ਦੀ ਦਰਗਾਹ ਵਿੱਚ ਸਚਿਆਰਾ ਹੋ ਜਾਓਗੇ, ਇਹ ਸੰਸਾਰ ਮਗਰੋਂ ਲੈ ਜਾਊਗਾ, ਤੁਸੀਂ ਮੁਕਤ ਹੋ ਜਾਓਗੇ। ਇੱਕ ਸੇਖ ਹੈ, ਹਰ ਵੇਲੇ ਸੰਤਾਂ ਮਹਾਤਮਾ ਦੀ ਸੰਗਤ ਕਰਦਾ, ਹੱਟੀ ਕਰਦਾ ਹੈ, ਪਰ ਸੰਤਾਂ ਮਹਾਤਮਾ ਦੀ ਸੰਗਤ ਕਰਦਾ, ਕਦੇ ਪਾਠ ਕਰਦਾ, ਕਦੇ ਸੁਖਮਨੀ ਸਾਹਿਬ, ਕਦੇ ਜਪਜੀ ਸਾਹਿਬ, ਕਦੇ ਰਹਿਰਾਸ, ਕਦੇ ਗੁਰਗ੍ਰੰਥ। ਸੰਤ ਮਹਾਤਮਾ ਆਉਂਦੇ ਤੋਂ ਉਹਨਾਂ ਨੂੰ ਪਰਮੇਸ਼ਰ ਦੀਆਂ ਗੱਲਾਂ ਕਰਦਾ ਹੈਗਾ, ਉਹਦਾ ਵੀ ਮਨ ਇੱਦਾਂ ਦਾ ਹੈਗਾ। ਹਰ ਇੱਕ ਸ਼ੋਕ ਜਾਣ ਕੇ ਨਹੀਂ ਪੈਰੇ ਮੀਤ ਸਮਾਨ, ਕਹੋ ਨਾਨਕ ਸੁਣ ਰਹੇ ਉਹਨਾਂ ਮੁਕੇ ਤਾਏ ਤੇ ਜਾਣ, ਪੈ ਕਾਂ ਕੋ ਦੇ ਤਨਾ ਮੈਂ ਪੈਮਾਨ ਤੇ ਆਨ, ਕਹੋ ਨਾਨਕ ਸੁਣ ਰਹੇ ਮਨਾ ਗਿਆਨੀ ਤਾਏ ਬਖਾਨ। ਉਹਦਾ ਮਨ ਵੀ ਇੱਦਾਂ ਦਾ ਹੀ ਹੈਗਾ। ਇੱਕ ਵਾਰ ਉਹ ਸੇਠ ਲੱਖਾਂ ਹੀ ਕਰੋੜਾਂ ਰੁਪਈਆਂ ਦਾ ਮਾਲਕ ਹੈ, ਸੰਤਾਂ ਮਹਾਤਮਾ ਨੇ ਵਚਨ ਕਰਦਾ ਪਰਮੇਸ਼ਰ ਦੇ ਪਾਸੇ ਦੇ, ਮਹਾਰਾਜ ਦੇ ਪਾਸੇ ਦੇ ਵਚਨ ਕਰਦਾ ਹੈਗਾ, ਤੇ ਉਹਦੀ ਬੋਲੀ ਆਈ, ਕਹਿਣ ਲੱਗੀ ਸੇਠ ਜੀ, ਜਿਹਦਾ 9 ਲੱਖ ਹਾਰ ਤੁਸੀਂ ਆਪਣੀ ਇਸਤਰੀ ਵਾਸਤੇ ਬਣਾਇਆ ਸਨ, ਚੋਰੀ ਹੋ ਗਿਆ। ਅੱਛਾ, ਸੋਚੀ ਪੈ ਗਿਆ। ਅੱਛਾ, ਕਲਿਆਣ ਹੋਵੇ ਦਾਸੀ ਜਾ, ਫਿਰ ਸੰਤਾਂ ਮਹਾਤਮਾ ਨੇ ਵਚਨ ਲਾ ਪਿਆ ਕਰਨ, ਫਿਰ ਕਦੋਂ ਨਹੀਂ ਬਣਾਇਆ। ਫਿਰ ਸੰਤਾਂ ਮਹਾਤਮਾ ਨੂੰ ਬਚਨ ਪਰਮੇਸ਼ਰ ਦੇ ਪਾਸੇ ਕਰਦਾ ਰਿਹਾ, ਤੇ ਕਈ ਚਿਰ ਹੋ ਗਿਆ, ਤਾਂ ਫਿਰ ਗੋਲੀ ਆਈ, ਸੇਠ 9 ਲੱਖ ਹਾਰ ਮਿਲ ਗਿਆ। ਫਿਰ ਜਰਾ ਸੋਚੀ ਪੈ ਗਿਆ, ਫਿਰ ਕਹਿੰਦਾ ਅੱਛਾ ਦਾਸੀ ਜਾ ਕਲਿਆਣ, ਫਿਰ ਸੰਤਾਂ ਮਹਾਤਮਾ ਨੇ ਬਚਨ ਕਰ ਲਿਆ। ਸੰਤ ਮਾਂ ਕਹਿੰਦੇ ਬਾਤ ਕਿਆ ਹੈ, ਗੋਲੀ ਨੇ ਆ ਕੇ ਤੁਹਾਨੂੰ ਆਖਿਆ ਸੀ ਤੇ 9 ਲੱਖ ਹਾਰ ਗੁੰਮ ਹੋ ਗਿਆ, ਤੁਸੀਂ ਕੋਈ ਹੱਥ ਖਿਚਾਓ ਨਹੀਂ ਕੀਤਾ, ਗਏ ਵੀ ਨਹੀਂ ਸਾਨੂੰ ਛੱਡ ਕੇ, ਪਰਮਾਤਮਾ ਦੀਆਂ ਗੱਲਾਂ ਕਰਦੇ ਰਹੇ ਹੈਗੇ, ਜਰਾ ਕੁ ਚੁੱਪ ਕੀਤੇ ਹੈਗੇ।
फिर हूं गोली ने आके आख्या सेठ साहब नौलखा हाथ मिल गया तो जरा चुप हो फिर लापा गलना कर तुझे शादी कमी तो फिक्र क्यों नहीं किया है सम क्यों रहे। महाराज जी कहने हुक्म जाए चंदना ना निकल गया महाराज की दरगाह भी सच्चे ता ही होव असि परमेश्वर की दरगाह भी ता ही सच्चे होव इस संसार मगरों ता ही लथे असि जीव ते ब्रह्म ता ही बनांगे अगे ब्रह्म ते जीव बनो जे महाराज का हुक्म नहीं हर शोक दुख सुख उस निंदा मान उपमान के बीच में एक हो जाइए हमता ममता राग द्वेष ते रहत हो जाइए। ब्रह्म ज्ञानी सदन लेप जैसे जल में कमल लेप ब्रह्म ज्ञानी सदन रुख जैसे सूर सब खुश हो दसवें महाराज उच्च पीर बनो ते कुदरती केशव दास पंटो जदों आनंदपुर साहब का सब कुदरती कित अपना कथा वार्ता करता करता आ गया महाराज के दर्शन करके महाराज ने पछाण लिया ये तो वही आनंदपुर वाले गुरु है ये हालत कैसे साहबजादे किते पंजे प्यारे किते माता किते पिता किते आनंदपुर साहब की सुमगरी किते नीला किते प्रसादी हाथी किते रोन लग गया दिशा वे के बेस कैसा बनाया महाराज के पंडित जी इतने लकीर कडो धरती थे हूं लकीर कडिया मटेरे कहती तेन लकीर कडने की खुशी हुई है कि नहीं मटेरे क्यों भी नहीं सानू संसार है इदा ही सानू संसार है हर शोक जान के नहीं बैरे में समान कौन नानक सुन गए मन मुक्ता है तो जान उस पर निंदा ना जे कंचन लो समान कौन नानक सुन गए मन मुक्ता है तो जान कि सच्चा होई है कूदन टुटे पाल झूठा संसार मगरों किदा लते क्यों कूदन टुटे पाल किदा लते हुक्म जाए चलना नानक लिखिया नाल तेरा किया मीठा लाके नाम पदार्थ नानक मांगे तेरा किया मीठा इको जाए रहे है मासी वाले दिशाओं बिच भी शब्द पढ़ते रहे मित्र प्यारे हाल मुरीदा कहना तुद्ध नरोक जाने नाक निवास आते रहना सूर्य सुराही कंजर प्याला पिंग कसाइया का सहना जागते सानू सत्र चंगा पढ़ वो सानू सब कुछ सिखाते इधर रहो तो गुरु नानक साहब का वचन मनिया होगा मनिया जाऊगा हुक्म जाए चलना नानक लिखा नाल इदा रहो नवे महाराज पिंजरिया च है बह नहीं सकते सो नहीं सकते सह लेंदे तो कीले है अनपाणी ने वो शब्द पढ़ते हैं जो उन्होंने दुख में दुख में माने सुख सने पहले जाके खेचन माटी माने नैन उसका जाके लोह मोह माना हर एक सोग ते रहे नो ना है मान ता ही मां महाराज की दरगाह के बीच में सच्चे होवे जी असम हुक्म मना गे ता ही यह संसार मगन लथेगा जे काम करो तो लोह मोह काल ईर्खा के लिए तो असं रहत होवे मन में जिता गे मन मर जाए तो फिर ही असं मुक्त होवे जीव तो मरे मरे पूंजी हुई ऐसे सुन समाया इधर पंजे महाराज चंद अपने मिया मेर ना मिया मेर सानू अमृत सा रेशम के गदेले जेड़े सगे इतना तीन तवियां रेशम के गदेले जापते एक जापते दोनों उथे सिख चार करते सन इतने रेत पानू दोनों एक ही सुपना यह भी सुपना वह भी झूठा यह भी सुपना है हुक्म जाए चलना नानक लिखा नाल ना अग नू ठंडी कर दे महाराज ना अकाल पुरख नू कहंदे साडे वास्ते सहायता कर ना अपनी शक्ति विखांदे जिहड़े दुश्मन है उन्हां नाल क्रोध नहीं करते है उन्हां दा ही भला सोचते है उन्हां दा ही भला सोचते है सबर ते शुक्र ये गुरु नानक साहब महाराज दी पंक्ति हैगी हुक्म जाए चलना नानक लिखिया नाल जो तुद भावे साई भली कर तू सदा सलामत निरंकार जो कुछ करना कसो कर नवे महाराज भी माता नानक ने चिट्ठी लिखते हैं अंत वेले चिंता तंकी कीजिए जो अनुमानी होए ए मार्ग संसार को नानक फिर निकल चिंता नहीं करनी चाहिए अकाल पुरख जो को कर रहा चंगा ही कर रहा है उसके विच दखल नहीं देना चाहिए जो कुछ करना सौखा है रहा चिंता नहीं करनी चाहिए चिंता तंकी कीजिए जो अनुमानी होए मार्ग संसार को नानक फिर निकल चिंता करोगे तो परमेश्वर भूल जाएगा दुखा सुखा में एको जहा ना रहोंगे तो परमात्मा भुल जाएगा मतलब तो परमात्मा नु चेते करने दे फार्मूले महाराज दसते है महाराज जिदा चेता रहे वो असि काम करना है असि वो काम करना जिस करके सानू परमेश्वर से दूर न चली जाइएगा परमेश्वर के नजदीक जाइए वाले मैदान मांगो एक दो मंत्र एक दो बाट हमको साथ गन को खाट यह मतलब यह है वो काम करना जेरे करके साडा प्रेम परमात्मा के पास बधे वो काम नहीं करना जिस करके असि दूर चले जाइए कर्मी आपो अपने के नेरे के दूर जिनी नाम ते आया गैम सकत काल नानक ते मुल कहती छुट्टी नाल
ਇਸ ਕਾਰਨ ਸ੍ਰੀ ਗੁਰੂ ਨਾਨਕ ਦੇਵ ਗੋਰਖ ਤੇ ਸਿੱਧਾਂ ਨੂੰ ਕਹਿੰਦੇ ਹੈ, ਜਿੱਦਾਂ ਉਹ ਸੇਠ ਨੂੰ ਫਿਰ ਸੰਤਾ ਮਹਾਤਮਾ ਨੇ ਪੁੱਛਿਆ, ਤੂੰ ਹਰਕਸ਼ੋਗ ਨਹੀਂ ਕੀਤਾ? ਕਹਿੰਦਾ ਆਪਦੀ ਕਿਰਪਾ ਮਹਾਰਾਜ, ਗੁਰੂ ਨਾਨਕ ਸਾਹਿਬ ਦੀ ਪੰਕਤੀ ਜਿਹੜੇ ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ ਹਰਕਸ਼ੋਗ ਨਹੀਂ ਮੈਨੂੰ ਆਇਆ ਹੈਗਾ। ਜਿਸ ਵੇਲੇ ਨੌਲਖਾਰ ਚਲਾ ਗਿਆ ਮੈਨੂੰ ਗੁਮੀ ਨਹੀਂ ਆਈ ਆਏ, ਮਿਲ ਗਿਆ ਖੁਸ਼ੀ ਨਹੀਂ ਹੋਈ ਆਈ। ਇਹ ਨੇਸ਼ਾ ਹੋਵੇ ਤਾਂ ਪੁਰਸ਼ ਮੁਕਤ ਹੁੰਦਾ, ਇਹ ਨੇਸ਼ਾ ਹੋਵੇ ਸਮ ਦ੍ਰਿਸ਼ਟੀ ਹੋਵੇ, ਇੱਕੋ ਜਿਹੀ ਦ੍ਰਿਸ਼ਟੀ ਹੋਵੇ। ਤੈਸਾ ਸਵਰਨ ਤੈਸੀ ਸਮਾਟੀ, ਤੈਸਾ ਅੰਮ੍ਰਿਤ ਤੈਸੀ ਵੀ ਖਾਟੀ, ਤੈਸਾ ਮਾਨ ਤੈਸਾ ਮਾਨ, ਤੈਸਾ ਰੰਗ ਤੈਸਾ ਰਜਾਨ, ਜੁਗਰ ਤਾਏ ਸਾਈ ਯੁਗ ਨਾਨਕ ਕੋ ਪੁਰ ਕਹੀਏ ਜੀਵ ਮੁਟ। ਸ੍ਰੀ ਰਾਮ ਚੰਦਰ ਲਕਸ਼ਮਣ ਸੀਤਾ ਕੋ ਬੰਗਾਸ ਹੋ ਗਿਆ, ਹੁਕਮ ਹੋ ਗਿਆ ਬੰਗਾਸ ਦਾ। ਇਹ ਤਿੰਨੇ ਵੱਖਰੇ ਇੱਕ ਕੋਠੇ ਚ ਇਕੱਠੇ ਹੋਏ ਸਲਾਹ ਕਰਦੇ ਨਿਕਲਣ ਦੀ। ਸ੍ਰੀ ਰਾਮ ਚੰਦਰ ਜੀ ਲਕਸ਼ਮਣ ਨੂੰ ਕਹਿਣ ਲੱਗੇ, ਤੁਸੀਂ ਤੁਹਾਨੂੰ ਤਾਂ ਬਨਵਾਸ ਨਹੀਂ ਹੋਇਆ, ਮੈਨੂੰ ਹੋਇਆ ਨਾ ਸੀਤਾ ਨੂੰ ਹੋਇਆ, ਮੈਨੂੰ ਬਨਵਾਸ ਹੋਇਆ, ਤੁਸੀਂ ਵੀ ਨਾਲ ਚੱਲੇ ਚੱਲੇ, ਤੁਸੀਂ ਸਾਡੇ ਆਖੇ ਨਹੀਂ ਲੱਗੇ ਆਏ, ਪਰ ਇੱਕ ਗੱਲ ਕਰਨੀ ਹੈ, ਇੱਥੋਂ ਨਾਲ ਕੋਈ ਚੀਜ਼ ਨਹੀਂ ਲਿਜਾਣੀ ਹੈ, ਮਾਲਕ ਪਰਤ ਹੈ, ਬਸਤਰ ਵੀ ਲਾ ਦੇਣੇ। ਜਿਹੜੇ ਨਾਨਕੀ ਦੇ ਪੇਕਿਆਂ ਦੇ ਬਸਤਰ ਉਹ ਲੈਣੇ, ਇੱਕ ਇੱਕ ਧੋਤੀ ਲੈਣੀ ਹੈ, ਸਿਰ ਦੀਆਂ ਜੱਟਾਂ ਬੂਤੀ ਲਾ ਲੈਣੀ ਹੈ, ਜੁੱਤੀ ਨਹੀਂ ਪਾਉਣੀ, ਸਾਰਿਆਂ ਦਾ ਮਾਲਕ ਪਰਤ ਹੈ, ਨੰਗੀ ਪੈਰੀ ਜਾਣਾ ਹੈਗਾ, ਨਾਲ ਕੋਈ ਚੀਜ਼ ਨਹੀਂ ਰੱਖਣੀ, ਲਾਲ ਨਾ ਮੋਤੀ ਨਾ ਹੀਰੇ ਨਾ ਚੰਗਾ ਵਸਤਰ, ਤੇ ਸਿਰ ਦੀਆਂ ਜੱਟਾਂ ਬਣਾ ਲੈਣ, ਸਾਧੂ ਭੇਜ ਕੇ ਜਾਣਾ ਹੈਗਾ। ਮੰਨ ਗਿਆ ਲਕਸ਼ਮਣ ਜੀ ਤੇ ਸੀਤਾ ਜੀ, ਸ੍ਰੀ ਰਾਮ ਚੰਦਰ ਵੀ ਉਹਨੇ ਇੱਕ ਇੱਕ ਧੋਤੀ ਲਾ ਲਏ, ਸਾਰੀਆਂ ਚੀਜ਼ਾਂ ਪਾਸ ਕੋਈ ਚੀਜ਼ ਹੈ, ਜਿਹੜਾ ਨਿਕਲਿਆ ਉਹਨਾਂ ਦੇ ਚਿਹਰੇ ਚ, ਉਹਨਾਂ ਦੇ ਚਿਹਰੇ ਵਿੱਚ ਪਰਮਾਤਮਾ ਦਾ ਨਾਮ ਸਮ ਹੈ, ਹਰਕ ਨਹੀਂ, ਸ਼ੋਕ ਨਹੀਂ, ਦੁੱਖ ਨਹੀਂ, ਸੁੱਖ ਨਹੀਂ। ਮਹਾਰਾਜ ਕਹਿੰਦੇ ਹੁਕਮ ਲਿਜਾਣ ਚੱਲਣਾ ਨਾਮ ਨਿਕਲੀ ਜਾਂਦਾ। ਇਹ ਤਾਂ ਹੀ ਤਾਂ ਸੰਸਾਰ ਮਗਰੋਂ ਲੱਥੇ ਗਾ ਕਿ ਸਚਾਰਾ ਹੋਏ, ਤਾਂ ਹੀ ਪਰਮਾਤਮਾ ਦੇ ਦਰਗਾਹ ਵਿੱਚ ਸੱਚੇ ਹੋਵਾਂਗੇ ਕਿ ਉਹ ਕਦੋਂ ਟੁੱਟੇ ਪਾਲੇ, ਸੰਸਾਰ ਮਗਰੋਂ ਕਿਵੇਂ ਲੱਥੇਗਾ? ਹੁਕਮ ਲਿਜਾਈ ਚੱਲਣਾ ਨਾਮ ਨਿਕਲੀ ਗਿਆ, ਨਾਲ ਜੋ ਮਹਾਰਾਜ ਦਾ ਹੁਕਮ ਮੰਨਾਂਗੇ, ਹਰਕ ਨਹੀਂ, ਸ਼ੋਕ ਨਹੀਂ, ਕਿੱਥੋਂ ਤੇ ਜਾਂਦੇ ਆ? ਮੋਹਰੇ ਸ੍ਰੀ ਰਾਮ ਚੰਦਰ ਜੀ ਹੈ, ਪਿੱਛੇ ਸੀਤਾ ਜੀ, ਪਿੱਛੇ ਲਕਸ਼ਮਣ ਜੀ। ਸੀਤਾ ਜੀ ਤਾਂ ਰਾਮ ਚੰਦਰ ਦੇ ਪੈਰਾਂ ਤੇ ਆਪਣਾ ਪੈਰ ਨਹੀਂ ਰੱਖਦੇ, ਲਕਸ਼ਮਣ ਨਾ ਸੀਤਾ ਦੇ ਪੈਰਾਂ ਤੇ ਪੈਰ ਰੱਖਦਾ, ਨਾ ਰਾਮ ਚੰਦਰ ਦੇ ਪੈਰਾਂ ਤੇ ਪੈਰ, ਸ੍ਰੀ ਰਾਮ ਚੰਦਰ ਦੇ ਕੰਡਾ ਚੁੱਪ ਗਿਆ, ਖਲੋ ਗਿਆ। ਸੀਤਾ ਜੀ ਕੰਡਾ ਕੱਢਣ ਲੱਗੇ, ਲਕਸ਼ਮਣ ਜੀ ਤਾਂ ਕ੍ਰੋਧ ਆ ਗਿਆ, ਕਹਿੰਦਾ ਮਹਾਰਾਜ ਨਾਲੇ ਤੁਸੀਂ ਮੇਰੇ ਗੁਰੂ ਨਾਲੇ ਇਸ਼ਟ ਦੇ, ਤੁਹਾਨੂੰ ਬਨਵਾਸ ਵੀ ਦਿੱਤਾ ਨਜਾਇਜ਼, ਪਰਥ ਨੂੰ ਰਾਜ ਦਿੱਤਾ ਨਜਾਇਜ਼, ਮੈਂ ਦਸ਼ਰਥ ਨੂੰ ਮਾਰਾਂਗਾ, ਦਸ਼ਰਥ ਨੂੰ ਮਾਰਾਂਗਾ, ਮੈਂ ਕਈ ਨੂੰ ਵੀ ਮਾਰਾਂਗਾ, ਉਹਨਾਂ ਦੇ ਵਿਰੋਧੀਆਂ ਨੂੰ ਮਾਰਾਂਗਾ, ਮੈਂ ਸ਼ੇਸ਼ ਨਾਗ ਦਾ, ਮੈਂ ਤੁਹਾਨੂੰ ਨੰਗੀ ਪੈਰੀ ਜੰਗਲ ਕਦੇ ਜਿਵੇਂ ਮਾਰਾ ਨਹੀਂ ਵੇਖ ਸਕਦਾ, ਨਜਾਇਜ਼ ਹੀ ਬਨਵਾਸ ਹੈ, ਨਜਾਇਜ਼ ਹੀ ਪਰਥ ਨੂੰ ਗਾਂਝ ਹੈ, ਰੋਵੇ। ਸ੍ਰੀ ਰਾਮ ਚੰਦਰ ਕਹਿਣ ਲੱਗੇ, ਲਕਸ਼ਮਣ ਬਾਤ ਤੇਰੀ ਠੀਕ ਹੈ, ਇਹ ਮਨੁੱਖਾਂ ਤੇ ਕਿਸ ਵਾਸਤੇ ਮਿਲ ਗਿਆ? ਮਾਣਸ ਜਾਨੋ ਸਾਨੂੰ ਰਾਜ ਕਰਨ ਵਾਸਤੇ ਮਿਲਿਆ, ਕਿਸ ਵਾਸਤੇ ਸਾਨੂੰ ਮਨੁੱਖਾਂ ਪੁੱਤਾਂ ਦੀ ਪਾਲਣਾ ਕਰਨ ਵਾਸਤੇ ਮਿਲਿਆ ਹੈ, ਪੱਕੇ ਪਾਉਣ ਵਾਸਤੇ, ਧਨ ਜਮ੍ਹਾਂ ਕਰਨ ਵਾਸਤੇ, ਕਰੋੜ ਲੋਕ ਕਰਨ ਵਾਸਤੇ ਸਾਨੂੰ ਮਨੁੱਖਾਂ ਦੇ ਮਿਲੀ, ਕਿਸ ਵਾਸਤੇ ਮਿਲੀ ਹੈ? ਪੰਜਵੀਂ ਮਹਾਰਾਜ ਕਹਿੰਦੇ, ਭਈ ਪ੍ਰਾਪਤ ਮਨੁੱਖ ਦੇ ਵਧੀਆ ਗੋਰ ਨੂੰ ਮਿਲਣ ਕੇ ਤੇਰੀ ਵਧੀਆ, ਜਿਸ ਵਕਤ ਕੋ ਲਹੀ ਤੂੰ ਆਇਆ, ਰਾਮ ਨਾਮ ਸੰਤਾਂ ਨੂੰ ਲਪਾਇਆ, ਜੰਗਲਾਂ ਵਿੱਚ ਜਾਵਾਂਗੇ, ਸੰਤਾਂ ਮਹਾਤਮਾ ਦੇ ਦਰਸ਼ਨ ਕਰਾਂਗੇ, ਫਿਰ ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ, ਅਸੀਂ ਮਹਾਰਾਜ ਦੀ ਦੁਰਗਾਹ ਵਿੱਚ ਸੱਚੇ ਹੋਵਾਂਗੇ, ਹੁਕਮ ਮੰਨਾਂਗੇ, ਮਹਾਰਾਜ ਨੇ ਜਿਹੜਾ ਲਿਖਿਆ ਹੈਗਾ, ਇਹ ਸੰਸਾਰ ਮਗਰੋਂ ਲੱਥ ਜਾਊਗਾ। ਇਹ ਰਾਜ ਉਸਨੇ ਕਰ ਲਿਆ ਤੋ ਕਿਹਾ, ਹਮਨੇ ਤਾਂ ਕਰ ਲਿਆ ਤੋ ਕਿਹਾ, ਰਾਜ ਵੀ ਕੋਈ ਸੁੱਖ ਹੈਗਾ? ਸੁੱਖ ਤਾਂ ਪਰਮੇਸ਼ਵਰ ਵਿੱਚ ਹੈ, ਪਰਮੇਸ਼ਵਰ ਤੋਂ ਬਿਨਾਂ ਕਿਸੇ ਵਸਤੂ ਕੋਈ ਜਿਵੇਂ ਸੁੱਖ ਨਹੀਂ ਹੈਗਾ, ਕੋਈ ਇਹ ਸੁੱਖ ਨਾ ਇਹ ਜੋ ਕਰੇ ਜੇ ਬਹੁਤੇ ਮੀਤ ਜੋ ਚਿੱਤ ਰੱਖੇ ਇੱਕ ਸੌ ਤੇ ਸਭ ਪਾਵੇਂਗੇ। ਸੁੱਖ ਦੁਨੀਆਂ ਚ ਸੁੱਖ ਨਹੀਂ, ਚੀਜ਼ਾਂ ਚ ਸੁੱਖ ਨਹੀਂ, ਸੁੱਖ ਪਰਮੇਸ਼ਵਰ ਵਿੱਚ ਸੁੱਖ ਹੈਗਾ। ਪਰਮੇਸ਼ਵਰ ਦੇ ਬਿਨਾਂ ਸਭ ਦੁੱਖ ਰੂਪ ਹੈ, ਸਭ ਕਲੇਸ਼ ਹੈ, ਸਭ ਮੁਸੀਬਤਾਂ, ਸਭ ਜਨਮ ਮਰਨ ਦਾ ਹੇਤੂ ਹੈ। ਪਰਮੇਸ਼ਵਰ ਤੇ ਭੁੱਲੀਆਂ ਵਿਆਪਨ ਸਭ ਰੋਗ ਹਰ ਬੇਸਰ ਸਦਾ ਖੁਆਰੀ। ਲਕਸ਼ਮਣ ਜੀ ਕੋ ਮਨਾ ਲਿਆ, ਫਿਰ ਜਾਂ ਪੰਜਵਟੀ ਕੇ ਵਿੱਚ ਮੈਂ ਚਲੇ ਗਿਆ, ਫਿਰ ਸੰਤਾਂ ਮਹਾਤਮਾ ਰਿਸ਼ੀਆਂ ਨੇ ਸ੍ਰੀ ਰਾਮ ਚੰਦਰ ਪਰ ਸ਼ੰਕਾ ਕੀਤੀ, ਮਹਾਰਾਜ ਇਹ ਸਾਡੀ ਸ਼ੰਕਾ ਹੈ, ਜਿਸ ਵੇਲੇ ਤੁਹਾਨੂੰ ਹੁਕਮ ਹੋਇਆ ਕਿ ਤੁਹਾਨੂੰ ਰਾਜ ਮਿਲ ਜਾਣਾ ਤਾਂ ਖੁਸ਼ੀਆਂ ਤੇ ਖੁਸ਼ੀਆਂ, ਵਧਾਈਆਂ ਤੇ ਵਧਾਈਆਂ, ਤੁਹਾਨੂੰ ਵੀ ਖੁਸ਼ੀ ਹੋਈ ਅਖੇ ਨਹੀਂ, ਜਿਸ ਵੇਲੇ ਬਨਵਾਸ ਹੋਇਆ ਕੋਈ ਗਮੀ ਹੋਈ ਨਹੀਂ, ਦੋਨੋਂ ਝੂਠੇ ਹੈ। ਸੱਚਾ ਤਾਂ ਇੱਕ ਪਰਮਾਤਮਾ ਹੈ, ਪਰਮਾਤਮਾ ਤੇ ਬਿਨਾਂ ਕੋਈ ਵਸਤੂ ਸੱਚੀ ਨਹੀਂ ਹੈਗੀ ਹੈ, ਪਰਮਾਤਮਾ ਬਿਨਾਂ ਸਾਰੇ ਸੰਸਾਰ ਨੂੰ ਹਿਰਦੇ ਚੋਂ ਕੱਢੂਗੇ ਤਾਂ ਹੀ ਪਰਮਾਤਮਾ ਮਿਲੇਗਾ, ਇੱਕ ਮਿਆਨ ਚ ਦੋ ਤੇ ਬਾਰਾਂ ਨਹੀਂ ਪੈ ਸਕਦੀਆਂ। ਬਾਕੀ ਸੁਖੀ ਤੇਲ ਨੂੰ ਕੋਈ ਡਬਰਮਾ ਕਰ ਦਿੱਤੀ ਹੋਵੇ, ਦੁਨੀਆਂ ਵਾਲੀ ਬਿਰਤੀ ਨਹੀਂ ਰਹਿੰਦੀ, ਦੁਨੀਆਂ ਵਾਲੀ ਬਿਰਤੀ ਹੋਵੇ ਤਾਂ ਪਰਮਾਤਮਾ ਦੇ ਪਾਸੇ ਬਿਰਤੀ ਨਹੀਂ ਰਹਿੰਦੀ ਹੈਗੀ, ਇੱਕੋ ਪਾਸਾ ਰਹਿੰਦਾ ਹੈਗਾ।
बाती सूखी तेल खोटा मंडल बाजे नटता सूता बुझ गए अगर निकसो धुआं रब रहा है क्या बोलने दुआ टूटी तंत्र न बजे दवा फूल भोगा अपना काल कथन ही बदली कहने कहा समझ परी तू बिसरो ग्राम कहत कबीर पंच जो चूरे जे तुसी शांत चित रखना तो काम करो लो कार छक दो और दुनिया की शांति नहीं रही छड़ने भी शांति मिलेगी काम क्रोध हंकार लो वट मोह में मन सो जाओ तभी आत्म तत्व को दर्श परम पुर को भाव दसमा रखे रहे ये काम न विसरो क्रोध न विसरो लोभ न विसरो पर निंदा मुक्त न छोटी निष्फल पाई सौ से सो श्री गुरु नानक देव गोरख ते सिद्धानंद दास देव कहने महाराज किस जाना हो असी परमात्मा की दुर्गावे कि सच्चे हो इस संसार मगरों लथे ये जनता ममता छो परमात्मा च मोह पाओ ये किदा मगरों लथे किदम टुटे पा माता कहने हुक्म जाए चल रहा नानक लिखा ना जो कुछ करदा सब कह रहा परमात्मा का भाना मनो परमात्मा का हुक्म मनो ये तो कोई कलकत्ते के बीच में देवा भगत रहता है बड़ा भगत है कबीर नाम से मंगो पहला लोग मंगो बड़ा भगत है तो उसने ब्रह्मा बेचे जेगा मिट्टी का तेल खूह चो निकलता उतो ले आंदा बेचता पंजा पंजा हजार पीपे ले आंदा उसे सस्ता हैगा उथे कलकत्ते के बीच में आटी पाजे ते नाले रूही का कारखाना लाया बिचे रूही कुपा कुपा होंगी बिचे रूही बिचे कत होंगे बिचे बस्तर होंगे है वो देवा हैगा वो स्त्री हैगी है उसे दो बाल हैगे एक उदा भाई है उदा भी प्रभाद हैगा एक उदी भैन उदा भी प्रभाद हैगा सांझा काम करते हैं वो देवा तो वही उपदेश करता उन्होंने हुक्म जाए चलना नानक लिखिया नाल गमी बिच खुशी मनाओ तुसी मुक्त हो जाओगे आय को हरख नहीं गाय को शोक नहीं कैसे निर्द्वंद पाओ समझने की बात है दे गए नेरे नहीं लक्ष्मी को हेरे नहीं मन कहूं फेरे नहीं पान संगात है लोगन की रीत नहीं कहूं सौ प्रीत नहीं हार नहीं जीत नहीं जन्म न जाता है ऐसे जब ज्ञान होवे तबे नर मोह होवे ब्रह्म के समान और ब्रह्म समात है तुसी परमेश्वर न मिल जाओगे 84 लख जम्मू मरो जाके धर्मराज न साहब दो 84 लख जिन्ना घूमो इथो निकल जाओगे कहो नानक तत् बेचारा बिना भजन नहीं छुटकारा ओ देवा वह उपदेश करता था सारे परिवार ते संत महात्मा ने बड़ा प्रेमी था जिते को संत महात्मा वे महाराज पास शंकर उत्तर करने ते आसनसोल उतो कुछ दूर फैसले ते उथे बड़े संत महात्मा जो अंबर साधु जी कहते दीप माला ने बल्कि सारी दुनिया के संत जाते इतो भी जाते गए अमरीका बड़े संत आते ग्रंथ सम्मेलन 15 परमेश्वर परमेश्वर जप हों इधर हरिद्वार कुंभ लगता सारी दुनिया के संत आए सारे कथा वार्ता परमेश्वर सानू फायदा तो इसे गल का बाकी कह सू कम का की फायदा लस जब महाराज कहते अवद काल चे कि नकाम एक सुहर के नाम लगे लगे कोई सगल परम डाल दे को बिंद को नाम ले अंतवार संग तेरे एहो एक जात है जय मात पिता सत बीत न भाई मन हुआ नाम तेरे संग साई महाराज सानू आख दे तो झूठ आख दे आप भी महाराज नाम कुमारी नाम का चली रहे जीवन बिछेरे मिल जाओ आप भी सुहास नाम जप दे आप भी समाधि लाने अगले भी कहते सुध संसार चो निकलना रहो कोई तरीका ही नहीं है कहो नानके तत् बेचारा बिना भजन नहीं छुटकारा इको एक तरीका है रिते ज्ञान न मुक्ति जिदा नेरे दिन मृति का उपा केवल लो ये जिदा संसार अंधकार है जी भुला फिरता दुखी सुखी होंगे यदि निवृत्ति का उपा बिना नाम से बिना ज्ञान से और कोई नहीं है तो आसनसोल चला गया उदो संत महात्मा बढ़ गया कथा वार्ता संत महात्मा भगता न सब ते प्यारा परमात्मा नाम होगा परमात्मा ने छोड़ेंगे सारे संसार को छक देंगे कबीर राम न छोड़िए तन तन जाए तो जाओ तन तन चले जावे राम न छोड़िए कबीर राम न छोड़िए तन तन जाए तो जाओ चरण कमल वेद राम नाम समा फरीदा बल हारी तीन पंखियां जिन्हों जिन्हों जंगल वास कक्कर चुगन थल वसन रब न छोड़न पास पलाय कहना पिता तेन छड दूंगा तिना लोगों का राज जरा तू मैनू दिना भी नाम नू छड दे मैं तेन दे देवगा राज भी छड़िया तेन भी छड़िया माता ने भी पाइया भी छड़िया सब कुछ छड़ांगा शरीर भी छड़ांगा नहीं छोड़ूंगा बाबा राम बिना परमात्मा से हमारी कल्याण कैसे हो सकती होर को तरीका संसार के बीच में है लक्का युग बीत गए दुनिया जमती मरती है पर नाम बिना किसी ने मुक्ति पाई है कहत कबीर सुन रे लोई राम नाम बिन मुक्त न होई कहत कबीर सुनो न तो पाई राम नाम बिन किनगत पाई वसन सवाल के बीच में संत महात्मा की मंडली आई
ਉੱਥੇ ਹੀ ਬਹੁਤ ਉਹਨਾਂ ਨੇ ਕਥਾਬਾਤ ਸੁਣਦਾ ਰਿਹਾ 5 ਸਾਲ ਕਰ ਗਿਆ ਹੀ ਨਾ ਆਪਣੇ ਕਲਕੱਤੇ ਕੇ ਵਿੱਚ ਮੈਂ ਮਗਰੋਂ ਪਤਾ ਨੀ ਕੀ ਭਾਣਾ ਵਰਤਿਆ ਕਲਕੱਤੇ ਕੇ ਵਿੱਚ ਮੈਂ ਪਤਾ ਨੀ ਬਿਜਲੀ ਨਾ ਅੱਗ ਲੱਗ ਗਈ ਕਈ ਵਾਰ ਚੂਹਾ ਬੱਤੀ ਲੈ ਜਾਂਦਾ ਅੱਗ ਲੱਗ ਜਾਂਦੀ ਹੈ ਕਈ ਵਾਰ ਕੋਈ ਅੱਗ ਬਾਲਦਾ ਤਾਂ ਲੱਗ ਜਾਂਦੀ ਹੈਗੀ ਤੇ ਰੂਈ ਦਾ ਕਾਰਖਾਨਾ ਸੀਗਾ ਕਪਾਸ ਦਾ ਬਸਤਰਾਂ ਦਾ ਮਿੱਟੀ ਦੇ ਤੇਲ ਦੇ ਪੀਪੇ ਸੇ ਰਾਤ ਅੱਧੀ ਸੀ ਹਨੇਰੀ ਵਗਦੀ ਸੀ ਵਰਖਾ ਹੁੰਦੀ ਸੀ ਅੱਗ ਕਿੱਦਾਂ ਬੁਝੇ ਸਵੇਰ ਤੇ ਪਹਿਲਾਂ ਦੇਵੇ ਦਾ ਸਾਰਾ ਪਰਿਵਾਰ ਉਹਦੇ ਭਾਈ ਦਾ ਵੀ ਪਰਿਵਾਰ ਉਹਦੀ ਭੈਣ ਦਾ ਵੀ ਪਰਿਵਾਰ ਭੈਣ ਵੀ ਭਾਈ ਵੀ ਸਾਰਾ ਪਰਿਵਾਰ ਸਭ ਕੁਛ ਸਵੇਰ ਤੇ ਪਹਿਲਾਂ ਸੌ ਹੋ ਗਿਆ ਸਾਰੇ ਲੋਕ ਇਕੱਠੇ ਹੋਏ ਕੋਈ ਬਚਿਆ ਵੀ ਇੱਕ ਨੌਕਰ ਬਾਹਰ ਸੁੱਤਾ ਰਿਹਾ ਕਹਿੰਦੇ ਮੈਂ ਬਾਹਰ ਸੁੱਤਾ ਸਭ ਮੱਟ ਗਿਆ ਉਹਦੇ ਕੋਲ ਬਚਿਆ ਦੇਵਾ ਹੈ ਅਸੰਸੋਲ ਗਿਆ ਸੰਤਾ ਮਹਾਤਮਾ ਦੀ ਸੰਗਤ ਉਹ ਤਾਂ ਸੁਣ ਕੇ ਖਬਰ ਮਰ ਜਾਏਗਾ ਉਹ ਤਾਂ ਖਬਰ ਸੁਣੇਗਾ ਤਾਂ ਮਰ ਜਾਏਗਾ ਹੁਣ ਲਿਆਓ ਕੋਈ ਬਹੁਤੀ ਦੁੱਖ ਦੀ ਖਬਰ ਸੁਣੇ ਤਾਂ ਵੀ ਮਰ ਜਾਂਦਾ ਕੋਈ ਖੁਸ਼ੀ ਦੀ ਖਬਰ ਸੁਣੇ ਤਾਂ ਵੀ ਮਰ ਜਾਂਦਾ ਕਿਸੇ ਗਰੀਬ ਦੀ ਲਾਟਰੀ ਨਿਕਲੀ ਇੱਕ ਲੱਖ ਖੁਸ਼ੀ ਵਿੱਚ ਹੀ ਮਰ ਗਿਆ ਬਹੁਤ ਖੁਸ਼ੀ ਹੋਵੇ ਤਾਂ ਵੀ ਬੰਦਾ ਮਰ ਜਾਂਦਾ ਗਮੀ ਹੋਵੇ ਫਿਰ ਵੀ ਮਰ ਜਾਂਦਾ ਹੈ ਸੰਗਤ ਨੇ ਚਿੱਠੀ ਲਿਖੀ ਜਗ ਰਚਨਾ ਸਾਹਿਬ ਝੂਠ ਹੋਇਆ ਜਾਣ ਕੇ ਉਦੋਂ ਮੀਤ ਕਹੋ ਨਾਨਕ ਤੇ ਨਾ ਰਿਹਾ ਜੁੰਬਾ ਲੁਕੀ ਪੀਤ ਜੋਦਨ ਆਵੇ ਸੋਦਨ ਜਾਈ ਕਰਨਾ ਕੂਚ ਰਹਿਣ ਸੰਨਾ ਐਸੋ ਇਹ ਸੰਸਾਰ ਪੇਖ ਨਾ ਰਹਿਣ ਕਹੋ ਪਈਆ ਰੇ ਰਾਮ ਗਏ ਰਾਵਣ ਗਏ ਜੰਗ ਕੋ ਪ੍ਰਭਾਵ ਕਹੋ ਨਾਨਕ ਤੂੰ ਸੁਣੋ ਸਪਨੇ ਜੰਗ ਮਗਰੋਂ ਲੈ ਕੇ ਦਿੱਤਾ ਬਾਹਰ ਖਾਣਾ ਲੱਟ ਗਿਆ ਕਲਕੱਤੇ ਗਏ ਜੀ ਕੋਈ ਨੀ ਬਚਿਆ ਉਹ ਨੌਕਰ ਚਿੱਠੀ ਲੈ ਕੇ ਕਿਹਾ ਅਸੰਸੋਲ ਕੇ ਵਿੱਚ ਤਾਂ ਸੰਤ ਮਹਾਤਮਾ ਉੱਥੇ ਚਲੇ ਗਏ ਸੀ ਉਹ ਦੇਵਾ ਖੁਸ਼ੀ ਤੇ ਬੈਠਾ ਤਾਂ ਉਹਨੂੰ ਨੀਂਦ ਆ ਗਿਆ ਕਿਉਂ ਸੇਵਾ ਕਰਦਾ ਰਿਹਾ ਕਥਾ ਵਾਸਤਾ ਸੁਣਦੀ ਰਹੀ ਰਾਤ ਨੂੰ ਵੀ ਨਾ ਸੁੱਤਾ ਤੇ ਉਦੋਂ ਨੂੰ ਵਕਤ ਮਿਲ ਗਿਆ ਖੁਸ਼ੀ ਤੇ ਬੈਠਾ ਸੁੱਤਾ ਆ ਨੌਕਰ ਚਲਾ ਗਿਆ ਚਿੱਠੀ ਲੈ ਕੇ ਨੌਕਰ ਨੇ ਉਹਨੂੰ ਜਗਾਇਆ ਚਿੱਠੀ ਦਿੱਤੀ ਹੁਣ ਪੜ੍ਹ ਲਈ ਕਹਿੰਦਾ ਮੈਨੂੰ ਨੀਂਦ ਆ ਗਿਆ ਤੈਨੂੰ ਚਿੱਠੀ ਪੜ੍ਹ ਲਈ ਹੈ ਤੈਨੂੰ ਨੀਂਦ ਆਈ ਕਹਿੰਦਾ ਮੈਂ ਪੜ੍ਹ ਲਈ ਹੈ ਮੈਨੂੰ ਨੀਂਦ ਆਈ ਦੱਸ ਕੀ ਲਿਖਿਆ ਹੈ ਇੰਨਾ ਤੇਰਾ ਨੁਕਸਾਨ ਹੋ ਗਿਆ ਫਿਰ ਤੈਨੂੰ ਨੀਂਦ ਆ ਗਈ ਫਿਰ ਤੈਨੂੰ ਫਿਕਰ ਚਿੰਤਾ ਕੋਈ ਨੀ ਕਹਿੰਦਾ ਮੈਂ ਚਿੱਠੀ ਪੜ੍ਹ ਲਈ ਹੈ ਤੂੰ ਨਾ ਕਰ ਮੈਂ ਸੇਵਾ ਸੰਤਾਂ ਮਹਾਤਮਾ ਦੀ ਕਰ ਮੈਨੂੰ ਜੇ ਨੀਂਦ ਆ ਗਿਆ ਸਰ ਦੱਸ ਚਿੱਠੀ ਤੇ ਕੀ ਲਿਖਿਆ ਕਹਿੰਦਾ ਫਿਰ ਦੱਸਾਂ ਤੈਨੂੰ ਅਸੀਂ ਦੱਸ ਅਖੇ ਮੈਂ 5-4 ਦਿਨ ਸੰਤਾਂ ਮਹਾਤਮਾ ਦੀ ਸੇਵਾ ਕਰਦਾ ਰਿਹਾ ਕਥਾ ਵਾਰਤਾ ਸੁਣਦਾ ਰਿਹਾ ਹੁਣ ਸੰਤ ਮਹਾਤਮਾ ਚਲੇ ਗਿਆ ਮੈਂ ਕੁਰਸੀ ਤੇ ਬੈਠਾ ਹੁਣ ਨੀਂਦ ਦਾ ਸਮੇਂ ਨੂੰ ਨੀਂਦ ਆ ਗਿਆ ਨੀਂਦ ਵਿੱਚ ਮੈਨੂੰ ਸੁਪਨਾ ਆ ਗਿਆ ਮੈਂ ਮਰ ਗਿਆ ਮੈਨੂੰ ਸੁਰਗਾਂ ਦਾ ਰਾਜ ਮਿਲ ਗਿਆ ਤਖ਼ਤ ਮਿਲ ਗਿਆ ਮਾਲਕ ਬਣ ਗਿਆ ਸੁਰਗਾਂ ਵਿੱਚ ਵੇਖੋ ਕਿੰਨਾ ਸੁੱਖ ਹੋਇਆ 288 ਜੋ ਇੰਦਰ ਦੀ ਉਮਰ ਹੁੰਦੀ ਬ੍ਰਹਮਾ ਵਿਸ਼ਨੂੰ ਸ਼ੇਰਪਾ ਜਾ ਸਕਦਾ ਰਿਸ਼ੀ ਮੁਨੀ ਇੱਥੇ ਜਾਂਦੇ ਆ ਮੈਂ ਉੱਥੇ ਤਖ਼ਤ ਤੇ ਬੈਠਾ ਹੈਗਾ ਸੁੱਖ ਲੈ ਰਿਹਾ ਤੇ ਤੂੰ ਮੈਨੂੰ ਚਿੱਠੀ ਲਾ ਕੇ ਕਲਕੱਤੇ ਦੀ ਬੁਖਾਰਤੀ ਹੈਗੀ ਤੇ ਲਿਖਿਆ ਹੈਗਾ ਕਲਕੱਤੇ ਦਾ ਸਾਰਾ ਪਰਿਵਾਰ ਮਰ ਗਿਆ ਮਕਾਨ ਵੀ ਨਹੀਂ ਰਿਹਾ ਕੋਈ ਚੀਜ਼ ਨਹੀਂ ਰਹੀ ਹੈ ਹੁਣ ਤੂੰ ਦੱਸ ਮੈਂ ਸੁਰਗਾਂ ਦੇ ਵਿੱਚ ਤਖ਼ਤ ਤੇ ਬੈਠਾ ਸਾ ਇੰਦਰ ਦੇ ਸਿੰਘਾਸਨ ਤੇ ਬੈਠਾ ਸੀਗਾ ਸੁਰਗਾਂ ਦੇ ਵਿੱਚ ਮੈਂ ਸੁਪਨੇ ਚ ਉੱਥੋਂ ਤੂੰ ਮੈਨੂੰ ਜਗਾੜਤਾ ਆ ਕਲਕੱਤੇ ਵਾਲੀ ਚਿੱਠੀ ਦੇ ਦਿੱਤੀ ਹੁਣ ਮੈਂ ਕਲਕੱਤੇ ਦਾ ਫਿਕਰ ਕਰਾਂ ਤੇ ਮੈਂ ਉਸ ਜਿਹੜਾ ਸੁਰਗਾਂ ਚ ਮੈਂ ਇੰਦਰ ਦਾ ਰਾਜਾ ਬਣਿਆ ਸਾ ਉਹ ਮੈਂ ਫਿਕਰ ਕਰਾਂ ਮੈਂ ਕਿਸ ਚੀਜ਼ ਦਾ ਫਿਕਰ ਕਰਾਂ ਅਜੇ ਤੂੰ ਹੀ ਦੱਸ ਉਹ ਵੀ ਸੁਪਨਾ ਉਹ ਵੀ ਸੁਪਨਾ ਇਹ ਬਿਰਤੀ ਹੋਊ ਤਾਂ ਪੁਰਸ਼ ਸੰਸਾਰ ਚੋਂ ਨਿਕਲ ਸਕਦਾ ਹੋਰ ਕੋਈ ਉਪਾਅ ਨਹੀਂ ਨਿਕਲ ਲੈਂਦਾ ਜਿੰਨਾ ਚਿਰ ਬ੍ਰਹਮਾ ਕਰ ਬਿਰਤੀ ਨਾ ਹੋਵੇ ਆਤਮਾ ਕਰ ਬਿਰਤੀ ਨਾ ਹੋਵੇ ਬ੍ਰਹਮ ਦੀ ਸੇ ਬ੍ਰਹਮ ਸੁਣੀਏ ਕਹਿ ਕੇ ਪਾਣੀ ਦੁਆਤਾ ਦੀ ਨਿਵਰਤੀ ਨਾ ਹੋਵੇ ਜੋ ਦੁਤੀਆ ਕੋ ਮਤ ਮੈਂ ਧਾਰੇ ਪੈ ਤਾਂ ਕੋਈ ਵੇਦ ਪੁਕਾਰੇ ਗੇ ਤੇ ਮੋਹ ਤੇ ਲੱਗੇ ਸੋ ਪਸ਼ੂ ਹੈ ਵੇਦ ਪੰਡੋਦਾ ਉਹ ਪਸ਼ੂ ਹੈਗਾ ਬਿਨ ਪੂਜੇ ਪਸ਼ੂ ਜੋ ਜਿਹੜਾ ਪਰਮਾਤਮਾ ਨੂੰ ਨਹੀਂ ਬੁੱਝਦਾ ਮੈਂ ਇਹਦਾ ਫਿਕਰ ਕਰਾਂ ਕਲਕੱਤੇ ਦਾ ਕਿ ਮੈਂ ਸੁਰਗਾਂ ਦੇ ਰਾਜੇ ਦਾ ਫਿਕਰ ਕਰਾਂ ਤੁਸੀਂ ਦੱਸੋ ਜੋ ਇਕੱਠੇ ਹੋ ਗਏ ਕਹਿੰਦਾ ਉਹ ਵੀ ਸੁਪਨਾ ਵੀ ਸੁਪਨਾ ਕਿਉਂ ਮਹਾਰਾਜ ਕਹਿੰਦੇ ਹੁਕਮ ਜਾਣ ਚੱਲਣ ਨਾਨਕ ਲਿਖਿਆ ਨਾਲ ਫਿਰ ਹੀ ਅਸੀਂ ਜਨਮ ਮਰਨ ਤੇ ਰਹਿਤ ਹੋਵਾਂਗੇ ਫਿਰ ਹੀ ਮੁਕਤ ਹੋਵਾਂਗੇ ਫਿਰ ਹੀ 84 ਚ ਨਿਕਲਣਾ ਨਿਕਲਾਂਗੇ ਇੱਕ ਹੋਰ ਵੀ ਕੋਈ ਤਰੀਕਾ ਹੈਗਾ ਜਿੱਥੇ ਗਿਆਨ ਆਨੰਦ ਮੁਕਤੀ ਇਸ ਗਿਆਨ ਬਿਨਾਂ ਮੁਕਤੀ ਨਹੀਂ ਮਿਲਦੀ ਹੈਗੀ ਖੂਕਮਾ ਲਵਾਜੀ ਗੱਜ ਗਦਵਾ ਗੁਤਾ ਦੀ ਗਤੂਆ ਮਸਾਨ ਵਾਸ ਕਰੇ ਹੋਈ ਕਰਤ ਗੁਗੂ ਮੱਟ ਵਸ ਲੱਗੇ ਚੁੱਲ ਤੇ ਦਸ ਮਿੰਟ ਸਦੀਵ ਮੋਹਨ ਸਾਧ ਹੀ ਮਰਤ ਬਿੰਦ ਕੇ ਸਜਈਆ ਤਾਂ ਯਕੀ ਵਡਈਆ ਤੈ ਬੰਦ ਦਾ ਸਦੀਵ ਪਾਏ ਨਾਗਰੀ ਫੁਰਤ ਅੰਗਨਾ ਦੀਨ ਕਾਮ ਕਰੋ ਗਿਆਨ ਕੇ ਵੀ ਨਸ਼ੀਨ ਕੈਸੇ ਕੁਤਰਤ ਹੈ ਜਦ ਮਹਾਰਾਜ ਕਹਿੰਦੇ ਗਿਆਨ ਬਿਨਾਂ ਤੁਹਾਡੀ ਮੁਕਤੀ ਨਹੀਂ ਹੋਏਗੀ ਗਿਆਨ ਕਿਹਦਾ ਬ੍ਰਹਮ ਨੂੰ ਜਾਣਨਾ 9-10 ਸਾਲ ਆਪਣੇ ਸਰੂਪ ਨੂੰ ਸਮਝਣਾ ਇਹ ਘਰ ਬਾਰ ਮੇਰਾ ਹੈ ਪੁੱਤਰ ਤੀਆਂ ਮੇਰੇ ਇਹ ਸਰੀਰ ਮੇਰਾ ਹੈ ਮੈਂ ਨਾਲ ਕੋਈ ਜਾਵੇਗਾ ਨਾਲ ਕੋਈ ਆਇਆ ਹੈਗਾ ਮੇਰਾ ਸੰਸਾਰ ਕੇ ਵਿੱਚ ਮੈਂ ਕੌਣ ਹਾਂ
ਇਹੋ ਤਾਂ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਗਿਆਨ ਕੀਤਾ। ਪਰਮੇਸ਼ਰ ਬਿਨਾਂ ਆਪਣਾ ਕੋਈ ਸੰਬੰਧ ਹੀ ਨਹੀਂ ਹੈਗਾ। ਬਾਕੀ ਤਾਂ ਸਾਰੇ ਮੋਹ ਨਰਕਾਂ ਦੇ ਵਿੱਚ ਮੈਨੂੰ ਜਾਣ ਵਾਲੇ, ਕੌਣ ਕੋ ਪੂਤ ਪਿਤਾ ਕੋ ਕਾਂ ਕੋ ਕੌਣ ਖੁਦ ਕੀ ਜੋਈ, ਇਹ ਕੁਟੰਬ ਤੂੰ ਜੇ ਦੇਖਦਾ ਚੜੇ ਨਹੀਂ ਤੇਰੇ ਨਾਲੇ ਸਾਹ ਤੇਰੇ ਚਿਲੇ ਨਹੀਂ ਤਿਸ ਨਾਲੇ ਕਿਉਂ ਚਿਤ ਲਾਈਏ। ਸੋ ਸ੍ਰੀ ਗੁਰੂ ਨਾਨਕ ਦੇਵ ਮਾਤਾ ਗੋਰਖ ਤੇ ਸਿੱਧਾਂ ਨੂੰ ਦੱਸਦੇ ਹੋ ਨੀ ਸ਼ੰਕਾ ਪੁੱਛੀ ਕਿ ਵਿਚਾਰਾ ਹੋਏ ਅਸੀਂ ਜੇ ਪਰਮਾਤਮਾ ਦੇ ਦੁਰਾਵੇ ਕਰਦਾ ਸੱਚੇ ਹੋਏ। ਮਾਤਾ ਕਹਿੰਦੇ ਸੰਸਾਰ ਮਗਰੋਂ ਲਾਓ ਜੀ ਕਿ ਕੂਰੋਂ ਟੁੱਟੇ ਪਾਲ ਸੰਸਾਰ ਮਗਰੋਂ ਕਿੱਦਾਂ ਲੱਥੇ, ਹੁਕਮ ਦੇ ਨਾ ਹੀ ਚੱਲਣਾ ਜਿੱਦਾਂ ਉਹ ਦੇਵੇ ਨੇ ਲਾਇਆ ਹੋਇਆ ਸੰਸਾਰ ਮਗਰੋਂ। ਹਰਕ ਸ਼ੋਕ ਜਾਂ ਕੇ ਨਹੀਂ ਵੈਰੀ ਮੀ ਸਮਾਨ ਕੌ ਨਾਨਕ ਸੁਣ ਰਹੇ ਮਨਾ ਮੁਕਤਾਂ ਤੇ ਜਾਣ। ਅਰੇ ਬੁਲਬੁਲ ਤੂੰ ਇਸ ਬਾਗ ਮੈਂ ਕਿਉਂ ਦਿਲ ਕੋ ਲਗਾ ਬੈਠੀ, ਨਾ ਗੁਲ ਆਪਣਾ ਨਾ ਬਾਗ ਆਪਣਾ ਤੂੰ ਕਿਉਂ ਆਪਣਾ ਬਣਾ ਬੈਠੀ, ਤੇਰਾ ਇਸ ਬਾਗੇ ਫਾਨੀ ਮੈਂ ਬਣਾਉਣਾ ਗੌਂਸਲਾ ਝੂਠਾ, ਦੋ ਦਿਨ ਕੀ ਮੁਸਾਫਰ ਤੂੰ ਮੌਤ ਸਿਰ ਪਲਿਆ ਬੈਠੀ, ਹੋਈ ਜਦ ਬਾਗ ਸਿਰ ਸਤਕਾਰ ਹੋ ਕੇ ਕਿਸਮਤ ਮੇਰਾ ਜੇ ਦਾਵਾ ਝੂਠਾ ਤਾਂ ਮੈਂ ਕਬਜਾ ਜਮਾ। ਫਿਰ ਰੋਣਾ ਹੈ ਫਿਰ ਪਛਤਾਏਗਾ, ਮਹਾਰਾਜ ਕਹਿੰਦੇ ਮੂਰਖਾ ਫਿਰ ਪਛਤਾਏਗਾ, ਰਾਮ ਸਿੰਘ ਪਛਤਾਏਗਾ, ਪਾਪੀ ਜੀ ਦਾ ਲੋਭ ਕਰਤਾ ਅੱਜ ਕੱਲ ਉੱਠ ਜਾਏਗਾ, ਕੁਵੀਰ ਇਹ ਤਾਂ ਜਾਏਗਾ, ਇਹਨੂੰ ਕਵਨੇ ਮਾਰ ਕੇ ਲਾਓ, ਇਹਨੂੰ ਕਿਸੇ ਪਾਸੇ ਲਾਓ, ਜੇ ਕਿਸ ਪਾਸੇ ਲਾਈਏ, ਕਹਿ ਸੰਗਤ ਕਰ ਸਾਧਕੀ ਕਹਿ ਹਰ ਕਰੂੰਗਾ, ਡੇਰਾ ਬੰਨ ਨਾ ਸਕਿਓ ਬੰਧਨ ਕੀ ਵੇਲਾ, ਪਰ ਸਦਾ ਵਿਚਲੇ ਤਬ ਤੈਨ ਦੇਲਾ, ਹੱਥ ਨਾ ਲਾਈ ਕਸੂਬੇ ਜਲ ਜਾਸੀ ਟੋਲਾ, ਇੱਕ ਉਹ ਪੀਨੇ ਪਤਲੀ ਸੋ ਕੇਰੇ ਬੋਲਾ, ਦੁੱਧ ਹੱਥ ਨਹੀਂ ਆਵੇ ਫਿਰੇ ਹੋਏ ਨਾ ਮਿਲੋ, ਕੋਈ ਵਾਰ ਵਾਰ ਤੁਹਾਨੂੰ ਮੈਨੂੰ ਕਦੇ ਮਿਲ ਜਾਣੀ ਹੈਗੀ, ਕੋਈ ਨਦੀ ਦਾ ਦਰਿਆ ਲੰਘ ਜਾਂਦਾ ਕੋਈ ਵਾਪਸ ਆ ਜਾਂਦਾ ਕੋਈ ਫਲ ਟੁੱਟ ਜਾਂਦਾ ਕੋਈ ਫੇਰ ਲੱਗਦਾ ਹੈਗਾ, ਮਾਨਸ ਜਨਮ ਬਹੁ ਨਹੀਂ ਪਾਵੇ, ਕਸ਼ੂ ਪਾਵ ਮੁਕਤ ਕਾ ਕਹਿ ਰਹੇ ਮਨੁੱਖਾ ਦੇ ਫਿਰ ਮਿਲਣੀ ਨਹੀਂ ਮੁਕਤੀ ਦਾ ਉਪਾਅ ਕਦੋਂ, ਹੁਣ ਬੱਤੇ ਹਰ ਨਾਮ ਨਾ ਭੇਜਿਆ ਗਏ ਭੁੱਖਾ ਕਹਿ ਖਾਏ ਰਾਜ ਤੂੰ ਖਾਏ ਰਾਮ ਰਾਜ। ਸ੍ਰੀ ਗੁਰੂ ਨਾਨਕ ਦੇ ਬਾਲਾ ਮਰਦਾ ਨਦੀ ਦੇ ਕਿਨਾਰੇ ਧੋਤੇ ਜਾਂਦੇ, ਹੁਣ ਨਦੀ ਤਿੰਨਾਂ ਹਿੱਸਿਆਂ ਚ ਹੋ ਗਈ, ਕਿਵੇਂ ਨੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਕੀਰਤਨ ਕਰ ਰਿਹਾ ਬਤਾ ਹੋਗੀ ਮਹਾਰਾਜ ਕਿਆ ਬਾਤ ਹੈ, ਇਹ ਨਦੀ ਪਹਿਲਾਂ ਕੱਚੀ ਸੀ ਫਿਰ ਜੁਦੀ ਜੁਦੀ ਹੋ ਗਈ ਤਿੰਨੀ ਹਿੱਸੇ ਹੋ ਗਏ, ਫਿਰ ਕਦ ਮਿਲੇਗੇ, ਕਹਿੰਦਾ ਕਦੇ ਵੀ ਨੀ ਮਨੁੱਖਾ ਦੇ ਫਿਰ ਨੀ ਮਿਲਣੀ ਹੈਗੀ। ਮਾਨਸ ਜਨਮ ਬਾਹਰ ਨੀ ਪਾਵੇ ਕੋਈ, ਮਾਨਸ ਜਨਮ ਦਾ ਲੱਭਦਾ ਬੋਤਲ ਬਾਰੋਂ ਬਾਰ, ਜਿਉਂ ਬਨ ਫਲ ਪਾ ਕੇ ਪੈਂਗਰੇ ਬਾਹਰ ਨਾ ਲਾ ਕੇ ਡਾ, ਪੋਤੀਆਂ ਤਾਂ 84 ਚ ਮਿਲ ਜਾਂਦੇ, ਧਨ 84 ਲੱਖ ਜੂਨਾਂ ਚ ਮਿਲ ਜਾਂਦਾ, ਲੇਕਿਨ ਪਰਮ ਗਿਆਨ ਨੀ ਮਿਲਦਾ, ਪਰਮੇਸ਼ਰ ਦਾ ਨਾਮ ਨੀ ਮਿਲਦਾ, ਇਹ ਮਨੁੱਖਾਂ ਦੇ ਵਿੱਚ ਮਿਲਦਾ, ਉਹਨਾਂ ਬੱਤੇ ਨਾਮ ਨੇ ਭੇਜਿਆ ਕੇ ਭੁੱਖਾ ਕਿਆ ਕਹਿ ਰਹਿੰਦਾ ਜੇ। ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਗੋਰਖ ਤੋਂ ਸਿੱਧਾਂ ਨੂੰ ਕਹਿੰਦੇ ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾ, ਇੱਕੋ ਹੀ ਰਾਜਾ ਹੈ ਉਹ ਰਾਜਾ ਪਰਮੇਸ਼ਰ ਦਾ ਪਿਆਰਾ, ਪਾਪ ਨਹੀਂ ਕਰਦਾ ਅਪਰਾਧ ਨਹੀਂ ਕਰਦਾ, ਧਰਮੀ ਰਾਜਾ ਹੈ ਰਾਜਾ ਜਨਕ ਮੰਗਾ। ਉਹ ਬਾਹਰ ਸ਼ਿਕਾਰ ਖੇਲਣ ਵਾਸਤੇ ਗਿਆ, ਕੋਈ ਸੰਤ ਮਹਾਤਮਾ ਸਮਾਧੀ ਚ ਬੈਠੇ ਆ, ਬ੍ਰਹਮ ਗਿਆਨੀ ਤੱਤਵੇ ਤੇ ਆਤਮ ਦਰਸ਼ੇ ਅਵਧੂਤ ਹੈ, ਬੀਤ ਰਾਗ ਹੈ, ਬੀਤ ਰਾਗ ਕੌਣ ਹੁੰਦਾ, ਦੁਨੀਆਂ ਦਾ ਮੋਹ ਖਤਮ ਹੋ ਗਿਆ, ਇਹ ਦੁਨੀਆਂ ਦਾ ਮੋਹ ਖਤਮ ਕਰਦਾ ਹੈਗਾ, ਇਹ ਨਰਕਾਂ ਚ ਲਿਆਉਣ ਵਾਲਾ ਸਾਰਾ ਹੀ ਮੋਹ ਪਰਮੇਸ਼ਰ ਨਾਲ ਪਾਉਣਾ ਹੈਗਾ, ਉਹ ਸਭ ਕੁਝ ਆਪਣਾ ਹੈਗਾ, ਉਹਨੇ ਬੀਤ ਰਾਗ ਦੁਨੀਆਂ ਦਾ ਮੋਹ ਖਤਮ ਹੋ ਗਿਆ। ਅਵਧੂਤ ਕੋਈ ਚੀਜ਼ ਆਪਣੇ ਪਰ ਰੱਖਣੀ ਨੀ ਜਿਹੜਾ ਫੇਕ ਦੋ, ਉਹ ਸੰਤ ਮਹਾਤਮਾ ਨੂੰ ਰਾਜਾ ਘੋੜਾ ਬੰਨ ਕੇ ਮੱਥਾ ਟੇਕਿਆ ਗਿਆ, ਸੰਤ ਮਹਾਤਮਾ ਨੂੰ ਪਰਮੇਸ਼ਰ ਦੇ ਬਚਨ ਸੁਣਾਉਣੇ, ਮਹਾਰਾਜ ਦੇ ਬਚਨ ਸੁਣਾਉਣੇ, ਜਿਹੜੇ ਦਰਬਾਰ ਸਾਹਿਬ ਦੁਨੀਆਂ ਦੀਆਂ ਗੱਲਾਂ ਹੈ ਹੀ ਨਹੀਂ, ਮਹਾਰਾਜ ਨੇ ਕੋਈ ਦੁਨੀਆਂ ਦੀ ਗੱਲ ਲਿਖੀ ਹੀ ਨਹੀਂ ਹੈਗੀ, ਪਰਮੇਸ਼ਰ ਹੀ ਪਰਮੇਸ਼ਰ, ਪਰਮੇਸ਼ਰ ਹੀ ਪਰਮੇਸ਼ਰ ਹੈਗਾ। ਸੰਤਾਂ ਮਹਾਤਮਾ ਨੇ ਰਾਜੇ ਨੂੰ ਪਰਮੇਸ਼ਰ ਦੇ ਬਚਨ ਸੁਣਾਏ ਤੇ ਕਹਿੰਦਾ ਮਹਾਰਾਜ ਮੇਰੇ ਗ੍ਰਹਿ ਦੇ ਵਿੱਚ ਮੈਨੂੰ ਦਰਸ਼ਨ ਦਿਓ, ਮਿੰਨਤਾਂ ਕਰੇ, ਜਗਿਆਸੂ ਬਣ ਗਿਆ, ਰੋਣ ਲੱਗ ਗਿਆ, ਜ਼ਰੂਰ ਲਿਜਾਣਾ। ਸੰਤਾਂ ਮਹਾਤਮਾ ਪ੍ਰੇਮ ਦੇ ਭੁੱਖੇ ਕਹਿੰਦਾ ਰਾਜਾ ਕੱਲ ਨੂੰ ਆਏਗੇ। ਦੂਸਰੇ ਦਿਨ ਸੰਤ ਮਹਾਤਮਾ ਰਾਜੇ ਦੇ ਪਾਸ ਗਏ, ਰਾਜੇ ਨੇ ਬੜਾ ਸਤਿਕਾਰ ਕਰਿਆ, ਰਾਜੇ ਨੇ ਆਪਣੇ ਘੋੜੇ ਵਿਖਾਏ, ਹਾਥੀ ਵਿਖਾਏ, ਖਜ਼ਾਨੇ ਵਿਖਾਏ, ਮੰਦਰ ਵਿਖਾਏ, ਰਾਜੇ ਦਾ ਚੇਤ ਉਪਰਾਮ ਰਿਹਾ, ਉਦਾਸ ਹੀ ਨਹੀਂ ਰਿਹਾ। ਤੇ ਫਿਰ ਰਾਜਾ ਕਹਿੰਦਾ ਮਹਾਰਾਜ ਭੋਜਨ ਦਾ ਮੌਕਾ, ਭੋਜਨ ਸਿੱਖੋ ਬੈਠ ਗਏ, ਸੰਤਾਂ ਮਹਾਤਮਾ ਵਾਸਤੇ ਭੋਜਨ ਆ ਗਿਆ, ਬਾਜਰੇ ਦੀ ਜਾਂ ਦੋ ਰੋਟੀ, ਉੱਪਰ ਲਾਲ ਮਿਰਚ, ਬਾਥੂ ਦਾ ਸਾਗ, ਲੱਸੀ ਦਾ ਛੰਨਾ ਆ ਗਿਆ। ਸੰਤ ਮਹਾਤਮਾ ਹੈਰਾਨ ਪਰੇਸ਼ਾਨ ਹੋ ਗਿਆ, ਇਹ ਰਾਜਾ ਹੈ ਮੈਨੂੰ ਪ੍ਰੇਮ ਨਾਲ ਲਿਆਇਆ ਹੈ, ਮੇਰੇ ਵਾਸਤੇ ਬਾਜਰੇ ਦੀਆਂ ਰੋਟੀਆਂ, ਬਾਥੂ ਦਾ ਸਾਗ ਵਿੱਚ ਲੂਣ ਵੀ ਨਹੀਂ ਪਾਇਆ, ਲੱਸੀ ਦਾ ਛੰਨਾ, ਮਿਰਚਾਂ ਹੈ, ਅੱਛਾ ਫਿਰ ਗੱਲ ਕਰਾਂਗੇ। ਸੰਤ ਮਹਾਤਮਾ ਨੇ ਭੋਜਨ ਛਕ ਲਿਆ, ਫਿਰ ਰਾਜੇ ਵਾਸਤੇ ਭੋਜਨ ਆ, ਉਹਦੇ ਵਾਸਤੇ ਵੀ ਬਾਜਰੇ ਦੀ ਰੋਟੀ ਆਏ,
बाचू का साग आया, लस्सी का सुनना, राणी वास्ते भी यही आया, यही भोजन। संता महात्मा ने कहा इदा का भोजन है राजा खाना राणी खाने, बात क्या है, बात क्या है, जाने का मौका हो गया, हो सेवा दसो, मैं सेवा यही है। ये भोजन तुम इदा दशा करे, वो कहता तुम संत हो के मुक्त होना, मैं गृहस्थ भी मुक्त होना है, मुक्ति हर जगह मिल जाती है। तुझ तो संत हो के जंगल के बीच में मुक्त होना, मैं गृहस्थ बच्चे मुक्त होना, मैनू प्रजा का पैदा पैसा खाना लोग गऊ का वो प्रजा खिलवाई का, मैं दसों की किरत करता है, अठो अठ के जमीन है, मैं हलवाना मेरी स्त्री पता लैके आंदी, जिन्ना प्रजा का पैसा हो गए सारा प्रजा से लाना, मैं नहीं लेंदा है, मैं लोग राजे प्रजा का धान लैना वो प्रजा से लाना है, ते मैं बिल्कुल कोई पाप पदा की कमाई नहीं खाता है, हथ पदा नानका उस सुरु सजाए गुरपीरा मन तम पद जामरदार ना खाए, तुम जंगल में जाके मुक्त होना, मैं गृहस्थ बच्चे मुक्त होना है। ऐसे साल है, साल लुबेदा हो गया कि लुबेदा भी ना ही लस्सी देती है, ते हो बापा जी पूजी कोई नहीं असि मुल लेंदे, ते इत्थे बाथू ऐसा बड़ा हो गया खेतां दे विच, अठवीं के खेत है पूरा असि साग खाने है, मैं तो मेरी रानी आप बिल्कुल नहीं करते हैं। वो कहते तुम धन हो जाए गृहस्थ बच्च मुक्त हो गया, मैं छड़ के मुक्त हूं। श्री गुरु नानक देव कहते इदा रहो, हुक्म जाए चलना नानक जी, पाप नहीं करना है, पापी कर्म कमाम दे करते आए आए, ये तो हाली पहली जमात है, पाप नहीं करना, पापी कर्म कमाम दे करते आए आए, नानक जी उम्मत थमदा त्यो मथे का, फिर दूसरी उपासना कांड है ईश्वर पर विश्वास रखना, परमात्मा पर निशा करना, परमात्मा नु साथ साथ सिमरो गोविंद मन अंतर के चेतन, तीसरी है कि जीव ब्रह्म की एकता का ज्ञान, जीव ब्रह्म एकता जो हासन पासे सोई। श्री गुरु नानक देव महाराज कहते हुक्म जाए चलो, जेरा महाराज का हुक्म दरबार साहब लिखा वो मनना, कि हो किसी का हुक्म मनना है, महाराज कहते पाप करो, महाराज कहते झूठ बोलो, महाराज कहते चोरी करो, महाराज कहते साथ साथ सिमरो गोविंद मन अंतर के उतरे चंद, ये तो वो मुक्त हो गया, इतने तुम किस मुक्त हो जाओ। एक पूंगत भगत रहा है, एक खेत है कीरतपुर साहब से सत मील का पिंड है, सतमी महाराज की संगत करता है, ते बहुत ही गरीब है, सुधामे मांगो भाई लालो मांगो बिलकुल गरीब है, बहुत ही गरीब है, कदे रोटी मिलती कदे बाल बच्चा भी है, स्त्री भी है, अपने बेली भगत मांगो रेंदे है, आए गए संत महात्मा की सेवा भी एक संत आया, उसने संत जी पूंगत भगत ने बड़ी सेवा की, वो बड़ा खुश हो गया संत, वो देखो पारा की पत्थरी से हम कह मैं पारा की पत्थरी ना को सोना बना देगा, वो कहन लगा भाई पूंगत मेरे को पारा की पत्थरी है लोहा लिया मैं सोना बना देना, कहना तू सोना बनाने वास्ते संत बने आया, पारा की पत्थरी परमात्मा का नाम है कि पारा की पत्थरी, दसवें महाराज ने हीरा गुलाबी भी छुटिया, हीरा तो परमात्मा का नाम है कि हीरे है झूठे ये साढ़े कल्याण करेंगे, कल्याण तो परमात्मा के नाम ने के हर सौ हीरा छड़ के करे आन की आस, तेना दो जाए सच पाखे दास, कौडी बल्ले लाल गोया माया रूपी कौडी बल्ले परमात्मा पर ला मेरी मतवारी में राम बसारे, तो इस वास्ते तेन सोना चाहिए तेन मिनट चाहिए, अपने खेत च लै गया भाई पूंगर, अपने खेत बच लै गया, खेत के गब्बे जाके कहना कहीं ना फुट थले जाएगा, पुट्टी गां थले सोने की कान बारह मील निकल जाएगा, कहना लै जा जिन्ना भी जाना, कहना तेरा ही खेत है, तेरे खेत बच सोने की कान, तू इना बिपता दुख तकलीफ सहा रहा है, बच्चे तेरे भुखे तू भुखा, तेरी स्त्री भुखी है, तू कद क्यों नहीं लेंदा, कहना जिसने दबिया उस दाया मेरा नहीं है, मैं रखा है जिदा है उस नहीं रखा है, मैं तो ईश्वर की रजा बच है, हुक्म चलना नानक लिखे ना तेरा की मीठा लागे ना कोई ना चीजा के सुख है, परमेश्वर खाने पीने में सुख आ गए, सुंदर सहज लेख सुख दस भोगन पूरे करे, सोन चंदन सुगन लय मोती हीरे, मन इच्छे सुख मान दुश ने सुपरा चित ना आवे बेष्टा के, सारी दुनिया की चीजा मिल गई, महाराज का नाम ना मिलिया नरकों में चले जाना है, महाराज की बाणी कहती है, बाकी चीजा किसी काम नहीं आ गई, बराग हो गया भी पारस पट दिता है कि उन्होंने सेवक बन गया, कहना मेरा सेवक चल तेन सतमें महाराज के पास ला जावा,
गीत को ले आया, महाराज ने दोनों ज्ञान कर देता। सो श्री गुरु नानक देव महाराज के पास गोरखते सिद्धा ने शंका की थी कि सच आरंभ हुई असि परमात्मा की दरगाह में जाके किदा सचे हुई है, महाराज की आते हैं कूरों टुटे पार टूटा संसार में बंदा हो। फिर वो शंका कर दे कि कूरों टुटे पार टूटा संसार किदा मथुरा मगरों लथे हुक्म जाए चलना नानक महाराज का हुक्म मनो जो लिखिया दरबार साहब के बीच में वेदां ग्रंथ में कि परमेश्वर का हुक्म है तुम मनोगे फिर तुम परमात्मा की दरगाह के बीच में सचे हो जाओगे संसार भवजल से पार हो जाओगे थोड़ा जन्म बन कटिया जाएगा जिस वास्ते मनुखा से मेरी सफली हो जाएगी थोड़िया खुलों का आधार हो जाएगा सब का आधार हो जाएगा। जननी जन तो भग जन कह दाता कह सूर नहीं तो जननी बांझ रहे काहे गवारू जे कुल पूत न ज्ञान विचारी विधवा फसन पही मतारी। सो श्री गुरु नानक देव महाराज ने गोरख से सिद्धा की शंका

ਉਹ ਬਰਬਾਦ ਹੁੰਦੇ ਦੇਖੇ ਹਨ ਜਿਨ੍ਹਾਂ ਨੇ ਨਾਮ ਵਿਸਾਰਿਆ। ਅਤੇ ਇੱਕ ਲਾਈਨ ਹੋਰ ਕਹਿੰਦੇ ਹਨ, ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰਤੀ। ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਉਹ ਧਰਤੀ ਉੱਤੇ ਭਾਰ ਹਨ, ਧਰਤੀ ਉੱਤੇ ਬੋਝ ਹਨ। ਧਰਤੀ ਦਾ ਬੋਝ ਹਨ, ਉਹਨਾਂ ਦੇ ਜੀਣ ਦਾ ਕੋਈ ਅਰਥ ਨਹੀਂ ਹੈ। ਜੀਣ ਜਾਂ ਨਾ ਜੀਣ ਉਹ ਕਿਸੇ ਲੇਖੇ ਦੇ ਨਹੀਂ ਹਨ, ਕਿਸੇ ਗਿਣਤੀ ਚ ਨਹੀਂ ਹਨ। ਉਹ ਫਰੂਟਲੈਸ ਇਨਸਾਨ ਹਨ ਅਤੇ ਧਰਤੀ ਉੱਤੇ ਉਹ ਪਾਰ। ਇਸ ਕਰਕੇ ਬਾਬਾ ਜੀ ਆਖਦੇ ਨੇ, ਜਪੋ ਤਾਂ ਏਕੋ ਨਾਮ। ਲੇਕਿਨ ਨਾਮ ਕਿਵੇਂ ਜਪਿਆ ਜਾਏ? ਨਾਮ ਜਪਣ ਦੇ ਵਾਸਤੇ ਇਨਸਾਨ ਦੇ ਰਸਤੇ ਦੇ ਵਿੱਚ ਦੋ ਰੁਕਾਵਟਾਂ ਆਉਂਦੀਆਂ ਹਨ। ਨੰਬਰ ਇੱਕ, ਇਸ ਦਾ ਸਰੀਰ। ਨੰਬਰ ਦੋ, ਇਸ ਦਾ ਮਨ। ਦਾਸ ਨੇ ਜੋ ਪਹਿਲੇ ਦਿਨ ਸ਼ਬਦ ਗਾਇਆ ਸੀ ਉਸ ਦੇ ਵਿੱਚ ਮਹਾਰਾਜ ਜੀ ਨੇ ਤਿੰਨਾਂ ਹੀ ਚੀਜ਼ਾਂ ਨੂੰ ਐਡਰੈਸ ਕੀਤਾ ਸੀ ਕਿ ਆਤਮਕ ਜ਼ਿੰਦਗੀ ਦੇ ਵਾਸਤੇ, ਸਰੀਰ ਦੇ ਵਾਸਤੇ, ਆਤਮਕ ਰੂਹਾਨੀ ਜ਼ਿੰਦਗੀ ਦੀ ਮੰਜ਼ਿਲ ਤੇ ਪਹੁੰਚਣ ਦੇ ਵਾਸਤੇ ਸਰੀਰ ਨੂੰ ਵੀ ਸਾਧਨਾ ਪੈਂਦਾ ਹੈ, ਇਸ ਦੇ ਲਈ ਵੀ ਕੋਈ ਡਿਸਿਪਲਨ ਹਨ। ਮਨ ਨੂੰ ਵੀ ਸਾਧਨਾ ਪੈਂਦਾ ਹੈ, ਸਰੀਰ ਨੂੰ ਵੀ ਸਮਝਣਾ ਪੈਂਦਾ ਹੈ, ਮਨ ਨੂੰ ਵੀ ਸਮਝਣਾ ਪੈਂਦਾ ਹੈ। ਔਰ ਜਿਤਨੀ ਦੇਰ ਤੱਕ ਇਹ ਦੋ ਲੇਅਰਸ ਨੂੰ ਇਨਸਾਨ ਨਾ ਸਮਝੇ ਉਤਨੀ ਦੇਰ ਤੱਕ ਉਹ ਸੋਲ ਨੂੰ ਨਹੀਂ ਸਮਝਦਾ। ਸੋਲ ਬਹੁਤ ਹੀ ਗਹਿਰਾਈ ਵਾਲਾ ਤਲ ਹੈ। ਅੱਜ ਅਸੀਂ ਸਾਰੀ ਦੀ ਸਾਰੀ ਵਿਚਾਰ ਨੂੰ ਕੰਕਲੂਡ ਕਰਾਂਗੇ। ਅਸੀਂ ਸੁਣ ਚੁੱਕੇ ਹਾਂ ਕਿ ਇੰਦਰੀਆਂ ਸਾਡੀਆਂ ਸਬਲ ਹਨ, ਸੈਂਸਸ ਜੋ ਹਨ ਉਹ ਬਹੁਤ ਪਾਵਰਫੁਲ ਹਨ ਅਤੇ ਅਸੀਂ ਵੀਕ ਹਾਂ। ਇਹ ਸਰੀਰ ਸਵਾਰੀ ਸੀ ਲੇਕਿਨ ਇਹ ਸਾਡੇ ਤੇ ਸਵਾਰ ਹੋ ਚੁੱਕਾ ਹੈ। ਸਰੀਰ ਦੇ ਅਸੀਂ ਗੁਲਾਮ। ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇ ਅੰਦਰ ਅਤੀ ਅੰਤ ਕਿਸਮ ਦੀਆਂ ਆਦਤਾਂ ਐਬਾਂ ਦਾ ਚਿੱਕੜ ਹੈ, ਇੰਦਰੀ ਸਬਲ ਹੈ। ਇਹ ਵੀ ਅਸੀਂ ਸੁਣਿਆ ਹੈ ਕਿ ਦੇਹੀ ਮੂਰਖ ਹੈ, ਕਮਲੀ ਹੈ। ਔਰ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇਹੀ ਦੇ ਅੰਦਰ ਸਾਰੇ ਗੁਣ ਗਲ ਗਏ ਹਨ। ਗੁਰੂ ਬਾਬਾ ਜੀ ਅੱਜ ਦੇ ਇਸ ਸ਼ਬਦ ਚ ਇਹ ਫੁਰਮਾ ਰਹੇ ਹਨ ਕਿ ਇਸ ਸਰੀਰ ਚ ਹੀ ਨਾਮ ਜਪਿਆ ਜਾ ਸਕਦਾ ਹੈ। ਜੇ ਸਰੀਰ ਹੀ ਤੰਦਰੁਸਤ ਨਹੀਂ ਹੈ, ਅੰਦਰੋਂ ਗਲਿਆ ਪਿਆ ਹੈ, ਤਾਂ ਸਭ ਤੋਂ ਪਹਿਲਾਂ ਤੁਹਾਡਾ ਫਰਜ਼ ਹੈ ਇਸ ਦੇਹੀ ਨੂੰ ਸਾਧਣ ਦਾ, ਇਸ ਦੇਹੀ ਨੂੰ ਇਸ ਦੀ ਕਰੈਕਟ ਫਾਰਮ ਦੇ ਵਿੱਚ, ਸਹੀ ਸ਼ੇਪ ਦੇ ਵਿੱਚ ਲਿਆਉਣ ਦਾ, ਇਸ ਦੇਹੀ ਨੂੰ ਅੰਡਰ ਕੰਟਰੋਲ ਕਰਨ ਦਾ, ਇਸ ਦੇਹੀ ਉੱਤੇ ਮਾਸਟਰੀ ਅਚੀਵ ਕਰਨ ਦਾ। ਜਿਸ ਤਰ੍ਹਾਂ ਦੀ ਇਹ ਦੇਹੀ ਹੁਣ ਹੈ, ਇਸ ਤਰ੍ਹਾਂ ਦੀ ਦੇਹੀ ਦੇ ਨਾਲ ਨਾਮ ਨਹੀਂ ਜਪਿਆ ਜਾ ਸਕਦਾ। ਸੋ ਵਰਕ ਹੈਜ਼ ਟੂ ਬੀ ਡਨ ਔਨ 3 ਲੈਵਲਸ, 1 ਔਨ ਫਿਜ਼ੀਕਲ ਲੈਵਲ, 2nd ਔਨ ਮੈਂਟਲ ਲੈਵਲ, ਐਂਡ 3rd ਔਨ ਦਾ ਸਪਿਰਿਟ ਲੈਵਲ। ਸੋ ਜੋ ਅਸੀਂ ਫਿਜ਼ੀਕਲ ਲੈਵਲ ਤੇ ਕੰਮ ਕਰਨਾ ਹੈ, ਗੁਰੂ ਬਾਬਾ ਜੀ ਉਸ ਦੀਆਂ ਕੁਝ ਇੰਸਟਰਕਸ਼ਨਸ ਦਿੰਦੇ ਹਨ, ਉਸ ਦੀਆਂ ਹਦਾਇਤਾਂ ਦਿੰਦੇ ਹਨ ਕਿ ਇਨਸਾਨ, ਦੇਹੀ ਤੇਰੀ ਇੱਕ ਧਰਤੀ ਹੈ, ਇਸ ਧਰਤੀ ਉੱਤੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦਾ, ਗੁਣਾ ਦਾ ਇੱਕ ਬਗੀਚਾ ਉਗਾਉਣਾ ਹੈ, ਤੇ ਤੈਨੂੰ ਇਸ ਧਰਤੀ ਨੂੰ ਵੀ ਜੋ ਹੈ ਉਹ ਕਲਟੀਵੇਟ ਕਰਨਾ ਪਏਗਾ, ਇਸ ਧਰਤੀ ਨੂੰ ਵੀ ਤੈਨੂੰ ਤਿਆਰ ਕਰਨਾ ਪਏਗਾ, ਇਸ ਧਰਤੀ ਨੂੰ ਤੈਨੂੰ ਜੋ ਹੈ ਉਹ ਸਾਧਣਾ ਪਏਗਾ। ਆਓ, ਮਹਾਰਾਜ ਜੀ ਦੀਆਂ ਇਸ ਦੇ ਸੰਬੰਧ ਚ ਜੋ ਲਾਈਨਾਂ ਹਨ, ਮੈਂ ਪਹਿਲਾਂ ਉਹ ਰੱਖਾਂ ਆਪ ਜੀ ਦੇ ਸਾਹਮਣੇ।

0: ਗੁਰੂ ਦੇ ਸ਼ਬਦ ਦੀ ਵਿਚਾਰ ਦੀ ਅਸਿਸਟੈਂਸ ਦੇ ਨਾਲ, ਗਾਈਡੈਂਸ ਦੇ ਨਾਲ ਇਸ ਦੇਹੀ ਨੂੰ ਕਾੜਨ, ਇਸ ਨੂੰ ਸਹੀ ਸ਼ੇਪ ਚ ਲਿਆ, ਇਸ ਨੂੰ ਸਹੀ ਕੰਡੀਸ਼ਨ ਚ ਲਿਆ। ਸੋ ਉਪਦੇਸ਼ ਨੰਬਰ ਇੱਕ, ਇੱਕ ਦੇਹੀ ਦੇ ਲੈਵਲ ਤੇ ਵਰਕ ਕਰਨਾ ਹੈ ਕਿ ਇਸ ਦੇਹੀ ਨੂੰ ਸੋਧਣਾ।
1: ਏ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿੱਚ।

ਬੜੀ ਕਮਾਲ ਦੀ ਗੱਲ ਆਖੀ। ਕਹਿੰਦੇ ਇਹ ਦੇਹੀ ਭੌਂਕਦੀ ਰਹਿੰਦੀ ਹੈ, ਕਦੇ ਜ਼ਬਾਨ ਕੁਛ ਖਾਣ ਨੂੰ ਚਾਹੁੰਦੀ ਹੈ, ਅੱਖਾਂ ਕੁਛ ਐਂਟਰਟੇਨਮੈਂਟ ਚਾਹੁੰਦੀਆਂ ਹਨ। ਸੋ ਇਤ ਆਦ ਦੇਹੀ ਦੀਆਂ ਜੋ ਰਿਕੁਆਇਰਮੈਂਟਸ ਹਨ, ਜੋ ਇਸ ਦੀਆਂ ਨੀਡਸ ਹਨ, ਉਹ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਦੇਹੀ ਭੌਂਕਦੀ ਹੈ, ਕਦੇ ਕੁਛ ਮੰਗਦੀ ਕਦੇ ਕੁਛ ਮੰਗਦੀ, ਇਸਨੇ ਆਪਣਾ ਹੀ ਸ਼ੋਰ ਮਚਾ ਰੱਖਿਆ ਹੈ। ਫਰੀਦਾ ਇਹ ਤਨ ਭੌਂਕਣਾ ਭੌਂਕਦਾ ਭੌਂਕਦਾ ਹੈ, ਸਾਦਾ ਖਾ ਨਹੀਂ ਸਕਦਾ, ਸਾਦਾ ਪਹਿਨ ਨਹੀਂ ਸਕਦਾ, ਸਾਦਾ ਇਹ ਜੀ ਨਹੀਂ ਸਕਦਾ। ਹੁਣ ਜਿਹੜਾ ਰੰਗ ਅਸੀਂ ਇੱਕ ਗੁਰਦੁਆਰੇ ਚ ਇੱਕ ਦਿਨ ਪਾ ਕੇ ਆ ਜਾਈਏ, ਦੂਸਰੇ ਦਿਨ ਨਹੀਂ ਪਾਉਂਦੇ, ਦੂਸਰੇ ਦਿਨ ਹੋਰ ਪਾਉਂਦੇ। ਬ੍ਰੇਕਫਾਸਟ ਹਰ ਰੋਜ਼ਾਨਾ ਅਸੀਂ ਇੱਕ ਨਹੀਂ ਕਰ ਸਕਦੇ, ਉਹਦੀ ਵਰਾਇਟੀ ਚਾਹੀਦੀ, ਹਰ ਰੋਜ਼ਾਨਾ ਤਬਦੀਲ ਹੋਣਾ ਚਾਹੀਦਾ। ਹਰ ਰੋਜ਼ ਸਾਡੇ ਡਿਨਰ ਦਾ ਮੈਨਿਊ ਅਲੱਗ ਹੁੰਦਾ ਹੈ, ਲੰਚ ਦਾ ਅਲੱਗ ਹੁੰਦਾ। ਕਹਿੰਦੇ ਇਹ ਦੇਹੀ ਬਹੁਤ ਭੌਂਕਦੀ ਹੈ, ਇਸ ਦੀਆਂ ਨੀਡਸ ਰਿਕੁਆਇਰਮੈਂਟਸ ਬਹੁਤ ਵਧੀਆ ਹੋਈਆਂ। ਫਰੀਦਾ ਇਹ ਤਨ ਭੌਂਕਣਾ, ਇਹ ਤਨ ਭੌਂਕਦਾ ਹੈ, ਅੱਜ ਮੈਂ ਆਹ ਨਹੀਂ ਖਾਵਾਂਗਾ, ਅੱਜ ਕੁਛ ਹੋਰ ਖਾਵਾਂਗਾ, ਅੱਜ ਮੈਂ ਆਹ ਨਹੀਂ ਪੀਆਂਗਾ, ਅੱਜ ਕੁਛ ਹੋਰ ਪੀਆਂਗਾ, ਅੱਜ ਆਹ ਬਸਤਰ ਨਹੀਂ ਮੈਂ ਪਹਿਨ ਸਕਦਾ ਕਿਉਂਕਿ ਪਿਛਲੇ ਹਫ਼ਤੇ ਹੀ ਪਾਏ ਸੀ, ਕੱਲ੍ਹ ਵੀ ਇਹੀ ਪਾਏ ਸੀ। ਇਹ ਤਨ ਨਾਲ ਰਿਲੇਟਡ ਹਨ, ਇਹ ਤਨ ਭੌਂਕਣਾ। ਤੇ ਕਹਿੰਦੇ ਹਨ ਇਹ ਤੇ ਭੌਂਕਦਾ ਹੀ ਰਹਿੰਦਾ ਹੈ, ਨਿਤ ਨਿਤ ਦੁਖੀਏ ਕੌਣ, ਕੌਣ ਹੈ ਸਿਆਣਾ ਬੰਦਾ ਜਿਹੜਾ ਨਿਤ ਹੀ ਦੁਖੀ ਹੋਈ ਜਾਵੇ ਇਸ ਦੀਆਂ ਗੱਲਾਂ ਨੂੰ ਸੁਣ ਕੇ, ਇਸ ਦੀਆਂ ਇੱਛਾਵਾਂ ਨੂੰ ਸੁਣ ਕੇ। ਨਿਤ ਨਿਤ ਦੁਖੀਏ ਕੌਣ, ਕਹਿੰਦੇ ਮੈਥੋਂ ਨਹੀਂ ਇਸ ਦਾ ਭੌਂਕਣਾ ਸੁਣ ਹੁੰਦਾ ਤੇ ਨਿਤ ਨਿਤ ਦੁਖੀ ਹੋ ਹੁੰਦਾ, ਮੈਥੋਂ ਇਸ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਹੁੰਦੀਆਂ, ਮੇਰੇ ਪਾਸ ਇੰਨਾ ਟਾਈਮ ਨਹੀਂ ਹੈ। ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇਰ ਹਾਂ ਕਿੱਤੀ ਵੱਗੇ ਪਾਉਣ। ਕਹਿੰਦੇ ਹਨ ਚਾਹੇ ਕਿਤਨਾ ਵੀ ਇਹ ਦੇਹੀ ਸ਼ੋਰ ਮਚਾਏ, ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ ਹੈ, ਆਪਣੇ ਕੰਨਾਂ ਚ ਬੁੱਝੇ ਦੇ ਲਿਆ ਹਨ, ਮੈਂ ਸੁਣਦਾ ਹੀ ਨਹੀਂ ਹੈ ਵੀ ਇਹ ਕੀ ਚਾਹੁੰਦਾ ਹੈ। ਮਹਾਂਪੁਰਖਾਂ ਦੀ ਕਈਆਂ ਦੀ ਖੁਰਾਕ ਹਰ ਰੋਜ਼ ਇੱਕੋ ਹੀ ਹੁੰਦੀ, ਇੱਕੋ ਹੀ ਹੁੰਦੀ, ਉਹ ਚ ਕੋਈ ਵਰਾਇਟੀ ਨਹੀਂ ਹੁੰਦੀ। ਪੁਸ਼ਾਕ ਵੀ ਉਹਨਾਂ ਦੀ ਸਿੰਪਲ ਹੁੰਦੀ, ਖੁਰਾਕ ਵੀ ਸਿੰਪਲ ਹੁੰਦੀ ਹੈ, ਅਤੇ ਉਹਨਾਂ ਦੀ ਦੇਹੀ ਜੋ ਹੈ ਉਹ ਬਹੁਤੇ ਕਿਸਮ ਦੇ ਚਸਕਿਆਂ ਦੇ, ਬਹੁਤੀ ਕਿਸਮ ਦੀ ਬਦਲਾਹਟ ਦੀ ਆਦੀ ਨਹੀਂ ਰਹਿੰਦੀ। ਉਹਨਾਂ ਨੇ ਉਸਨੂੰ ਚੁੱਪ ਕਰਕੇ ਬਿਠਾ ਲਿਆ ਹੁੰਦਾ, ਜਿੱਦਾਂ ਕਿਸੇ ਨੂੰ ਝਿੜਕ ਕੇ ਬਿਠਾ ਲਿਓ ਕਿ ਬਸ ਹੋਰ ਤੈਨੂੰ ਕੁਛ ਨਹੀਂ ਮਿਲੇਗਾ। ਇਸ ਤਰ੍ਹਾਂ ਉਹਨਾਂ ਨੇ ਆਪਣੀ ਦੇਹੀ ਨੂੰ ਸਾਧ ਲਿਆ ਹੁੰਦਾ ਹੈ। ਕਹਿੰਦੇ ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ, ਇਸ ਦੀ ਗੱਲ ਹੀ ਨਹੀਂ ਸੁਣਦਾ, ਇਸ ਦੀ ਗੱਲ ਨਹੀਂ ਸੁਣਦਾ। ਨੰਬਰ ਇੱਕ ਅਭਿਆਸ ਹੈ, ਦੇਹੀ ਦੇ ਲੈਵਲ ਤੇ, ਬਾਡੀ ਦੇ ਲੈਵਲ ਤੇ ਅਭਿਆਸ ਕਰੋ, ਤਪੱਸਿਆ ਕਰੋ, ਇਸ ਨੂੰ ਸਾਧੋ, ਇਸ ਦੇ ਵਿੱਚ ਡਿਸਿਪਲਨ ਲਿਆਓ, ਡਿਸਿਪਲਨ ਲਿਆਓ, ਔਰ ਇਸ ਨੂੰ ਆਪਣੇ ਅੰਡਰ ਕੰਟਰੋਲ ਲਿਆਓ, ਇਸ ਉੱਤੇ ਮਾਸਟਰੀ ਅਚੀਵ ਕਰੋ, ਔਰ ਇਸ ਤੋਂ ਜੋ ਕੰਮ ਲੈਣਾ ਹੈ ਉਹ ਲੈਣ ਦੀ ਕੋਸ਼ਿਸ਼ ਕਰੋ। ਇਸ ਨੂੰ ਖਲਾਈ ਪਲਾਈ ਜਾਣ ਦੇ ਵਿੱਚ ਹੀ, ਸਜਾਈ ਤਜਾਈ ਜਾਣ ਦੇ ਵਿੱਚ ਹੀ ਨਾ ਰੁੱਝੇ ਰਹੋ। ਬਾਣੀ ਪਹਿਲਾ ਲੈਵਲ ਇਹ ਦੱਸਦੀ ਹੈ ਕਿ ਨਾਮ ਜਪਣ ਦੇ ਵਾਸਤੇ ਇਹ ਦੇਹੀ ਇੰਸਟਰੂਮੈਂਟ ਹੈ, ਜੇ ਇਹੀ ਰਾਈਟ ਸ਼ੇਪ ਐਂਡ ਕੰਡੀਸ਼ਨ ਦੇ ਵਿੱਚ ਨਹੀਂ ਹੈ ਤੁਸੀਂ ਨਾਮ ਨਹੀਂ ਜਪ ਸਕਦੇ। ਇਸ ਕਰਕੇ ਦੇਹੀ ਨੂੰ ਸੋਧੋ, ਬਾਕੀ ਦੇ ਹੋਰ ਥੋੜੇ ਜਿਹੇ ਸਪੋਰਟਿੰਗ ਪ੍ਰਮਾਣ ਤਾਂ ਕਿ ਇਹ ਹੋਰ ਸਾਡੇ ਦਿਲਾਂ ਚ ਉਤਰ ਜਾਏ। ਬਾਬਾ ਜੀ ਆਖਦੇ ਹਨ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸ਼ਰੀਰ। ਸਪਸ਼ਟ ਕਰਤਾ ਨਾ, ਰਾਮ ਰਤਨ ਉਹ ਰਾਮ ਜੀਉਲ ਤਾਂ ਪਾਉਣਾ ਹੈ, ਤਾਂ ਮਿਲਣਾ ਹੈ ਜੇ ਪਹਿਲਾਂ ਸ਼ਰੀਰ ਵੱਲੋਂ ਧਿਆਨ ਹਟਾਓਗੇ। ਜੋ ਪਹਿਲੇ ਤਜੇ ਸ਼ਰੀਰ, ਇੱਕ ਪਾਸੇ ਸ਼ਰੀਰ ਦੇ ਰਸ ਹਨ, ਸਵਾਦ ਹਨ, ਇੱਕ ਪਾਸੇ ਉਹ ਰਾਮ ਰਤਨ ਦਾ ਰਸ ਹੈ। ਕਹਿੰਦੇ ਹਨ ਉਹ ਇਸਨਾਂ ਨੂੰ ਛੱਡੋਗੇ ਤਾਂ ਹੀ ਉਹ ਤੁਹਾਨੂੰ ਪ੍ਰਾਪਤ ਹੋਵੇਗਾ ਨਾ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸ਼ਰੀਰ। ਇਸ ਤੋਂ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਉੱਚੇ ਉੱਠਣ ਦੀ ਕੋਸ਼ਿਸ਼ ਕਰੋ। ਬਾਬਾ ਜੀ ਆਖਦੇ ਹਨ ਤਰਕ ਕਾਇਆ ਸਦਕੇ ਵਿੱਚ ਦੇ ਕਰਤਾ ਵੀ। ਧਰਤੀ ਇਹ ਕਾਇਆ ਹੈ, ਧਰਤੀ ਇਹ ਜਿਹੜੀ ਬਾਡੀ ਹੈ ਨਾ, ਕਾਇਆ ਹੈ, ਦੇਹੀ ਹੈ, ਇਹ ਹੈ ਧਰਤੀ।
ਕਹਿੰਦੇ ਇਸ ਧਰਤੀ ਨੂੰ ਜਿੰਨੀ ਦੇਰ ਤੱਕ ਨਹੀਂ ਸੁਧਾਰਿਆ, ਜਿੰਨੀ ਦੇਰ ਤੱਕ ਇਸ ਨੂੰ ਨਹੀਂ ਸੁਧਾਰਿਆ ਉਤਨੀ ਦੇਰ ਤੱਕ ਇਸ ਦੇ ਵਿੱਚ ਨਾਮ ਦਾ ਬੀਜ ਨਹੀਂ ਬੀਜਿਆ ਜਾ ਸਕਦਾ। ਸੋ ਇਸ ਧਰਤੀ ਨੂੰ ਸੁਧਾਰਨ ਦਾ ਭਾਵ ਹੈ ਇਸ ਨੂੰ ਬਹੁਤ ਹੀ ਪਵਿੱਤਰ ਰੱਖਿਆ ਜਾਏ, ਸਾਫ ਸੁਥਰੀ ਰੱਖਿਆ ਜਾਏ, ਔਰ ਇਸ ਧਰਤੀ ਦੇ ਦੁਆਰਾ ਇਸ ਨੂੰ ਸਾਧਣਾ ਹੈ ਕਿ ਇਸ ਦੀਆਂ ਆਦਤਾਂ ਨਾ ਵਿਗੜਨ, ਇਹ ਖਾਣ ਪੀਣ ਦੇ ਵਿੱਚ ਹੀ ਮਸਤ ਨਾ ਰਹਿ ਜਾਏ। ਬਹੁਤ ਕੁਛ ਅਸੀਂ ਗਲਤ ਖਾਂਦੇ ਹਾਂ, ਬਹੁਤ ਕੁਛ ਅਸੀਂ ਗਲਤ ਪੀਂਦੇ ਹਾਂ, ਉਸ ਨੂੰ ਮੈਂ ਡਿਟੇਲ ਚ ਨਹੀਂ ਕਹਿਣਾ ਚਾਹੁੰਦਾ। ਆਪ ਸਮਝ ਆਓਗੇ ਕਿ ਜਿਤਨੀ ਦੇਰ ਤੱਕ ਤਨ ਹੀ ਅਸੀਂ ਇਸ ਨੂੰ ਨਹੀਂ ਸੁਧਾਰਿਆ, ਇਸਦਾ ਖਾਣਾ ਪੀਣਾ ਨਹੀਂ ਸੁਧਾਰਿਆ, ਉਤਨੀ ਦੇਰ ਤੱਕ ਨਾਮ ਦਾ ਬੀਜ ਨਹੀਂ ਬੀਜ ਹੋਏਗਾ। ਸੋ ਨੰਬਰ ਇੱਕ ਹੈ, ਔਰ ਕਿਸ ਐਕਸਟ੍ਰੀਮ ਤੱਕ ਇਸ ਨੂੰ ਸੁਧਾਰਨਾ ਹੈ ਉਹ ਪ੍ਰਮਾਣ ਦੇ ਕੇ ਫਿਰ ਮੈਂ ਮਨ ਦੇ ਲੈਵਲ ਦੀ ਗੱਲ ਆਰੰਭ ਕਰਾਂਗਾ। ਹੁਣ ਤੁਸੀਂ ਸੁਣ ਕੇ ਆਪ ਜੀ ਨੇ ਅੰਦਾਜ਼ਾ ਲਗਾ ਲੈਣਾ ਕਿ ਬਾਬਾ ਜੀ ਕਿਸ ਕਿਸਮ ਦੀ ਦੇਹੀ ਸਾਨੂੰ ਚਾਹੁੰਦੇ ਹਨ ਕਿ ਅਸੀਂ ਇਸ ਨੂੰ ਡਿਵੈਲਪ ਕਰੀਏ। ਕਹਿੰਦੇ ਹਨ, ਕੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ, ਅੱਠ ਤੀਰਥ ਕਾ ਮੁਖ ਟਿੱਕਾ, ਤਿਤ ਘੱਟ ਨਾਮ ਨਿਵਾਸ, ਉਤਮੱਤੀ ਸਲਾਹਣਾ ਸੱਚ ਨਾਮ ਗੁਣਤਾਸ। ਹੁਣ ਇਸ ਦੇ ਅਰਥ, ਕਹਿੰਦੇ ਕੰਗੂ ਕੀ ਕਾਇਆ, ਇਹ ਜਿਹੜੀ ਤੁਹਾਡੀ ਕਾਇਆ ਹੈ ਨਾ, ਇਹ ਇਤਨੀ ਸ਼ੁੱਧ ਹੋਵੇ, ਇਤਨੀ ਸ਼ੁੱਧ ਹੋਵੇ ਜਿਸ ਤਰ੍ਹਾਂ ਕਿ ਕੇਸਰ ਹੁੰਦਾ ਹੈ, ਕੰਗੂ ਕੇਸਰ ਨੂੰ ਆਖਦੇ, ਪੂਜਾ ਪਾਠ ਆਦਿ ਦੇ ਵਿੱਚ ਸਮੱਗਰੀ ਦੇ ਵਿੱਚ ਕੇਸਰ ਵਰਤਿਆ ਜਾਂਦਾ ਹੈ, ਕੇਸਰ ਨੂੰ ਸ਼ੁੱਧ ਮੰਨਦੇ ਹਨ। ਕੇਸਰ ਜਿਤਨੀ ਸ਼ੁੱਧ ਇਹ ਕਾਇਆ ਹੋਵੇ, ਉਹ ਕਾਇਆ ਕੇਸਰ ਜਿਤਨੀ ਤਾਂ ਹੀ ਸ਼ੁੱਧ ਹੋ ਸਕਦੀ ਹੈ ਅਗਰ ਇਸ ਦੀ ਸ਼ੁੱਧਤਾਈ, ਸੁਚਮ ਸਫਾਈ ਜੋ ਹੈ ਉਹ ਰੱਖੀ ਜਾਏ। ਇਤਨੀ ਇਹ ਸ਼ੁੱਧ ਪਵਿੱਤਰ ਹੋਵੇ ਕਿ ਇਸ ਦੇ ਪਾਸ ਬੈਠਿਆਂ ਇਸ ਦੀਆਂ ਜਿਹੜੀਆਂ ਵਾਈਬ੍ਰੇਸ਼ਨਸ ਹਨ ਉਹ ਬਹੁਤ ਪਿਆਰੀਆਂ, ਬਹੁਤ ਸ਼ੁੱਧ ਹੋਣ। ਕਈ ਬੰਦਿਆਂ ਦੀ ਕਾਇਆ ਹੀ ਐਸੀ ਹੁੰਦੀ ਹੈ ਕਿ ਉਹਨਾਂ ਦੇ ਨਜ਼ਦੀਕ ਬੈਠ ਕੇ ਤੁਸੀਂ ਡਿਸਟਰਬ ਹੋ ਜਾਓਗੇ, ਨਜ਼ਦੀਕ ਬੈਠ ਕੇ ਡਿਸਟਰਬ ਹੋ ਜਾਓਗੇ, ਸਿਰਫ ਹੋਰ ਕੋਈ ਗੱਲਬਾਤ ਉਹ ਨਾ ਕਰਨ, ਪਰ ਜਸਟ ਅਫੈਕਟ ਆਫ ਦਾ ਬਾਡੀ ਇਜ਼ ਸੋ ਹੈਵੀ, ਕਿਉਂਕਿ ਬਾਡੀ ਦੇ ਅੰਦਰ ਜੋ ਬਹੁਤ ਕੁਛ ਐਸਾ ਹੈ ਜੋ ਬਲਿਆ ਹੈ ਉਹ ਚੱਲ ਰਿਹਾ ਹੈ। ਜਿਹੜੇ ਅਸ਼ੁੱਧ ਖਿਆਲ ਹਨ, ਬੁਰੇ ਖਿਆਲ ਹਨ, ਉਹ ਬਾਡੀ ਨੂੰ ਵੀ ਅਸ਼ੁੱਧ ਕਰਦੇ ਹਨ ਅਤੇ ਬਾਡੀ ਤੋਂ ਉਸ ਤਰ੍ਹਾਂ ਦੀ ਫਿਰ ਬਾਹਰ ਜੋ ਵਾਈਬ੍ਰੇਸ਼ਨਸ ਨਿਕਲਦੀਆਂ ਹਨ। ਹੁਣ ਕੋਈ ਸਾਡੇ ਵੱਲ ਅੱਖੀਆਂ ਪਾਰਟ ਆਫ ਦਾ ਬਾਡੀ ਹਨ ਲੇਕਿਨ ਇਹਨਾਂ ਦੇ ਵਿੱਚ ਸ਼ੁੱਧਤਾ ਹੀ ਨਹੀਂ ਹੈ। ਕੋਈ ਸਾਡੇ ਵੱਲ ਸਟੇਅਰ ਕਰੇ ਤਾਂ ਅਸੀਂ ਅਨਕੰਫਰਟੇਬਲ ਫੀਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਅੱਖਾਂ ਕਿਉਂਕਿ ਸ਼ੁੱਧ ਨਹੀਂ ਹਨ, ਇਹਨਾਂ ਅੱਖਾਂ ਚ ਪਿਆਰ ਨਹੀਂ ਹੈ, ਇਹਨਾਂ ਅੱਖਾਂ ਦੇ ਵਿੱਚ ਮਿਠਾਸ ਨਹੀਂ ਹੈ, ਇਹਨਾਂ ਦੇ ਵਿੱਚ ਦ੍ਰਿਸ਼ਟੀ ਦੇ ਵਿੱਚ ਵਿਕਾਰ ਹੈ, ਬੁਰਿਆਈ ਹੈ, ਗੰਦਗੀ ਹੈ। ਤਾਂ ਇਹ ਅੱਖਾਂ ਹੀ ਜਦੋਂ ਅਸੀਂ ਕਿਸੇ ਵੱਲ ਕਰਦੇ ਹਾਂ ਤੇ ਮੇਕ ਦਾ ਅਦਰ ਪਰਸਨ ਫੀਲ ਵੈਰੀ ਅਨਕੰਫਰਟੇਬਲ, ਕਿਉਂਕਿ ਦੇਹੀ ਸ਼ੁੱਧ ਨਹੀਂ ਹੈ। ਇੱਕ ਪਾਸੇ ਬਾਣੀ ਚ ਤਰਸਦੇ ਹਨ ਕਿ ਗੁਰੂ ਬਾਬਾ ਜੀ ਸਾਡੇ ਵੱਲ ਨਿਗਾਹ ਕਰੋ, ਸਾਧੂ ਮਹਾਂਪੁਰਸ਼ਾਂ ਨੂੰ ਲੋਕ ਕਹਿੰਦੇ ਹਨ ਸਾਡੇ ਵੱਲ ਅੱਖੀਆਂ ਕਰੋ, ਸਾਡੇ ਵੱਲ ਦੇਖੋ, ਕੰਟਰਾਸਟ ਦੇਖੋ। ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਬੌਦਰਿੰਗ ਹੁੰਦਾ ਹੈ, ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਸ਼ਾਂਤ ਕਰ ਦਿੰਦਾ ਹੈ। ਅੱਖਾਂ ਤੇ ਉਹੀ ਹਨ, ਦੇਹੀ ਤੇ ਉਹੀ ਹੈ। ਕਿਸੇ ਦੀਆਂ ਅੱਖੀਆਂ ਇਤਨੀਆਂ ਸ਼ੁੱਧ ਹੋ ਚੁੱਕੀਆਂ ਹਨ ਕਿ ਉਹਨਾਂ ਦੇ ਵਿੱਚੋਂ ਰੱਬ ਅਤੇ ਉਸ ਦੀਆਂ ਵਾਈਬ੍ਰੇਸ਼ਨਸ ਮਿਲਦੀਆਂ ਹਨ। ਕਿਸੇ ਦੀਆਂ ਅੱਖੀਆਂ ਅਜਿਹੀਆਂ ਹਨ ਉਹਨਾਂ ਦੇ ਵਿੱਚੋਂ ਕੁਝ ਹੋਰ ਹੀ ਦਿਸਦਾ ਹੈ। ਦੇਹੀ ਨੂੰ ਸੁੱਧ ਸ਼ੁੱਧ ਕਰੋ, ਪਵਿੱਤਰ ਕਰੋ। ਕੰਗੂ ਕੀ ਕਾਇਆ, ਕਹਿੰਦੇ ਕਾਇਆ ਨੂੰ ਕੇਸਰ ਵਰਗੀ ਸ਼ੁੱਧ ਕਰ ਦਿਓ। ਰਤਨਾ ਕੀ ਲਲਤਾ, ਨੰਬਰ ਦੋ, ਲਲਤਾ ਆਖਦੇ ਹਨ ਇਸ ਜੀਵ ਨੂੰ, ਜ਼ਬਾਨ ਨੂੰ। ਕਹਿੰਦੇ ਇਹ ਜਿਹੜੀ ਜ਼ਬਾਨ ਹੈ ਇਸ ਦੇ ਵਿੱਚੋਂ ਜਿਹੜੇ ਲਫ਼ਜ਼ ਨਿਕਲਣ, ਬੋਲ ਨਿਕਲਣ, ਉਹ ਇਸ ਤਰ੍ਹਾਂ ਹੋਣ ਜਿਸ ਤਰ੍ਹਾਂ ਰਤਨ, ਹੀਰੇ, ਮੋਤੀ, ਜਵਾਹਰਾਤ ਨਿਕਲ ਰਹੇ ਹੋਣ। ਇਹ ਦੇਹੀ ਦੀ ਸਾਧਨਾ ਹੈ,
ਹੁਣ ਆਪ ਸਾਰੇ ਹੀ ਆਪਣੇ ਆਪ ਨੂੰ ਸਵਾਲ ਕਰ ਲਓ ਕਿ ਜਦੋਂ ਅਸੀਂ ਬੋਲਦੇ ਹਾਂ ਉਦੋਂ ਕੀ ਨਿਕਲਦਾ ਕੀ ਨਿਕਲਦਾ? ਰਤਨ ਨਿਕਲਦੇ ਹਨ, ਜਵਾਹਰਾਤ ਨਿਕਲਦੇ ਹਨ, ਮੋਤੀ ਨਿਕਲਦੇ ਹਨ, ਯਾਨੀ ਵਚਨ ਹੀ ਮੋਤੀਆਂ ਵਰਗੇ ਹੋਣ, ਮੋਤੀਆਂ ਵਰਗੇ ਵਚਨ ਹੋਣ। ਜੂਲਸ ਨਿਕਲਣ ਸਾਡੇ ਸ਼ਬਦਾਂ ਦੇ ਵਿੱਚੋਂ, ਸਾਡੇ ਵਚਨਾਂ ਦੇ ਵਿੱਚੋਂ। ਕੋਈ ਇੰਤਜ਼ਾਰ ਕਰੇ ਕਿ ਇਹ ਕੁਛ ਬੋਲਣ? ਕਈ ਦਫਾ ਅਸੀਂ ਸੜਪ ਹੋਏ ਪਏ ਹੁੰਦੇ ਹਾਂ ਵੀ ਇਹ ਬੋਲੀ ਕਿਉਂ ਜਾ ਰਿਹਾ। ਇਸ ਕਰਕੇ ਬਾਬਾ ਜੀ ਆਖਦੇ ਹਨ ਬਹੁਤ ਘੱਟ ਬੋਲੋ, ਬਹੁਤ ਘੱਟ ਬੋਲੋ, ਤਾਂ ਕਿ ਦੂਸਰੇ ਈਗਰ ਹੋਣਗੇ ਤੁਹਾਤੋਂ ਕੁਛ ਸੁਣਨ ਦੇ ਲਈ। ਅਤੇ ਇੱਕ ਅਭਿਆਸ ਇਹ ਕਰੋ ਕਿ ਜਦੋਂ ਕੋਈ ਮਨ ਚ ਥਾਟ ਆਉਂਦਾ ਹੈ ਬੋਲਣ ਲਈ, ਕਿ ਸਵਾਲ ਕਰਦੇ ਹਨ ਵੀ ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ। ਉਸ ਦਾ ਇੱਕ ਢੰਗ ਹੈ ਕਿ ਜਦੋਂ ਤੁਸੀਂ ਬੋਲਣ ਲੱਗੇ ਹੋ, ਕੁਛ ਕਹਿਣ ਲੱਗੇ ਹੋ, ਉਦੋਂ ਮਨ ਚ ਇੱਕ ਥਾਟ ਸੋਚ ਲਓ ਪਹਿਲਾਂ ਕਿ ਜੇ ਅਗਰ ਮੈਂ ਨਾ ਬੋਲਾਂ ਤੇ ਫਿਰ ਕੀ ਫਰਕ ਪੈ ਜਾਏਗਾ। ਵਟ ਡਿਫਰੈਂਸ ਇਟ ਵਿਲ ਮੇਕ ਇਫ ਆਈ ਡੋਂਟ ਸੇ ਐਨੀਥਿੰਗ। ਆਪ ਜੀ ਦੇਖੋਗੇ ਕਿ ਤੁਹਾਡੀ 75% ਜੋ ਹੈ ਬੋਲਣ ਦੀ ਜ਼ਰੂਰਤ ਜਿਹੜੀ ਹੈ ਉਹ ਘੱਟ ਜਾਏਗੀ, ਨਹੀਂ ਰਹਿ ਜਾਏਗੀ। ਦੇਰ ਇਜ਼ ਨੋ ਨੀਡ ਟੂ ਕੀਪ ਔਨ ਟਾਕਿੰਗ ਆਲ ਦਾ ਟਾਈਮ। ਸਾਇਲੈਂਸ ਵੀ ਡਿਵੈਲਪ ਕਰਨੀ ਚਾਹੀਦੀ ਹੈ, ਬਾਡੀ ਸਾਡੀ ਨੂੰ ਸਾਇਲੈਂਸ ਦੀ ਵੀ ਜ਼ਰੂਰਤ ਹੈ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਇਹ ਵੀ ਸਾਧਨਾ ਹੈ ਦੇਹੀ ਦੀ। ਬਹੁਤ ਜ਼ਿਆਦਾ ਦੇਖਣਾ ਵੀ ਉਹ ਵੀ ਗਲਤੀ ਹੈ। ਇਸ ਕਰਕੇ ਇਹ ਵੀ ਅਭਿਆਸ ਕਰਨਾ ਚਾਹੀਦਾ ਹੈ ਕਿ ਹਰ ਵੇਲੇ ਕੁਛ ਨਾ ਕੁਛ ਦੇਖਦੇ ਹੀ ਨਹੀਂ ਰਹਿਣਾ ਚਾਹੀਦਾ। ਜਦੋਂ ਦੇਖਣ ਦੀ ਜ਼ਰੂਰਤ ਹੈ ਉਦੋਂ ਦੇਖੋ। ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਅੱਖਾਂ ਬੰਦ ਕਰਕੇ ਬੈਠਣ ਦੀ ਆਦਤ ਪਾਉਣੀ ਚਾਹੀਦੀ, ਕਿਉਂਕਿ ਇੱਥੇ ਕੁਛ ਦੇਖਣ ਦੀ ਜ਼ਰੂਰਤ ਨਹੀਂ ਹੈ, ਪਰ ਅਸੀਂ ਆਲੇ ਦੁਆਲੇ ਦੇਖਦੇ ਰਹੀਏ ਕੌਣ ਆਉਂਦਾ ਹੈ, ਕੌਣ ਜਾਂਦਾ ਹੈ, ਕਿਸੇ ਨੇ ਕੀ ਪਾਇਆ, ਕਿਸੇ ਨੇ ਕੀ ਨਹੀਂ ਪਾਇਆ। ਉਹਦੇ ਨਾਲ ਮਾਈਂਡ ਐਕਟੀਵੇਟ ਹੁੰਦਾ ਹੈ, ਫਿਰ ਮਾਈਂਡ ਆਪਣੀ ਜਜਮੈਂਟ ਪਾਸ ਕਰਦਾ ਹੈ। ਅੱਖੀਆਂ ਨੂੰ ਵੀ ਬੰਦ ਕਰਨ ਦਾ ਇੱਕ ਅਭਿਆਸ ਹੈ ਕਿ ਤੁਸੀਂ ਇਕੱਲੇ ਬੈਠੇ ਹੋ ਔਰ ਅੱਖਾਂ ਬੰਦ ਕਰਕੇ ਬੈਠ ਜਾਓ। ਔਰ ਜੇ ਜਦੋਂ ਕੁਛ ਸੁਣਨ ਦੀ ਨਹੀਂ ਜ਼ਰੂਰਤ ਉਦੋਂ ਬਿਲਕੁਲ ਨਾ ਸੁਣੋ, ਜਦੋਂ ਕੁਛ ਕਹਿਣ ਦੀ ਨਹੀਂ ਜ਼ਰੂਰਤ ਉਦੋਂ ਕੁਛ ਨਾ ਕਹੋ। ਜਦੋਂ ਵੀ ਬੋਲਣ ਨੂੰ ਦਿਲ ਕਰੇ, ਕੁਛ ਕਹਿਣ ਨੂੰ ਦਿਲ ਕਰੇ, ਆਪਣੇ ਅੰਦਰ ਇਹ ਸਵਾਲ ਲਿਆਓ ਕਿ ਅਗਰ ਮੈਂ ਨਾ ਕਹਾਂ ਤਾਂ ਫਿਰ ਕੀ ਫਰਕ ਪੈ ਜਾਏਗਾ? ਕੋਈ ਫਰਕ ਨਹੀਂ ਪਏਗਾ। ਸੋ ਥੋੜਾ ਬੋਲਣਾ, ਦੇਹੀ ਨੂੰ ਸੋਧਣਾ। ਮਹਾਰਾਜ ਜੀ ਕਹਿੰਦੇ ਹਨ ਰਤਨਾ ਕੀ ਲਲਤਾ ਹੈ, ਤਾਂ ਕਿ ਜਦੋਂ ਬਹੁਤ ਥੋੜਾ ਬੋਲੋਗੇ ਜਿਹੜੀ ਐਨਰਜੀ ਵੇਸਟ ਹੁੰਦੀ ਹੈ ਬੋਲਣ ਦੇ ਵਿੱਚ ਉਹ ਜਿਹੜੀ ਹੈ ਉਹ ਬਚ ਜਾਏਗੀ, ਅਤੇ ਬਹੁਤ ਸੋਚ ਸਮਝ ਕੇ ਬੋਲੋਗੇ ਤੇ ਕਹਿੰਦੇ ਹਨ ਫਿਰ ਤੁਹਾਡਾ ਬੋਲਣਾ ਇਸ ਤਰ੍ਹਾਂ ਹੋਏਗਾ ਜਿਵੇਂ ਤੁਹਾਡੀ ਜ਼ਬਾਨ ਦੇ ਵਿੱਚੋਂ, ਬੋਲਾਂ ਦੇ ਵਿੱਚੋਂ ਰਤਨ ਜਵਾਹਰਾਤ ਨਿਕਲ ਰਹੇ ਹੋਣ, ਹੀਰੇ ਨਿਕਲ ਰਹੇ ਹੋਣ। ਰਤਨਾ ਕੀ ਲਲਤਾ, ਕੰਗੂ ਕੀ ਕਾਇਆ, ਦੇਹੀ ਨੂੰ ਇਤਨੀ ਸ਼ੁੱਧ, ਇਤਨੀ ਪਿਆਰੀ ਹੋਵੇ ਕਿ ਇਤਨੀ ਸਵੱਛ ਹੋਵੇ ਕਿ ਇਹ ਕੇਸਰ ਵਰਗੀ ਹੋਵੇ। ਜ਼ਬਾਨ ਜਿਹੜੀ ਹੈ ਕਹਿੰਦੇ ਉਹ ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਲਲਿਤਾ, ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਇਸ ਦੇ ਵਿੱਚੋਂ ਮੋਤੀ ਕਿਰ ਰਹੇ ਹੋਣ। ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, ਤਨ ਦੇ ਵਿੱਚੋਂ ਜਿਹੜਾ ਸਵਾਸ ਆ ਰਿਹਾ ਹੈ ਅਤੇ ਜਾ ਰਿਹਾ ਹੈ, ਅਗਰ ਵਾਸ ਇੱਕ ਜੰਗਲਾਂ ਚ ਦਰਖਤ ਹੁੰਦਾ ਹੈ ਜਿਸ ਦੀ ਬੜੀ ਅੱਛੀ ਸੁਗੰਧ ਵੀ ਹੁੰਦੀ ਹੈ, ਕਹਿੰਦੇ ਹਰ ਸਵਾਸ ਦੇ ਵਿੱਚੋਂ ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦੀ ਯਾਦ ਆਵੇ ਤੇ ਉਸ ਦੀ ਸੁਗੰਧੀ ਆਵੇ। ਹਰ ਸਵਾਸ ਦੇ ਵਿੱਚੋਂ ਵਾਹਿਗੁਰੂ ਦੀ ਯਾਦ ਦੀ ਸੁਗੰਧੀ ਆਵੇ। ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਕਹਿੰਦੇ ਫਿਰ ਉਹ ਬਾਡੀ ਇਸ ਤਰ੍ਹਾਂ ਦੀ ਬਣ ਜਾਏਗੀ ਜਿੱਦਾਂ 68 ਤੀਰਥਾਂ ਦਾ ਟਿੱਕਾ ਉਸਦੇ ਮੱਥੇ ਤੇ ਲੱਗਾ ਹੈ, ਭਾਵ ਉਸ ਇਨਸਾਨ ਨੂੰ ਅਗਰ ਕੋਈ ਦੇਖੇਗਾ ਤੇ ਇਸ ਤਰ੍ਹਾਂ ਲੱਗੇਗਾ ਕਿ 68 ਤੀਰਥਾਂ ਦਾ ਹੀ ਦਰਸ਼ਨ ਹੋ ਗਿਆ। 68 ਤੀਰਥਾਂ ਦਾ ਦਰਸ਼ਨ ਉਸਦੇ ਸਰੀਰ ਨੂੰ ਦੇਖ ਕੇ ਹੀ ਹੋ ਗਿਆ। ਦਰਸ਼ਨ ਭੇਟ ਤੋਤ ਨਿਹਾਲ, 68 ਤੀਰਥ ਕਾ ਮੁਖ ਟਿੱਕਾ ਤਿਤ ਘੱਟ, ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਦੇਹੀ ਸੋਧੀ ਹੋਈ ਹੈ ਉਸ ਹੀ ਹਿਰਦੇ ਦੇ ਵਿੱਚ ਵਾਹਿਗੁਰੂ ਵਾਲੀ ਮੱਤ ਜਿਹੜੀ ਹੈ ਉਸਦਾ ਵਿਕਾਸ ਹੁੰਦਾ ਹੈ, ਉਹ ਖਿੜਦੀ ਹੈ। ਤੋ ਸਭ ਤੋਂ ਪਹਿਲਾ ਪੁਆਇੰਟ ਹੈ ਆਪਣੀ ਦੇਹੀ ਨੂੰ ਡਿਸਿਪਲਨ ਚ ਲਿਆਉਣਾ।
ਖਾਣਾ ਪੀਣਾ ਬੋਲਣਾ ਚੱਲਣਾ ਸੁਣਨਾ ਦੇਖਣਾ ਇਤਿਹਾਸ। ਆਓ ਉਸ ਤੋਂ ਬਾਅਦ, ਕਿਉਂਕਿ ਮਹਾਰਾਜ ਜੀ ਨੇ ਆਖਿਆ ਭਾਂਡਾ ਧੋਏ, ਇਸ ਭਾਂਡੇ ਨੂੰ ਧੋਣਾ ਹੈ, ਇਹ ਸਰੀਰ ਰੂਪੀ ਭਾਂਡਾ ਹੈ, ਅੰਦਰੋਂ ਮੈਲਾ ਹੋਇਆ ਪਿਆ ਹੈ, ਇਸ ਨੂੰ ਸਾਫ਼ ਕਰਨਾ ਹੈ, ਇਸ ਦੀਆਂ ਆਦਤਾਂ ਨੂੰ ਸਾਫ਼ ਕਰਨਾ ਹੈ। ਸੋ ਇਸ ਭਾਂਡੇ ਨੂੰ ਯੋਗ ਬਣਾਉਣਾ ਹੈ ਕਿ ਇਸ ਚ ਨਾਮ ਰੂਪੀ ਅੰਮ੍ਰਿਤ ਪੈ ਸਕੇ। ਬੈਸ ਧੂਪ ਦੇਵੋ ਤਾਂ ਦੁੱਧੇ ਕੋ ਜਾਵੋ, ਇਸ ਭਾਂਡੇ ਨੂੰ ਧੋਵੋ, ਸੁਗੰਧੀ ਦਿਓ, ਇਸ ਦੇ ਵਿੱਚ ਵਾਹਿਗੁਰੂ ਦੇ ਪਿਆਰ ਦੀ ਸੁਗੰਧੀ ਹੋਵੇ, ਸ਼ੁਭ ਗੁਣਾਂ ਦੀ ਸੁਗੰਧੀ ਹੋਵੇ, ਨਿਮਰਤਾ ਦੀ ਸੁਗੰਧੀ ਹੋਵੇ, ਇਸ ਭਾਂਡੇ ਚ ਨਿਮਰਤਾ ਹੋਵੇ, ਇਸ ਭਾਂਡੇ ਦੇ ਵਿੱਚ ਕੇਅਰਿੰਗਨੈਸ ਹੋਵੇ, ਗਿਵਿੰਗਨੈਸ ਹੋਵੇ, ਇਸ ਭਾਂਡੇ ਦੇ ਵਿੱਚ ਫਰਗਿਵਿੰਗਨੈਸ ਹੋਵੇ, ਮੁਆਫੀ ਹੋਵੇ, ਇਸ ਭਾਂਡੇ ਦੇ ਵਿੱਚ ਤਮਾਮ ਕਿਸਮ ਦੇ ਗੁਣ ਹੋਣ, ਇਸ ਭਾਂਡੇ ਦੇ ਅੰਦਰ ਸ਼ਰਧਾ ਹੋਵੇ, ਕਹਿੰਦੇ ਤਾਂ ਇਹ ਜਾ ਕੇ ਭਾਂਡਾ ਸ਼ੁੱਧ ਹੁੰਦਾ ਹੈ। ਤੇ ਜਦੋਂ ਇਹ ਭਾਂਡਾ ਸ਼ੁੱਧ ਹੁੰਦਾ ਹੈ, ਤੁਸੀਂ ਇੱਕ ਲੈਵਲ ਤੇ ਕੰਮ ਕਰ ਲਿਆ, ਹੁਣ ਅਗਲਾ ਹੈ ਦੂਸਰਾ ਲੈਵਲ, ਉਹ ਹੈ ਮਾਇੰਡ ਦਾ। ਮਾਇੰਡ ਦੀ ਸਾਡੀ ਬਹੁਤ ਵੱਡੀ ਪ੍ਰੋਬਲਮ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਖਦੇ ਹਨ

ਸਵੇਰ ਤੋਂ ਔਰ ਫਿਰ ਜਦੋਂ ਵੀ ਵਕਤ ਮਿਲੇ ਇਸ ਅਭਿਆਸ ਨੂੰ ਕਰਨਾ ਹੈ। ਆਪਣੇ ਵਿਚਾਰ ਅਸਵਾਰੀ ਕੀਜੇ, ਥਾਟਸ ਤੋਂ ਅਲੱਗ ਹੋ ਕੇ ਸਿਰਫ ਉਹਨਾਂ ਦਾ ਜੋ ਫਲੋ ਹੈ ਉਸਨੂੰ ਦੇਖਣਾ ਹੈ। ਜਦੋਂ ਤੁਸੀਂ ਦੇਖੋਗੇ, ਥਾਟਸ ਨੂੰ ਦੇਖੋਗੇ, ਕਿਉਂਕਿ ਤੁਸੀਂ ਥਾਟ ਦੇ ਨਾਲ ਕੋਪਰੇਟ ਨਹੀਂ ਕਰ ਰਹੇ, ਉਸ ਦੇ ਵਿੱਚ ਐਨਰਜੀ ਨਹੀਂ ਪਾ ਰਹੇ, ਉਸ ਦੇ ਨਾਲ ਜੁਆਇਨ ਇਨ ਨਹੀਂ ਕਰ ਰਹੇ, ਇਸ ਕਰਕੇ ਉਹ ਥਾਟ ਜੋ ਹੈ ਉੱਥੇ ਆਪਣੇ ਆਪ ਹੀ ਸੀਜ਼ ਹੋ ਜਾਏਗਾ। ਥਾਟ ਨੀਡਸ ਯੂਅਰ ਕੋਪਰੇਸ਼ਨ ਐਂਡ ਯੂਅਰ ਟੋਟਲ ਇਨਵੋਲਵਮੈਂਟ, ਤਾਂ ਥਾਟ ਜੋ ਹੈ ਉਹ ਸਪਰੈਡ ਹੁੰਦਾ ਹੈ, ਵੱਧਦਾ ਹੈ, ਅਗਾਂਹ ਵੱਧਦਾ ਹੈ। ਜੇ ਤੁਸੀਂ ਉਸਦੇ ਨਾਲ ਹੀ ਨਾ ਰਲੇ ਤਾਂ ਥਾਟ ਉੱਥੇ ਸੀਜ਼ ਹੋਣਾ ਸ਼ੁਰੂ ਹੋ ਜਾਏਗਾ ਔਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਵਿਦ ਇਨ ਸੈਕਿੰਡਸ ਇੱਕ ਹੋਰ ਥਾਟ ਆਉਣਾ ਸ਼ੁਰੂ ਹੋਇਆ। ਬਟ ਇਨ ਬਿਟਵੀਨ ਫਸਟ ਥਾਟ ਐਂਡ ਸੈਕਿੰਡ ਥਾਟ ਯੂ ਵਿਲ ਫਾਈਂਡ ਏ ਵੈਰੀ ਸਮਾਲ ਗੈਪ, ਫਿਊ ਸੈਕਿੰਡਸ ਦਾ ਗੈਪ, ਅਤੇ ਉਸ ਗੈਪ ਦੇ ਵਿੱਚ ਜਦੋਂ ਕਿ ਥਾਟ ਨਹੀਂ ਹੈ, ਕੀ ਹੈ? ਸਿਰਫ ਇੱਕ ਵਾਚਰ ਹੈ ਜੋ ਕਿ ਵਿਟਨੈਸ ਕਰ ਰਿਹਾ ਹੈ, ਜੋ ਕਿ ਦੇਖ ਰਿਹਾ ਹੈ। ਉਹ ਵਾਚਰ ਕੌਣ ਹੈ? ਉਹ ਸਾਡੀ ਆਤਮਾ ਹੈ, ਉਹ ਸਾਡੀ ਬੀਂਗ। ਸੋ ਇਨ ਦੋਜ ਗਲਿੰਪਸ ਵੀ ਐਕਸਪੀਰੀਅੰਸ ਅਵਰ ਬੀਂਗ ਫਰੀ ਫਰੋਮ ਥਾਟਸ। ਤੋ ਜਿਤਨਾ ਜਿਤਨਾ ਇਹ ਅਭਿਆਸ ਵਧਾਉਂਦੇ ਜਾਓਗੇ ਉਤਨਾ ਉਤਨੇ ਉਹ ਗੈਪਸ ਵੱਧਦੇ ਜਾਣਗੇ। ਜਦੋਂ ਗੈਪਸ ਲੰਬੇ ਹੁੰਦੇ ਜਾਣਗੇ ਤੇ ਉਸ ਟਾਈਮ ਦੇ ਵਿੱਚ ਸਿਰਫ ਜੋ ਐਕਸਪੀਰੀਅੰਸ ਕਰਨ ਵਾਲਾ ਇਹ ਆ ਮੰਦਰ ਮੈਂ ਕੌਣ ਵਸਾਈ, ਜਿਸ ਲਈ ਇੱਕ ਅਸੀਂ ਵੰਡਰ ਕਰਦੇ ਹਾਂ ਕਿ ਇਸ ਮੰਦਰ ਚ ਕੌਣ ਰਹਿੰਦਾ ਹੈ, ਉਹ ਹੈ ਆਤਮਾ, ਉਹ ਹੈ ਵਾਹਿਗੁਰੂ ਜੀ ਦੀ ਅੰਸ਼, ਉਹ ਹੈ ਵਾਹਿਗੁਰੂ ਜੀ ਦੀ ਜੋਤ। ਸੋ ਦੈਨ ਵੀ ਵਿਲ ਐਕਸਪੀਰੀਅੰਸ ਦ ਐਕਸਪੀਰੀਅੰਸਰ, ਜੋ ਐਕਸਪੀਰੀਅੰਸ ਕਰ ਰਿਹਾ ਹੈ, ਜੋ ਥਾਟਸ ਨੂੰ ਦੇਖ ਰਿਹਾ ਹੈ, ਫਿਰ ਅਸੀਂ ਉਸ ਨੂੰ ਪਾਵਾਂਗੇ ਉੱਥੇ ਮੌਜੂਦ। ਉਸ ਦੇ ਨਾਲ ਸਾਡਾ ਧਿਆਨ, ਸਾਡੀ ਸੁਰਤੀ ਦਾ ਜਿਹੜਾ ਕੁਨੈਕਸ਼ਨ ਹੈ, ਉਹ ਆਤਮਾ ਦੇ ਨਾਲ ਜੁੜਨਾ ਆਰੰਭ ਹੋ ਜਾਏਗਾ। ਸੋ ਟੈਕਨੀਕ ਹੈ, ਆਪਣੇ ਵਿਚਾਰ ਅਸਵਾਰੀ ਕੀਜੇ, ਅਤੇ ਜਦੋਂ ਇਹ ਅਭਿਆਸ ਕਰ ਰਹੇ ਹੋ ਤੇ ਆਪ ਅਚਾਨਕ ਪਾਓ ਕਿ ਤੁਸੀਂ ਖੋ ਗਏ ਹੋ, ਤੁਹਾਨੂੰ ਪਤਾ ਨਹੀਂ ਲੱਗਾ ਕਿਸੇ ਨਾ ਕਿਸੇ ਥਾਟ ਦੇ ਫਲੋ ਦੇ ਵਿੱਚ ਨਿਕਲ ਗਏ ਹੋ, ਉਦੋਂ ਫੌਰਨ ਵਾਪਸ ਫਿਰ ਵਾਪਸ ਆਓ ਔਰ ਵਾਪਸ ਆ ਕੇ ਜਦੋਂ ਹੀ ਕੋਈ ਥਾਟ ਆਵੇ ਮਨ ਕਿਤੇ ਜਾਣ ਲੱਗੇ, ਆਪਣੇ ਮਨ ਨੂੰ ਆ ਪੰਕਤੀ ਬੋਲ ਦੇਣੀ, ਕਿਹੜੀ?

ਜਦੋਂ ਹੀ ਥਾਟ ਆਉਣ ਲੱਗੇ ਉਦੋਂ ਹੀ ਆਖੋ ਮਨ ਕਿੱਥੇ ਚੱਲਣਾ ਹੈ, ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਘਰੇ ਹੀ ਰਹੋ, ਅੰਦਰ ਹੀ ਰਹੋ। ਕਹਾਂ ਚਲੋ ਮਨ, ਰਹੋ ਘਰੇ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਉਦੋਂ ਮਨ ਨੂੰ ਕਮਾਂਡ ਕਰੋ, ਮਨ ਨੂੰ ਆਖੋ ਕਿ ਮਨ ਰੇ ਥਿਰ ਰਹੋ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਇੱਥੇ ਹੀ ਰਹੋ, ਬੀ ਪ੍ਰੈਜੈਂਟ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਕਿਤੇ ਜਾਣ ਦੀ ਜ਼ਰੂਰਤ ਨਹੀਂ, ਮਤ ਜਾ ਕਿਤੇ ਵੀ, ਇੱਥੇ ਰਹਿ। ਫਿਰ ਜਦੋਂ ਮਨ ਜਾਣ ਲੱਗੇ ਉਦੋਂ ਇਹਨਾਂ ਦੋਵਾਂ ਪੰਕਤੀਆਂ ਨੂੰ ਇਸਤੇਮਾਲ ਕਰਨਾ, ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ। ਇਹ ਤੁਸੀਂ ਤਾਂ ਹੀ ਕਰ ਸਕੋਗੇ ਇਫ ਯੂ ਆਰ ਵਾਚਿੰਗ ਦਾ ਮਾਇੰਡ, ਜੇ ਤੁਸੀਂ ਇਫ ਯੂ ਹੈਵ ਕਲੋਜ਼ਡ ਆਈ ਔਨ ਦਾ ਮਾਇੰਡ, ਜਦੋਂ ਮਨ ਚ ਕੋਈ ਖਿਆਲ ਆਏਗਾ ਫੌਰਨ ਲਾਈਨ ਰਿਪੀਟ ਕਰ ਦਿਓ ਕਿ ਮਨ ਰੇ ਫਿਰ ਰਹੋ, ਟਿਕੇ ਰਹੋ। ਸੋ ਤੁਸੀਂ ਮਨ ਦੇ ਉੱਤੇ ਸਵਾਰ ਹੋ ਗਏ ਹੋ। ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਉਤਨਾ ਉਤਨਾ ਮਨ ਜੋ ਹੈ ਅੰਡਰ ਕੰਟਰੋਲ ਆਉਂਦਾ ਜਾਏਗਾ, ਥਾਟਸ ਅੰਡਰ ਕੰਟਰੋਲ ਆ ਜਾਣਗੇ, ਥਾਟਸ ਘੱਟ ਜਾਣਗੇ। ਥਾਟਸ ਦਾ ਹੀ ਰੌਲਾ ਹੈ ਔਰ ਥਾਟਸ ਦੀ ਡਿਸਟਰਬੈਂਸ ਹੈ। ਜਦੋਂ ਉਹ ਹਟ ਜਾਏਗੀ ਤੇ ਮਨ ਦੇ ਅੰਦਰ ਇੱਕ ਸ਼ਾਂਤੀ ਹੋਏਗੀ, ਇੱਕ ਟਿਕਾਓ ਹੋਏਗਾ, ਇੱਕ ਖਾਲੀਪਨ ਹੋਏਗਾ। ਉਸ ਦੇ ਵਿੱਚ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਮਨ ਤੋਂ ਜੋ ਡੀਪਰ ਲੈਵਲ ਹੈ ਆਤਮਾ ਦਾ, ਉਸ ਦੀਆਂ ਗਲਿਮਸ ਆਉਣੀਆਂ ਸ਼ੁਰੂ ਹੋ ਜਾਣਗੀਆਂ, ਉਸ ਦੀ ਦੀਦਾਰ ਹੋਣੇ ਸ਼ੁਰੂ ਹੋ ਜਾਣਗੇ। ਸੋ ਮਹਾਰਾਜ ਜੀ ਮਨ ਦੇ ਮੁਤਲਕ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਹਨ, ਜਪੋ ਤਾਂ ਇੱਕੋ ਨਾਮ ਆ, ਨਾਮ ਜਪਣਾ ਹੈ, ਪਰ ਨਾਮ ਜਪਣ ਦੇ ਵਾਸਤੇ ਸਭ ਤੋਂ ਪਹਿਲਾਂ ਭਾਂਡਾ ਤਿਆਰ ਕਰਨਾ ਹੈ ਜੋ ਹੈ ਬਾਡੀ, ਔਰ ਉਸ ਤੋਂ ਬਾਅਦ ਸਮਝ ਲਓ ਕਿ ਇਹ ਬਹੁਤ ਹੀ ਸੂਖਸ਼ਮ ਪੜ੍ਹਾਈ ਹੈ ਜਿਸ ਦੇ ਵਾਸਤੇ ਤੁਹਾਡੀ ਸੁਰਤੀ ਦਾ ਟਿਕਾਓ ਬੜਾ ਲਾਜ਼ਮੀ ਹੈ। ਪਰ ਅਗਰ ਤੁਹਾਡੇ ਆਲੇ ਦੁਆਲੇ ਕੋਈ ਸ਼ੋਰ ਮਚਾ ਰਿਹਾ ਹੋਵੇ, ਕੋਈ ਡਿਸਟਰਬੈਂਸ ਪੈਦਾ ਕਰ ਰਿਹਾ ਹੋਵੇ, ਤੇ ਤੁਸੀਂ ਕਿਸ ਤਰ੍ਹਾਂ ਪੜ੍ਹ ਸਕਦੇ ਹੋ? ਪੜ੍ਹਨ ਦੇ ਵਾਸਤੇ ਤੁਹਾਨੂੰ ਕੁਆਇਟਨੈਸ ਚਾਹੀਦੀ ਹੈ, ਡਿਸਟਰਬੈਂਸ ਨਹੀਂ ਚਾਹੀਦੀ। ਪਰ ਇਹ ਰੱਬੀ ਵਿਦਿਆ ਹੈ, ਸਪਿਰਚੁਅਲ ਐਜੂਕੇਸ਼ਨ ਹੈ, ਇਹ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਤਾਲੀਮ ਹੈ। ਔਰ ਉੱਥੇ ਮਨ ਨੇ ਆਪਣਾ ਸ਼ੋਰ ਮਚਾਇਆ ਹੋਇਆ ਹੈ, ਮਨ ਦੌੜਾ ਫਿਰਦਾ ਹੈ। ਜਿਸ ਤਰ੍ਹਾਂ ਬੱਚਿਆਂ ਨੂੰ ਜਦੋਂ ਰੌਲਾ ਪਾਉਂਦੇ ਹਨ ਸਾਨੂੰ ਕਹਿਣਾ ਪੈਂਦਾ ਨਾ ਟਿੱਕ ਕੇ ਬੈਠ ਜਾਓ, ਅਸੀਂ ਬੜਾ ਜ਼ਰੂਰੀ ਕੰਮ ਕਰਦੇ ਹਾਂ, ਇਸ ਤਰ੍ਹਾਂ ਮਨ ਨੂੰ ਕਹਿਣਾ ਪੈਂਦਾ ਹੈ ਕਿ ਇਹ ਮਨ ਬੱਚੇ ਟਿੱਕ ਕੇ ਬੈਠ ਜਾ, ਇਸ ਨੂੰ ਟਿਕਾਣਾ ਪੈਂਦਾ ਹੈ। ਮਹਾਰਾਜ ਜੀ ਨੇ ਮਨ ਨੂੰ ਬੱਚਾ ਆਖਿਆ ਹੈ। ਸੋ ਸਾਰੇ ਸਾਡੇ ਆਪਣੇ ਅੰਦਰ ਅਸੀਂ ਬੱਚੇ ਹੀ ਹਾਂ, ਕਿਉਂਕਿ ਜੇ ਮਨ ਸਾਡੇ ਅੰਦਰ ਹੈ ਤੇ ਮਨ ਨੂੰ ਬੱਚਾ ਆਖਦੇ ਹਨ। ਕਾਇਆ ਨਗਰ ਇੱਕ ਬਾਲਕ ਵਸਿਆ, ਕਾਇਆ ਨਗਰ ਇੱਕ ਬਾਲਕ ਵਸਿਆ, ਖਿੰਨ ਪਲ ਥਿਰ ਨਾ ਰਹਾਈ। ਇਹ ਕਾਇਆ ਨਗਰੀ ਦੇ ਅੰਦਰ ਜਿਹੜਾ ਮਨ ਰੂਪੀ ਬਾਲਕ ਹੈ ਨਾ, ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ। ਜਦ ਇਹ ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ, ਇਤਨੀ ਡਿਸਟਰਬੈਂਸ ਕ੍ਰੀਏਟ ਕਰਕੇ ਰੱਖਦਾ ਹੈ ਅੰਦਰ, ਤੇ ਸੁਰਤੀ ਕਿਵੇਂ ਟਿਕ ਜਾਏ? ਸੁਰਤੀ ਕਾਲ ਪੁਰਖ ਵਾਹਿਗੁਰੂ ਨੂੰ ਅਨੁਭਵ ਕਿਵੇਂ ਕਰ ਲਵੇ? ਉਸ ਤਾਂ ਬਾਣੀ ਦੇ ਵਿੱਚ ਅਭਿਆਸ ਦੱਸਦੇ ਹਨ ਕਿ ਮਨ ਰੂਪੀ ਬਾਲਕ ਨੂੰ ਆਖੋ ਬੈਠ, ਉਸ ਉੱਤੇ ਧਿਆਨ ਦੇ ਕੇ ਰੱਖੋ, ਉਸ ਦੇ ਉੱਤੇ ਸਵਾਰ ਹੋ ਜਾਓ, ਕਿ ਸਾਰੇ ਦਿਨ ਦੇ ਵਿੱਚ ਇੱਕ ਪਲ ਵੀ ਐਸਾ ਨਾ ਹੋਵੇ ਜਦੋਂ ਕਿ ਤੁਹਾਡਾ ਧਿਆਨ ਆਪਣੇ ਮਨ ਵੱਲ ਨਾ ਹੋਵੇ। ਨੋ ਮੈਟਰ ਵਟ ਯੂ ਆਰ ਡੂਇੰਗ, ਪਰ ਇਹ ਮਨ ਨੂੰ ਜੋ ਹੈ ਇਸ ਨੂੰ ਇੱਕ ਪਲ ਦੇ ਵਾਸਤੇ ਵੀ ਆਪਣੀ ਅੱਖਾਂ ਤੋਂ, ਆਪਣੇ ਧਿਆਨ ਤੋਂ ਓਹਲੇ ਨਹੀਂ ਕਰਨਾ, ਇਸ ਦੀ ਆਦਤ ਬਣਾਉਣੀ ਹੈ। ਆਦਤ ਬਣਾਉਂਦੇ ਆ 2-4 ਮਹੀਨਿਆਂ ਦੇ ਵਿੱਚ, 6 ਮਹੀਨਿਆਂ ਚ ਇਹ ਅਭਿਆਸ ਬਹੁਤ ਪੱਕ ਜਾਂਦਾ ਹੈ, ਬਹੁਤ ਪੱਕ ਜਾਂਦਾ ਹੈ ਜੋ ਰੈਗੂਲਰਲੀ ਇਸ ਨੂੰ ਕਰਨਗੇ। ਉਦੋਂ ਹੀ ਆਖਣਾ ਹੈ ਕਹਾਂ ਚਲੋ ਮਨ, ਰਹੋ ਘਰੇ, ਕਿਉਂਕਿ ਯੂ ਵਿਲ ਐਕਸਪੀਰੀਅੰਸ ਇੱਕ ਥਾਟ ਮੇਰੇ ਅੰਦਰ ਚੱਲ ਰਿਹਾ ਹੈ, ਐਂਡ ਦੇਰ ਇਜ਼ ਨੋ ਨੀਡ ਫਾਰ ਦਿਸ ਥਾਟ। ਆਪਣੇ ਮਨ ਨੂੰ ਤੁਸੀਂ ਕਹੋਗੇ ਵੀ ਕਿਉਂ, ਕੀ ਗੱਲ ਹੈ? ਉੱਥੇ ਤੁਸੀਂ ਉਸ ਮਨ ਦੀ ਜੋ ਉਹ ਐਨਰਜੀ ਹੈ ਉਸ ਦੇ ਲਈ ਓਬਸਟੈਕਲ ਖੜਾ ਕਰ ਦਿੱਤਾ। ਯੂ ਹੈਵ ਬਿਕਮ ਦਾ ਓਬਸਟੈਕਲ ਫਾਰ ਦਾ ਮਾਇੰਡ, ਬਿਕੋਜ਼ ਯੂ ਆਰ ਨਾਓ ਵਾਚਿੰਗ ਇਟ ਐਂਡ ਬ੍ਰੇਕਿੰਗ ਇਟ। ਤੁਹਾਡਾ ਦੇਖਣਾ ਹੀ ਮਾਇੰਡ ਨੂੰ ਜੋ ਹੈ ਉਹ ਖਤਮ ਕਰਨਾ ਸ਼ੁਰੂ ਕਰ ਦੇਗਾ, ਸੀਜ਼ ਹੋਣਾ ਸ਼ੁਰੂ ਕਰ ਦੇਗਾ, ਅਤੇ ਉਸ ਦੇ ਅੰਦਰ ਇੱਕ ਥਾਟ ਤੋਂ ਬਾਅਦ ਕਿਤਨੀ ਕਿਤਨੀ ਦੇਰ ਤੱਕ ਦੂਸਰਾ ਥਾਟ ਨਹੀਂ ਆਏਗਾ। ਜਿਨ੍ਹਾਂ ਨੇ ਇਹ ਅਭਿਆਸ ਕੀਤਾ ਉਹਨਾਂ ਨੂੰ ਪਤਾ ਹੈ, ਇੱਕ ਥਾਟ ਨੂੰ ਉਹ ਵਾਚ ਕਰ ਰਹੇ ਹਨ ਔਰ ਉਸਨੂੰ ਉੱਥੇ ਹੀ ਉਹਨਾਂ ਨੇ ਖਤਮ ਕਰ ਦਿੱਤਾ ਹੈ। ਦੈਨ
उस तो बाद जो दूसरा थॉट है कितनी देर तक दूसरा थॉट नहीं आएगा, वो टोटल साइलेंस का टाइम होता है अंदर, और उस साइलेंस के विच स्टिल जो एक्सपीरियंस करने वाली जो साड़ी कॉन्शियसनेस है फिर असी उसनु एक्सपीरियंस करते हैं. सो देन द एक्सपीरियंसर इज द वन विच इज एक्सपीरियंस्ड. सो दूसरा अभ्यास है मंद, और तीसरा अभ्यास है गुरु बाबा जी आखते हैं सुरति का, क्योंकि अगर दो इंसान गलबात कर रहे हैं एक दी सुरत उत्थे नहीं है, ध्यान उत्थे नहीं है, अटेंशन उत्थे नहीं है, तो एक बंदा कुछ कही जाता है पर एक बंदा सुनदा सुनदा भी उसनु कुछ नहीं पता चलता. बाद अगर उसनु दूसरा इंसान पूछता कि मैं की क्या, तो वो बड़ा एम्बेरस हुंदा है कि मैंने तो पता ही नहीं चलिया कि की क्या है, क्योंकि सुरति उत्थे प्रेजेंट नहीं सी, ध्यान उत्थे प्रेजेंट नहीं सी, इस करके वो गल कही हुई भी असी रजिस्टर नहीं की. कई दफा असी सामने कुछ देखते हैं पर साडा ध्यान कितने हुंदा होर है, फिर भी असी देखने दे बावजूद भी चीज देखी नहीं होंगी क्योंकि ध्यान कितने होर सी. सो तीसरी साधना है ध्यान. इस शब्द दे विच महाराज जी ने पहली ही लाइन च यह तीन गल्लां आख दित्तियां. नाम जपण दे वास्ते जो मैथड है, सब तो पहला अपनी बॉडी नूं साधो, शेप अप करो, इस दीयां हैबिट्स नूं ठीक करो, इस नूं मास्टर करो, इस दे उत्ते अपना कंट्रोल अचीव करो, सेंसेस दे प्लेजर जो सानू ड्रैग करदे हन उन्हां उत्ते अपना कंट्रोल करो. दूसरा है माइंड, जिसकी मैं आप जी की सेवा च अर्ज कर चुका हां, उस अभ्यास नूं करो, अपने विचारां नूं अलग बैठ के सिर्फ देखो. ए पहली दफा ए फिनोमिनन होएगा कि यू विल बी सेपरेट फ्रॉम योर थॉट्स जस्ट वाचिंग दैम, अते जो थॉट्स हैं वो ताही आ सकते हैं अगर उन्होंने को वाच ना करे. थॉट्स कैन ओनली अकर इन योर एबसेंस, अदरवाइज दे कैन नॉट. इफ यू आर प्रेजेंट वाचिंग देन देर इज नो रूम फॉर द थॉट बिकॉज द प्लेस इज ऑलरेडी बींग ऑक्यूपाइड बाई यू. सो तीसरी प्रैक्टिस है सुरती दी, क्योंकि अकाल पुरख वाहिगुरु साडे अंदर भी है साडे बाहर भी है, पर वो नजर क्यों नहीं आता, नजर क्यों नहीं आता, साडी सुरती च नहीं आता. तो महाराज जी आखते हैं अपने जीवन दे विच एक नवी चीज पैदा करो, नवी चीज ग्रो करो जेड़ी एक नवे किस्म दी सुरती है, नवे किस्म दी सुरती. उस दे लई सिंपल लफ्जां दे विच मैं आखा, फिर मैं बाणी दी लाइन भी आखांगा. महाराज जी आखते हैं अपनी सुरती दी सुरती रखनी शुरू कर दे. सोचो पहला इसनु दास की अर्ज कर रहे, जिस तरह साडा बच्चा बाहर खेड रहा है ना, असी उसकी सुरत रखते हैं कि कित्थे है, किधर नू जा रहा है, किधर नू खेड रहा है. एक है साडी सुरती, कहिंदे हन सुरती दी सुरती रखो. बड़ा सटल अभ्यास है, हर वेले सुरती नू देखो कि सुरती कित्थे है. तो तुसी असी की अचीव करांगे, एक नवी सुरती जो सुरती नू देखदी है. पहला साड़ी सुरती नू कोई देखण वाला नहीं, कदे किते है, कदे किते है, कदे किते है, कदे किते है. नाउ एक होर सुरती डिवेलप हो गई है जिहड़ी सुरती नू देखदी है, उस दे लई ए टेक्नीक गुरु बाबा नानक देव जी महाराज दी है. कहिंदी सुर कहिंदे हन सुरती सुरत रलाई है एक, ए गुरु नानक साहब जी दे वचन हन. कहिंदे अपनी सुरत दे उत्ते सुरत नू रला दिओ, सुरत नू रख दिओ, सुरती सुरत रलाई है एक, अपनी सुरत दे उत्ते सुरत रखो. यह अभ्यास हर वेले करो, यानी अपने ध्यान दा ध्यान रखो कि ध्यान कित्थे है.
क्योंकि जितनी देर तक ध्यान अते सुरती बहुत बारीक बहुत मान्यूटली अपनी सुरती नू अपने ध्यान नू नहीं देख सकते उतनी देर तक वो आत्मा जिही सूक्ष्म चीज नू नहीं देख सकते होनी चाहिए। उस दे वास्ते ए अभ्यास है महाराज जी ने अपनी बाणी दे विच सानू जो फरमाया है आप जी की सेवा च मैं दसदा हां कि इसे ही शब्द दे विच गुरु साहब ने ए तिन्ने चीजां आखियां। नंबर एक भांडा धोए बैस धूप देवो अपने इस भांडे नू शुद्ध करो तौ दूधे को जावो। जे भांडा मैला है शुद्ध नहीं है उस दूध पाया कि खराब नहीं हो जाएगा। फिर कहिंदे हन दूध करम फुन सुरत समायण होए निरास जमावो। दूध कर्म कहिंदे जिहड़े तुहाडे कर्म हन ना कर्म की हन बोलना यह भी तो कर्म ही है ना। सारी इंट्रैक्शन जितनी भी है साड़ी ह्यूमन लाइफ दे विच ओ साड़े कर्म हन। केंदे ओ दुध वर्गे सच्चे सुच्चे पवित्र होने चाहिए हन दुध वर्गे साफ दुध वर्गे निर्मल कर्म हों। झूठ ना बोलिया जाए कौड़ा ना बोलिया जाए फिक्का ना बोलिया जाए होमे च ना बोलिया जाए किसी का दिल ना दुखाया जाए दुख ना दे किसे जी पत स्यों घर जावो। कहिंदे किसे नू भी कदे तुहाको दुख ना पहुंचे तां तुसी पत दे नाल वाहिगुरु दे घर च जा सकदे हो। तातो अगर कोई शख्स हर्ट हुंदा है ते ओ निर्मल कर्म नहीं है दुध वर्गे कर्म नहीं है। कहिंदे तुहाडे कर्म दुध वर्गे होने चाहिए हन। सो दुध की है दुध वर्गे कर्म भांडा की है यह शरीर यह साफ सुथरा होवे फिर दुध कर्म जो हन दुध वर्गे ओ इस दे विच दुध पाया होवे फिर मक्खन कढ़न दे वास्ते असी उस दुध नू जाग लगाने हैं। उस दुध नू जाग लगाने ना दही पा के कहिंदे उस दुध नू जाग किवें लगाना है ताकि वह दही बने। शुभ कर्म हो गया दुध शरीर हो गया भांडा हुण जाग लगाना है। कहिंदे सुरती दा जाग लगाओ सुरती दा जाग लगाओ जिहड़ी इस दुध नू तब्दील करके उस फॉर्म च कर देगी जिथों मक्खन ने निकलना है। रब है मक्खन और रब मक्खन दे वास्ते महाराज ने यह सिनेरियो साडे सामने रख्या है यह सिमली दिती है। कहिंदे सुरत समायण समायण दा मतलब हुंदा है जाग लगाना। पांडा तुहे बैस धूप देवो तौ दूधे को जावो दूध कर्म फुन सुरत समायण। कहिंदे दुध तुहाडे पास आ गया शुभ कर्म वो है दुध फुन सुरत समायण। सुरती दी आदत सुरती दा अभ्यास एक ऐसा जाग है जिहड़ा तुसी लगा दिओ हर वेले अपनी सुरती दी सुरत रखो कि सुरती की कर रही है सुरती की देख रही है सुरती की सोच रही है। सुरती दी सुरत रखो ध्यान दा ध्यान रखो ए दो गल्लां याद रखो सुरती दी सुरत रखो ए किवें होएगा। हुण लंगर छकदे हो ते लंगर असी हत्थां नाल छक रहे हां दंदां नाल चबा रहे हां पर सुरती नाल की कर रहे हैं। सुरती कित्थे है नाल दी नाल भी कम कर लो लंगर मैं छक रहे हां सुरती कित्थे है ते जे सुरती उत्थे लंगर नहीं छक रही ते सुरती नू वापस ले आओ कि सुरती भी उत्थे ही प्रेजेंट होवे जिथे तुसी बैठे हो जिथे लंगर छक रहे हो ताकि तुहाडी सुरती उस टोटल जो एक्सपीरियंस नू एक्सपीरियंस करे कि तुसी बुरकी तोड़ रहे हो उसनू मूँ च पा रहे हो उसनू चबा रहे हो। सुरती शुड बी पार्ट ऑफ एवरीथिंग बट वेन वी डू थिंग्स वी आर एबसेंट। असी खाना खा रहे हुन्ने हाँ सुरती करके असी किते होर हुन्ने हाँ प्रेजेंट नहीं हुन्ने। सुरती दा अभ्यास इस तरह करना है हर चीज दे विच सुरत नू उत्थे प्रेजेंट रखना है सुरती दे उत्ते सुरत रखनी है। इशनान कर रहे हो तो सुरती नू देखना है कि सुरत किथे है इशनान ही कर रही है जां कुछ और कर रही है। सैर कर रहे हो उदो सुरती नू देखना है कि सुरती सैर ही कर रही है जां किते होर है। सैर असी सिंगापुर च कर रहे होइए तो सुरती करके इंडिया च तुरे फिरते होइए सुरती भी उत्थे ही होवे। यह है सुरती दा अभ्यास यानी कुछ भी करना है उस दे विच
ਇਹ ਧਿਆਨ ਰੱਖਣਾ ਕਿ ਸੁਰਤੀ ਉੱਥੇ ਹੀ ਹੈ ਜਾਂ ਕਿਤੇ ਹੋਰ ਤੇ ਨਹੀਂ। ਸੁਰਤ ਸਮਾਇਣ ਕਹਿੰਦੇ ਸੁਰਤੀ ਦਾ ਜਾਗ ਲਗਾ ਦਿਓ, ਦੁੱਧ ਕਰਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਕਹਿੰਦੇ ਇਤਨਾ ਕੁਛ ਕਰਨ ਤੋਂ ਬਾਅਦ ਕਹਿੰਦੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਦੀ ਤਿਆਰੀ ਸਾਧਨਾ ਕਰਨ ਤੋਂ ਬਾਅਦ ਨਾਮ ਜਪਿਆ ਜਾਏਗਾ। ਤਾਂ ਫਿਰ ਨਾਮ ਜਪਣਾ ਹੈ ਅਸੀਂ ਕਿਵੇਂ? ਇਹ ਮਨ ਇੰਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਵੋ। ਇਹ ਮਨ ਇੰਟੀ ਹਾਥ ਕਰੋ। ਇੰਟੀਆਂ ਜਦੋਂ ਪੰਜਾਬ ਦੇ ਵਿੱਚ ਬੀਬੀਆਂ ਮਧਾਣੀ ਦੇ ਨਾਲ ਦੁੱਧ ਰਿੜਕਦੀਆਂ ਸਨ ਤੇ ਉਹ ਰੱਸੀ ਨੂੰ ਆਖਦੇ ਹਨ ਨੇਤਰਾ। ਉਸ ਰੱਸੀ ਦੇ ਦੋਨੇ ਐਂਡਸ ਦੇ ਉੱਤੇ ਛੋਟੀਆਂ ਛੋਟੀਆਂ ਲੱਕੜੀ ਦੀਆਂ ਗੁੱਲੀਆਂ ਬਣੀਆਂ ਹੁੰਦੀਆਂ ਸਨ, ਉਹਨਾਂ ਨੂੰ ਇੰਟੀ ਆਖਦੇ ਹਨ। ਕਹਿੰਦੇ ਮਨ ਨੂੰ ਜਦੋਂ ਰਸਨਾ ਦੇ ਨਾਲ ਨਾਮ ਜਪਣਾ ਹੈ, ਇਸ ਤਰ੍ਹਾਂ ਪਕੜ ਕੇ ਰੱਖਣਾ ਹੈ ਜਿਸ ਤਰ੍ਹਾਂ ਦੋਨੇ ਹੱਥਾਂ ਦੇ ਨਾਲ ਬੀਬੀਆਂ ਨੇ ਉਹ ਲੱਕੜੀ ਦੀਆਂ ਇੰਟੀਆਂ ਪਕੜੀਆਂ ਹੁੰਦੀਆਂ ਸਨ ਤੇ ਰੱਸੀ ਹੁੰਦੀ ਹੈ ਨੇਤਰਾ। ਇਹ ਮਨ ਇੰਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ। ਨੇਤਰਾ ਇਹ ਹੈ, ਰੱਸੀ ਇਹ ਹੈ ਕਿ ਕਿਤੇ ਤੁਹਾਨੂੰ ਨੀਂਦ ਨਾ ਆ ਜਾਏ। ਭਾਵ ਮਨ ਨੂੰ ਇਤਨਾ ਘੁੱਟ ਕੇ ਰੱਖਣਾ ਹੈ ਕਿ ਮਨ ਤੁਹਾਡੇ ਖਿਆਲ ਚੋਂ ਬਾਹਰ ਨਾ ਜਾਏ, ਤੁਸੀਂ ਐਬਸੈਂਟ ਮਾਈਂਡਡ ਨਾ ਹੋ ਜਾਓ। ਇਸ ਦਾ ਮਤਲਬ ਹੈ ਕਿ ਨੀਂਦ ਨਾ ਆ ਜਾਏ। ਫਿਰ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਵੋ। ਫਿਰ ਕਹਿੰਦੇ ਹਨ ਰਸਨਾ ਦੇ ਨਾਲ ਵਾਹਿਗੁਰੂ ਸ਼ਬਦ ਦਾ ਨਾਮ ਜੋ ਗੁਰੂ ਤੋਂ ਪ੍ਰਾਪਤ ਹੋਇਆ ਹੈ ਉਸਨੂੰ ਜਪਣਾ ਸ਼ੁਰੂ ਕਰੋ। ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਦੋਂ ਫੁੱਲ ਅਵੇਅਰਨੈਸ ਦੇ ਨਾਲ ਆਖਣਾ ਹੈ। ਤੁਹਾਨੂੰ ਪਤਾ ਹੋਵੇ ਕਿ ਤੁਸੀਂ ਵਾਹਿਗੁਰੂ ਸ਼ਬਦ ਕਹਿ ਰਹੇ ਹੋ ਔਰ ਕਿਹਾ ਹੈ। ਐਸਾ ਨਾ ਹੋਵੇ ਕਿ ਇੱਕ ਦਫਾ ਵੀ ਵਾਹਿਗੁਰੂ ਸ਼ਬਦ ਕਿਹਾ ਹੋਵੇ ਔਰ ਤੁਹਾਡੀ ਅਵੇਅਰਨੈਸ ਦੇ ਵਿੱਚ ਨਾ ਹੋਵੇ, ਤੁਹਾਡੀ ਸੁਰਤੀ ਵਿੱਚ ਨਾ ਹੋਵੇ। ਹਰ ਵਕਤ ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਹ ਧਿਆਨ ਦੇ ਨਾਲ ਆਖਣਾ ਹੈ ਔਰ ਉਸਨੂੰ ਸੁਣਨਾ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਵਾਹਿਗੁਰੂ ਸ਼ਬਦ ਆਖਿਆ ਹੈ। ਪਹਿਲੀ ਸਟੇਜ ਹੈ ਵਾਹਿਗੁਰੂ ਦੇ ਨਾਮ ਜਪਣ ਦੀ, ਸਿਮਰਨ ਕਰਨ ਦੀ, ਉਹ ਹੈ ਬੋਲ ਕੇ। ਉਸਨੂੰ ਮੇਰੀ ਸੁਜੈਸ਼ਨ ਇਹ ਹੈ ਕਿ 6 ਮਹੀਨੇ ਤੋਂ ਲੈ ਕੇ 9 ਮਹੀਨੇ ਜਾਂ ਸਾਲ ਤੱਕ ਪਹਿਲਾ ਸਾਲ ਜੋ ਹੈ ਉਹ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ, ਬੋਲ ਕੇ, ਤਾਂ ਕਿ ਹਰ ਵਾਰ ਤੁਸੀਂ ਬੋਲੋ ਉਸਦਾ ਪੇਸ ਬਹੁਤ ਤੇਜ਼ ਨਹੀਂ ਰੱਖਣਾ। ਮਾਲਾ ਲੈ ਲਓ ਵੱਡੀ ਜਾਂ ਛੋਟੀ, ਲੇਕਿਨ ਉਸਦਾ ਜੋ ਪੇਸ ਹੈ ਉਹ ਬਹੁਤਾ ਜ਼ਿਆਦਾ ਤੇਜ਼ ਨਾ ਹੋਵੇ। ਕਿਤੇ ਬਹੁਤ ਤੇਜ਼ ਤੇਜ਼ ਤੇਜ਼ ਤੇਜ਼ ਕਹਿੰਦੇ ਐਸਾ ਨਾ ਹੋਵੇ ਕਿ ਮਾਇੰਡ ਜੋ ਹੈ ਉਹ ਉਸ ਦੇ ਵਿੱਚੋਂ ਕਿਤੇ ਹੋਰ ਪਾਸੇ ਚਲੇ ਜਾਏ। ਹਰ ਦਫਾ ਵਾਹਿਗੁਰੂ ਸ਼ਬਦ ਕਹਿਣ ਦੇ ਵੇਲੇ ਪੂਰੀ ਅਲਰਟਨੈਸ ਦੇ ਨਾਲ, ਪੂਰੀ ਅਵੇਅਰਨੈਸ ਦੇ ਨਾਲ ਵਾਹਿਗੁਰੂ ਪ੍ਰੇਮ ਦੇ ਨਾਲ ਆਖਣਾ ਹੈ। ਔਰ ਜਿਸ ਚੀਜ਼ ਨੂੰ ਵਾਹਿਗੁਰੂ ਕਿਹਾ ਹੈ ਉਹ ਹੈ ਸਾਡੇ ਅੰਦਰ ਸਾਡੀ ਆਤਮਾ, ਜੋਤ, ਜ਼ਿੰਦਗੀ, ਜੀਵਨ ਦੀ ਰੌਣ ਜੋ ਸਭਨਾਂ ਦੇ ਵਿੱਚ ਹੈ, ਉਸ ਵਸਤੂ ਦਾ ਨਾਮ ਹੈ ਵਾਹਿਗੁਰੂ। ਔਰ ਉਸਨੂੰ ਆਪਣੇ ਖਿਆਲ ਚ ਲੈ ਕੇ ਆਉਣਾ ਹੈ। ਆਫਟਰ ਆਲ ਅਸੀਂ ਕਿਸੇ ਵਸਤੂ ਨੂੰ, ਕਿਸੇ ਸਬਸਟੈਂਸ ਨੂੰ, ਕਿਸੇ ਹੀ ਹੋਂਦ ਨੂੰ ਹੀ ਵਾਹਿਗੁਰੂ ਕਹਿ ਰਹੇ ਹਾਂ ਨਾ, ਉਸ ਹੋਂਦ ਨੂੰ ਵੀ ਆਪਣੇ ਮਨ ਚ ਲਿਆਉਣਾ ਹੈ। ਔਰ ਬਿਲਕੁਲ ਅਵੇਅਰਨੈਸ ਦੇ ਨਾਲ, ਖਿਆਲ ਦੇ ਨਾਲ, ਧਿਆਨ ਦੇ ਨਾਲ, ਬੇਸੁਰਤੀ ਦੇ ਨਾਲ ਵਾਹਿਗੁਰੂ ਨਹੀਂ ਆਖਣਾ। ਤੋ ਇਸ ਤਰ੍ਹਾਂ ਕੀਤਾ ਹੋਇਆ ਜਾਪ ਜੋ ਹੈ, ਅਗਰ ਹਰ ਰੋਜ਼ਾਨਾ ਅਸੀਂ ਆਪਣਾ ਇੱਕ ਟਾਈਮ ਸੈੱਟ ਕਰ ਲਈਏ ਕਿ 1 ਘੰਟਾ ਕਰਨਾ ਹੈ, ਅਗਰ ਅਸੀਂ ਸਾਲ ਭਰ ਕਰ ਜਾਵਾਂਗੇ ਤਾਂ ਸਾਲ ਭਰ ਦੇ ਵਿੱਚ ਇਸ ਤਰ੍ਹਾਂ ਕੀਤਾ ਹੋਇਆ ਅਭਿਆਸ ਸਾਨੂੰ ਆਤਮਕ ਮੰਜ਼ਿਲਾਂ 'ਚ, ਸੁਰਤੀ ਦੇ ਮੰਜ਼ਿਲਾਂ ਦੇ ਵਿੱਚ ਕਿਤੇ ਦਾ ਕਿਤੇ ਲੈ ਜਾਏ। ਕੀ ਅਸੀਂ ਇੱਕ ਸਾਲ ਵੀ ਇਸ ਵਿਦਿਆ ਦੇ ਵਾਸਤੇ, ਇਸ ਪ੍ਰਾਪਤੀ ਦੇ ਵਾਸਤੇ ਡੈਡੀਕੇਟ ਨਹੀਂ ਕਰ ਸਕਦੇ? ਕੀ ਇਹ ਸਾਡਾ ਫਰਜ਼ ਨਹੀਂ ਬਣਦਾ ਕਿ ਬਾਬਾ ਜੀ ਦੀ ਸਾਰੀ ਬਾਣੀ 'ਚ ਇਹੀ ਗੱਲ ਆਖੀ ਗਈ, ਨਾਨਕ ਕਰ ਕੇਵਲ ਨਾਮ, ਸਿਰਫ ਨਾਮ ਹੀ ਨਾਮ ਹੈ, ਫਿਰ ਅਸੀਂ ਕਦੋਂ ਜਪਾਂਗੇ? ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਨਰਕ ਕਹੀਂ ਨਾ ਲੈ ਕੇ। ਸੋ ਇਹ ਜੋ ਵਿਚਾਰ ਆਪ ਜੀ ਦੇ ਸਾਹਮਣੇ ਰੱਖੇ ਹਨ, ਇਹਨਾਂ ਨੂੰ ਆਪ ਦੁਆਰਾ ਰਿਕਾਰਡਿੰਗਸ ਦੇ ਵਿੱਚੋਂ ਸੁਣ ਕੇ ਵੀ ਰਿਵਾਈਜ਼ ਕਰ ਸਕਦੇ ਹੋ। 3 ਲੈਵਲਸ ਹਨ ਜੋ ਮੈਂ ਆਪ ਜੀ ਦੀ ਸੇਵਾ 'ਚ ਰੱਖ ਚੁੱਕਾ ਹਾਂ। ਕਾਇਆ ਨੂੰ ਸਾਧਨਾ ਹੈ ਔਰ
मन दे उत्ते निगाह रखनी है, थॉट्स दे उत्ते निगाह रखनी है, थॉट्स दे उत्ते सवार रहना है। तीसरी गल सुरती दा जाग लगाना है। दुद्ध वर्गे कर्म करने हैं, निर्मल पवित्र इतने अच्छे कर्म करने हैं कि उन्हें कंपेयर किया जा सके दुद्ध वर्ग, और फिर उस दुद्ध नू सुरती दा जाग लगाना है, सुरती दा जाग लगाना है, सुरती दा अभ्यास करना है। इशनान करन वेले सुरती किते है, बिस्तरे उते लेटे पए हो सुरती किते है, खाना खा रहे हो सुरती किते है, कार चला रहे हो सुरती किते है, सैर कर रहे हो सुरती किते है। जिसने सुरती दा अभ्यास करना शुरू करता उसने इसनू कंटीन्यूसली हर वक्त करना है, उस दे विच कोई फिर जो है वो टाइम अजिहा नहीं कि हुण ना कीता जाए। दिस इज ऑन गोइंग थिंग। सुरती दा अभ्यास हर वेले करना है। सुरती दा अभ्यास करद्या करद्या करद्या करद्या सुरती ने इतनी शार्प हो जाना है, इतनी कंट्रोल्ड हो जाना है, इतनी माइन्यूटली देख सकन दे उसने काबिल हो जाना है कि वही सुरती दे विच एक दिन आत्मा ने आना शुरू हो जाना है। उससे ही सुरती दे विच वो वाहिगुरु जी की जो जोत है उसने आना शुरू हो जाना है। उन ज्यादा समा नहीं है, इस करके कीर्तन की जो विचारां दी लड़ी आज इत्थे संपूर्ण हुंदी है। जो टॉपिक आरंभ होया सी उसनू अज इत्थे महाराज जी की बख्शिश दे नाल असी कंप्लीट कर रहे हैं, और इन्हां विचारां नू आप अपने अभ्यास दे विच लियाओ, सुरती दी साधना करो, और रोजाना अपने अपने जीवन दे विच कोई टाइम जरूर कमिट कर लो। सवेरे सूट करता है जां रात नू सूटेबल है जां दुपहरे, पर एक टाइम ऐसा होवे जो तुहाडा सिर्फ अपने वास्ते होवे, उस वक्त दे विच रोजाना वाहिगुरु शब्द दा अभ्यास जो है वो नितनेम दे नाल करना है, और बहुत ध्यान दे नाल जागरूकता दे नाल करना है, और उस दे नाल नाल अगर हो सके तो गुरु बाबा जी की बाणी का अभ्यास जितना बढ़ सके गुरु ग्रंथ साहब महाराज का एक पेज रोजाना पढ़िया जाए। जे गुरु ग्रंथ साहब नहीं हन तो गुटकियां आप तो पढ़ लिया जाए। तो इस तरह अपने मन नू हर वक्त किसी दायरे दे विच रखना है, तो इस दायरे दे विच रख के जो अभ्यास करता जाएगा उसका अंदर भी शुद्ध हुंदा जाएगा, शरीर भी उसका मंदिर बन जाएगा, शरीर उसका रब की कामणी बन जाएगा, शरीर उसका सरोवर बन जाएगा, और उस सरोवर दे विच आत्मिक फुल खिलणगे, और उसकी जो जीवन की यात्रा सफल हो जाएगी।

हक हक अगा गुर गोविंद सिंह शाहे शाहन शाह गुर गोविंद सिंह हक हक

ਫਰੀਦ ਜੀ ਆਪਣੇ ਰੰਗ ਵਿੱਚ ਵਿਚਰ ਰਹੇ ਹਨ। ਸੰਸਾਰ ਨੂੰ ਜਦੋਂ ਗੋਹ ਨਾਲ ਵੇਖਿਆ ਤੇ ਪਾਪ ਕਰਮ ਕਰ ਰਹੇ ਹਨ ਲੋਕ, ਕਿਸੇ ਨੂੰ ਵੀ ਪਰਮੇਸ਼ਰ ਦਾ ਡਰ ਨਹੀਂ। ਕੋਈ ਰਿਸ਼ਵਤ ਲੈ ਰਿਹਾ, ਕੋਈ ਝੂਠ ਬੋਲ ਕੇ ਮਾਇਆ ਇਕੱਠੀ ਕਰ ਰਿਹਾ, ਕੋਈ ਕਿਸੇ ਦਾ ਵਿਗਾੜ ਕੇ ਆਪਣਾ ਸਵਾਰ ਰਿਹਾ, ਤਾਂ ਫਰੀਦ ਜੀ ਕਹਿੰਦੇ ਹਨ, ਇਹ ਮਨੁੱਖ ਇਹ ਦੇਵਤਿਆਂ ਤੋਂ ਚੰਗੀ ਜਿਸ ਵਾਹਿਗੁਰੂ ਨੇ ਤੈਨੂੰ ਮਨੁੱਛਾ ਦੇਹੀ ਦਿੱਤੀ ਤੇ ਤੂੰ ਇਸ ਸਰੀਰ ਰੂਪੀ ਧਰਤੀ ਦੇ ਉੱਪਰ ਜਿੱਥੇ ਨਾਮ ਦਾ ਬੀਜ ਬੋਣਾ ਸੀ ਉੱਥੇ ਤੂੰ ਕਾਲੀਆਂ ਕਰਤੂਤਾਂ ਕਰ ਰਿਹਾ, ਪਾਪ ਕਰ ਰਿਹਾ। ਜੇ ਤੂੰ ਆਪਣੇ ਆਪ ਨੂੰ ਬਹੁਤ ਚਤੁਰ ਸਮਝਦਾ ਹੈ, ਅਕਲਵੰਦ ਸਮਝਦਾ ਹੈ, ਤਾਂ ਫਿਰ ਪਰਮੇਸ਼ਰ ਦੀ ਭਗਤੀ ਕਰ, ਕਿਉਂਕਿ ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਬਿਨਾ ਭਗਤੀ ਦੇ, ਬਿਨਾ ਨਾਮ ਦੇ ਬੜੇ ਬੜੇ ਜੋ ਆਪਣੇ ਆਪ ਨੂੰ ਬੁੱਧੀਮਾਨ ਸਮਝਦੇ ਸਨ, ਅਕਲਵੰਦ ਸਮਝਦੇ ਸਨ, ਉਹਨਾਂ ਦੀ ਕੋਈ ਪੁਸ਼ ਪ੍ਰਤੀਤ ਨਾ ਹੋਈ। ਇਸ ਲਈ ਫਰੀਦ ਜੀ

ਉਸ ਬਿਰਧ ਨੂੰ ਸ਼ੁਭ ਉਪਦੇਸ਼ ਦੇਣ ਲਈ ਆਪ ਕਹਿੰਦੇ ਹਨ ਕਿ ਜਿਹੜੇ ਵੇਲੇ ਤੇਰਾ ਜਪ ਤਪ ਕਰਨ ਦਾ ਵੇਲਾ ਸੀ, ਤੂੰ ਬਚਪਨ ਖੇਡਾਂ ਵਿੱਚ ਬਤੀਤ ਕਰ ਦਿੱਤਾ ਤੇ ਜਦੋਂ ਜਵਾਨੀ ਆ ਗਈ ਘਰ ਦੇ ਸਾਮਾਨ ਇਕੱਠੇ ਕਰਨ ਵਿੱਚ ਲੱਗਾ ਰਿਹਾ, ਉਹ ਜੋਬਨ ਰੂਪ ਅਵਸਥਾ ਤਾਂ ਤੂੰ ਗਵਾ ਲਈ ਬਿਨਾਂ ਜਪਣ ਦੇ, ਮਾਇਆ ਇਕੱਠੀ ਕਰਨ ਵਿੱਚ ਤੇਰਾ ਮਨ ਜੁੜਿਆ ਰਿਹਾ ਤੇ ਹੁਣ ਜਦੋਂ ਮਰਨ ਦਾ ਕਿਨਾਰਾ ਆਇਆ ਤੇ ਹੁਣ ਤੈਨੂੰ ਜਪਣਾ ਯਾਦ ਆ ਰਿਹਾ। ਬਿਰਧ ਅਵਸਥਾ ਹੈ ਉਹ ਤੇਰੇ ਉੱਪਰ ਜ਼ੋਰ ਪਕੜ ਰਹੀ ਹੈ, ਤੂੰ ਮੌਤ ਦੇ ਨੇੜੇ ਜਾ ਰਿਹਾ, ਜਿਸ ਵਕਤ ਤੇਰੇ ਸ਼ਵਾਸ ਭਰੇ ਪੂਰੇ ਹੋ ਗਏ ਤਾਂ ਤੈਨੂੰ ਫੱਟੇ ਤੇ ਲੱਦ ਕੇ ਸ਼ਮਸ਼ਾਨ ਭੂਮਿਕਾ ਵਿਖੇ ਲੈ ਜਾਣਗੇ। ਇਸ ਲਈ ਭਾਈ ਆਉਣਾ ਉਹਨਾਂ ਦਾ ਹੀ ਸਫਲ ਹੈ ਜਿਨ੍ਹਾਂ ਨੇ ਆਪਣਾ ਜੀਵਨ ਸੇਵਾ ਸਿਮਰਨ ਪਰਉਪਕਾਰ ਕੀਤਾ। ਬਾਬਾ ਫਰੀਦ ਜੀ ਕਹਿੰਦੇ ਨੇ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਬੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਹੇ ਭਲਿਆ ਲੋਕਾ ਨਿਗਾਹ ਮਾਰ ਕੇ ਦੇਖ, ਜੋ ਗੱਲ ਤੇਰੇ ਪਰ ਆ ਕੇ ਪ੍ਰਾਪਤ ਹੋਈ ਹੈ, ਦਾੜੀ ਤੇਰੀ ਕੱਕੀ ਦਾੜੀ ਚਿੱਟੀ ਹੋ ਗਈ, ਪਰ ਜੋ ਤੂੰ ਸੰਸਾਰ ਤੇ ਆ ਕੇ ਕਰਨਾ ਸੀ ਉਹ ਅਜੇ ਤੱਕ ਕੀਤਾ ਨਹੀਂ, ਅਜੇ ਸੋਚ ਹੀ ਰਿਹਾ। ਇਸ ਲਈ ਭਾਈ ਜਦੋਂ ਅੰਤ ਸਮਾਂ ਆ ਜਾਏਗਾ ਉਸ ਵੇਲੇ ਤੂੰ ਕਹੇਗਾ ਬਈ ਮੈਨੂੰ ਸਤਸੰਗ ਕਰ ਲੈਣ ਦਿਓ, ਉਸ ਵੇਲੇ ਨਾ ਤੂੰ ਕਹਿਣ ਜੋਗਾ ਤੇ ਨਾ ਉਸ ਵੇਲੇ ਤੈਨੂੰ ਕੋਈ ਸਮਾਂ ਮਿਲਣਾ। ਇਸ ਲਈ ਭਾਈ ਆਪਣੀ ਹਿਰਦੇ ਰੂਪੀ ਪੱਟੀ ਤੇ ਉਜਲੇ ਕਰਮਾਂ ਦੇ

ਤੇ ਇਸ ਦੇ ਕੰਨਾਂ ਵਿੱਚ ਕਿਸੇ ਦੇ ਰੋਣ ਦੀ ਆਵਾਜ਼ ਪਈ। ਜਦੋਂ ਉੱਥੇ ਪਹੁੰਚਿਆ ਤਾਂ ਕੀ ਤੱਕਿਆ, 16 ਸ਼ਿੰਗਾਰ ਕੀਤੇ ਹਨ, ਗਿਆਨਿਆਂ ਦੇ ਨਾਲ ਭਰਪੂਰ ਇੱਕ ਔਰਤ ਜੋ ਰੋ ਰਹੀ ਹੈ। ਆਖਿਆ, ਕਿਉਂ ਰੋ ਰਹੀ ਹੈ? ਆਖੇ, ਮੈਨੂੰ ਰਾਜੇ ਨੇ ਕੱਢ ਦਿੱਤਾ ਤੇ ਹੁਣ ਮੈਂ ਤੇਰੇ ਨਾਲ ਪਰਨੀਣਾ ਹੈ, ਤੇਰੇ ਨਾਲ ਵਿਆਹ ਕਰਾਉਣਾ। ਮਨ ਵਿੱਚ ਸੋਚਿਆ ਭਾਈ, ਸਿੱਖ ਨੇ ਤਾਂ ਕਿਹਾ ਸੀ ਅੱਜ ਦੇ ਦਿਨ ਤੇਰੀ ਮੌਤ ਆਵੇਗੀ, ਪਰ ਇਹ ਤਾਂ ਕੀਮਤੀ ਪਦਾਰਥ, ਹੀਰੇ ਮੋਤੀ ਜਵਾਹਰਾਤ ਨਾਲ ਭਰਪੂਰ ਹੋਈ ਹੋਈ ਲੜਕੀ, ਔਰ ਆਪਣੇ ਮੂੰਹੋਂ ਕਹਿ ਰਹੀ ਹੈ ਮੈਂ ਤੇਰੇ ਨਾਲ ਸ਼ਾਦੀ ਕਰਨੀ ਹੈ। ਆਖਿਆ, ਪਹਿਲਾਂ ਆ ਮੁੰਦਰਾ ਲੈ ਜਾ, ਸ਼ਹਿਰ ਵਿੱਚੋਂ ਕੋਈ ਵਸਤੂ ਲਿਆ, ਬੜੀ ਭੁੱਖ ਲੱਗੀ ਹੈ, ਜਾਂ ਇਹ ਪ੍ਰੇਮੀ ਸ਼ਹਿਰ ਵਿੱਚ ਆਇਆ ਕੁਝ ਖਾਣ ਪੀਣ ਦਾ ਸੌਦਾ ਖਰੀਦਣ ਲੱਗਾ, ਤਾਂ ਇਹ ਮੁੰਦਰਾ ਇੱਕ ਰਾਜੇ ਦਾ ਚੋਰੀ ਹੋਇਆ ਹੋਇਆ ਸੀ, ਤਾਂ ਇਸ ਹਲਵਾਈ ਨੇ ਇਸ ਨੂੰ ਬਿਠਾ ਲਿਆ ਤੇ ਜਾ ਕੇ ਦਰੋਗੇ ਨੂੰ ਜਾ ਦੱਸਿਆ ਭਈ ਇੱਕ ਮਨੁੱਖ ਦੇ ਪਾਸ ਰਾਜ ਦਰਬਾਰ ਦਾ ਮੁੰਦਰਾ ਹੈ ਤੇ ਤੁਸੀਂ ਹੁਣ ਉਸ ਨੂੰ ਆ ਕੇ ਫੜ ਸਕਦੇ ਹੋ। ਜਾਂ ਉਹਨਾਂ ਨੇ ਆ ਕੇ ਮੌਕੇ ਤੇ ਫੜ ਲਿਆ, ਰਾਜੇ ਦੇ ਪੇਸ਼ ਕੀਤਾ। ਰਾਜੇ ਨੇ ਇੱਕ ਨਹੀਂ, ਦੋ ਨਹੀਂ, ਕੁਝ ਨਹੀਂ ਸੋਚਿਆ, ਆਖਿਆ ਜਾਓ ਇਸ ਨੂੰ ਸੂਲੀ ਤੇ ਲਟਕਾ ਦਿਓ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਾਂ ਸੂਲੀ ਚਾੜਨ ਲਈ ਲਿਆਂਦਾ ਗਿਆ, ਤਾਂ ਜਦੋਂ ਦੇਖਿਆ ਤੇ ਉਹੀ ਤਾਲੀ ਹੈ ਜੋ ਗੁਰਸਿੱਖ ਨੇ ਕਿਹਾ ਸੀ, ਭਾਈ ਜੋ ਹੋਣੀ ਹੈ ਉਹ ਕਦੇ ਨਹੀਂ ਟਲ ਸਕਦੀ, ਜੋ ਹੋਣੀ ਹੈ ਉਹ ਹੋ ਕੇ ਹੀ ਰਹਿੰਦੀ ਹੈ। ਜਦੋਂ ਸੂਲੀ ਚੜਨ ਲੱਗੇ ਤਾਂ ਆਖਿਆ, ਕੋਈ ਤੇਰੀ ਆਖਰੀ ਖੁਆਇਸ਼? ਤਾਂ ਆਖਿਆ, ਮੇਰੀ ਹੋਰ ਕੋਈ ਖੁਆਇਸ਼ ਨਹੀਂ, ਉਹ ਸਾਹਮਣੇ ਇੱਕ ਗੁਰੂ ਕਾ ਸਿੱਖ ਰਹਿੰਦਾ, ਉਹਨੂੰ ਜੇ ਬੁਲਾ ਲਿਆਓ ਤਾਂ ਮੈਂ ਉਹਦੇ ਕੋਲੋਂ ਕੁਝ ਸਵਾਲ ਪੁੱਛਣਾ ਚਾਹੁੰਦਾ ਹਾਂ। ਜਾਂ ਸਾਹਮਣੇ ਆਇਆ, ਨਮਸਕਾਰ ਕੀਤੀ, ਭਾਈ ਗੁਰੂ ਕੇ ਸਿੱਖ, ਤੇਰਾ ਬਚਨ ਸੱਤ ਹੋਇਆ, ਜੋ ਗੁਰੂ ਕੀ ਬਾਣੀ ਕਹਿੰਦੀ ਹੈ, ਜੋ ਆਇਆ ਸੋ ਚੱਲਸੀ ਸਭ ਕੋਈ, ਆਈ ਵਾਰੀ ਇਹ ਵਾਰੀ ਟਲਣੀ ਨਹੀਂ। ਜਦੋਂ ਦਰਗਾਹ ਤੋਂ ਸੱਦਾ ਆ ਜਾਂਦਾ ਤਾਂ ਇਹ ਹੋਣੀ ਨਹੀਂ ਟਲਦੀ, ਪਰ ਮੈਨੂੰ ਇਹ ਦੱਸ ਕਿ ਜਿਹੜੀ ਗਹਿਣਿਆਂ ਦੇ ਨਾਲ ਭਰਪੂਰ ਉਹ ਔਰਤ ਮੈਨੂੰ ਮਿਲੀ ਸੀ, ਉਹ ਕੌਣ ਸੀ? ਤਾਂ ਗੁਰੂ ਕਾ ਸਿੱਖ ਕਹਿਣ ਲੱਗਾ, ਤੂੰ ਬਾਣੀ ਨਹੀਂ ਪੜ੍ਹੀ? ਬਾਣੀ ਦੇ ਵਿੱਚ ਲਿਖਿਆ ਹੈ, ਜਿੰਦ ਵਹੋਟੀ ਮਰਨ ਵਰ ਲੈ ਜਾਸੀ ਪਰਣਾਏ, ਜਿੰਦ ਵਹੁਟੀ ਹੈ ਤੇ ਭਾਈ ਮੌਤ ਜੋ ਹੈ ਇਹ ਵਰ ਹੈ। ਉਹ ਕਹਿੰਦੀ ਸੀ ਨਾ ਮੈਂ ਤੇਰੇ ਨਾਲ ਪਰਣੀਣਾ ਹੈ, ਸ਼ਾਦੀ ਕਰਨੀ ਹੈ, ਇਹ ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ। ਇਸ ਲਈ ਭਾਈ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ, ਜਿੰਦ ਵਹੋਟੀ ਮਰਨ ਵਰ ਲੈ ਜਾਸੀ ਪਰਣਾਏ। ਇਸ ਲਈ ਤੂੰ ਕਾਲੇ ਲਿਖ ਨਾ ਲੇਖ, ਪਤਾ ਨਹੀਂ ਭਾਈ ਕਦੋਂ ਅਕਾਲ ਪੁਰਖ ਦਾ ਸੱਦਾ ਆ ਜਾਣਾ ਤੇ ਉੱਥੇ ਫਿਰ ਦਰਬਾਰ ਵਿੱਚ ਕੀ ਮੂੰਹ ਵਿਖਾਏਗਾ। ਇਸ

ਨਾਲ ਬੰਦਗੀ ਕਰਕੇ ਵਾਪਸ ਆ ਰਹੇ ਹਨ ਸ਼ਹਿਰ ਵੱਲ ਤਾਂ ਇੱਕ ਖਰਬੂਜਿਆਂ ਦੇ ਖੇਤ ਕੋਲੋਂ ਲੰਘੇ। ਭੁੱਖ ਲੱਗੀ ਸੀ, ਮਨ ਵਿੱਚ ਖਿਆਲ ਆਇਆ ਕੋਈ ਖਰਬੂਜਾ ਮਿਲ ਜਾਏ ਤਾਂ ਭੁੱਖ ਮਿਟਾ ਲਈਏ। ਇਸ ਦਾ ਰਾਹਕ ਇੱਕ ਬੱਚਾ ਬੈਠਾ ਸੀ, ਉਹਨੂੰ ਕਿਹਾ ਬੇਟਾ ਭੁੱਖ ਲੱਗੀ ਹੈ, ਇੱਕ ਖਰਬੂਜਾ ਮੈਨੂੰ ਦੇ ਦੇ। ਤਾਂ ਇਹ ਬੱਚਾ ਕਹਿਣ ਲੱਗਾ, ਫਕੀਰ ਸਾਈਂ ਤੇਰੇ ਵਰਗੇ ਇੱਥੇ ਕਈ ਰੋਜ਼ ਲੰਘਦੇ ਹਨ, ਜੇ ਸਾਰਿਆਂ ਨੂੰ ਖਰਬੂਜੇ ਇਸੇ ਤਰ੍ਹਾਂ ਤੋੜ ਤੋੜ ਦਿੰਦੇ ਗਏ ਤਾਂ ਫਿਰ ਸਾਨੂੰ ਕੀ ਪ੍ਰਾਪਤ ਹੋਵੇਗਾ। ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਹਨ, ਜ਼ਮੀਨ ਨੂੰ ਵੱਤਰ ਵਿੱਚ ਲਿਆਂਦਾ, ਬੀਜ ਬੋਇਆ ਤੇ ਫਿਰ ਖੇਤੀ ਹੋਈ, ਤੇ ਤੂੰ ਮੰਗ ਰਿਹਾ ਖਰਬੂਜਾ ਨਹੀਂ ਮਿਲਿਆ। ਫਰੀਦ ਜੀ ਤੁਰੀ ਗਏ ਤੇ ਮਨ ਵਿੱਚ ਖਿਆਲ ਕੀਤਾ, ਭਈ ਮਨਾ ਤੂੰ ਕੀ ਲਿਆ ਫਕੀਰੀ ਕੋਲੋਂ, ਅੱਜ ਤੈਨੂੰ ਮੰਗਿਆ ਇੱਕ ਖਰਬੂਜਾ ਵੀ ਨਹੀਂ ਮਿਲਿਆ, ਤੇ ਜੇ ਤੂੰ ਗ੍ਰਸਤੀ ਹੁੰਦੋਂ ਤਾਂ ਤੈਨੂੰ ਇਸ ਤਰ੍ਹਾਂ ਮੰਗਣਾ ਨਾ ਪੈਂਦਾ। ਜੇ ਤੂੰ ਗ੍ਰਸਤੀ ਹੁੰਦੋਂ ਤਾਂ ਕੁਝ ਕਰਕੇ ਤੇ ਆਪਣੀ ਕਿਰਤ ਵਿੱਚੋਂ ਹੋਰਨਾਂ ਨੂੰ ਵੀ ਛਕਾ ਸਕਦੋਂ, ਪਰ ਹੁਣ ਕੀ ਕਰਾਂ, ਹੁਣ ਇਹ ਜਿਹੜੀ ਫਕੀਰੀ ਦੀ ਪੰਡ ਸਿਰ ਤੇ ਰੱਖੀ ਹੈ, ਹੁਣ ਇਸ ਨੂੰ ਲਹਾ ਵੀ ਨਹੀਂ ਸਕਦਾ, ਕਿਉਂਕਿ ਫਕੀਰੀ ਨੂੰ ਛੱਡ ਕੇ ਹੁਣ ਗ੍ਰਸਤੀ ਬਣਾ ਤਾਂ ਸਾਰੇ ਹੀ ਸ਼ਰਮਿੰਦਾ ਕਰਨਗੇ। ਐਸਾ ਮਨ ਵਿੱਚ ਸੋਚ ਹੀ ਰਹੇ ਸਨ, ਸਰੀਰ ਥੱਕ ਚੁੱਕਾ ਸੀ, ਆਪ ਬੈਠ ਗਏ ਤੇ ਮਨ ਵਿੱਚ ਇਹੀ ਖਿਆਲ ਚੱਲਦੇ ਰਹੇ, ਬਈ ਜੇ ਮੈਂ ਗ੍ਰਸਤੀ ਹੁੰਦਾ ਤਾਂ ਅੱਜ ਇਸ ਤਰ੍ਹਾਂ ਮੈਨੂੰ ਇੱਕ ਖਰਬੂਜੇ ਵਾਸਤੇ ਤਰਸਣਾ ਨਾ ਪੈਂਦਾ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਤਾਂ ਇਸ ਖੇਤ ਦਾ ਮਾਲਕ ਇਧਰੋਂ ਜਦੋਂ ਆਪਣੇ ਖੇਤ ਵਿੱਚ ਪਹੁੰਚਿਆ, ਸ਼ਾਮਾਂ ਦਾ ਟਾਈਮ ਹੈ, ਖਰਬੂਜੇ ਤੋੜ ਕੇ ਟੋਕਰਿਆਂ ਵਿੱਚ ਰੱਖ ਕੇ ਮੰਡੀ ਲੈ ਜਾਵਾਂ, ਤੇ ਜਾਂ ਖੇਤ ਵਿੱਚ ਪਹੁੰਚਿਆ ਤਾਂ ਜਿਤਨੇ ਖਰਬੂਜੇ ਲੱਗੇ ਸਨ ਸਭ ਮਾਨੁੱਖ ਦੀ ਸਿਰੀਆਂ ਬਣ ਗਈਆਂ, ਤੇ ਸਾਰਿਆਂ ਨੇ ਆਖਿਆ ਹਥਿਆਰਿਆ ਸਾਨੂੰ ਹੱਥ ਨਾ ਲਾ, ਸਾਨੂੰ ਨਾ ਹੱਥ ਲਾ। ਇਹ ਮਾਲਕ ਬੜਾ ਹੈਰਾਨ ਹੋਇਆ, ਇਹ ਕੀ ਕਾਰਨ ਹੋ ਗਿਆ। ਆਪਣੇ ਨੌਕਰ ਨੂੰ ਪੁੱਛਿਆ, ਇੱਥੇ ਕੋਈ ਆਇਆ ਸੀ? ਆਖਿਆ ਕੋਈ ਫਕੀਰ ਸਾਈਂ ਆਇਆ ਸੀ, ਉਸਨੇ ਖਰਬੂਜਾ ਮੰਗਿਆ, ਮੈਂ ਨਹੀਂ ਦਿੱਤਾ ਉਸਨੂੰ। ਤਾਂ ਮਾਲਕ ਭੱਜਦਾ ਹੋਇਆ ਜਿੱਥੇ ਫਰੀਦ ਜੀ ਬੈਠੇ ਸਨ ਉੱਥੇ ਜਾ ਪਹੁੰਚਿਆ, ਚਰਨਾਂ ਤੇ ਡਿੱਗ ਪਿਆ, ਮਹਾਰਾਜ ਮੈਨੂੰ ਖਿਮਾ ਬਖਸ਼ੋ, ਮੇਰੇ ਤੇ ਮਿਹਰ ਕਰੋ, ਮੈਂ ਬਾਲ ਬੱਚੇਦਾਰ ਹਾਂ, ਉਧਾਰ ਲੈ ਕੇ ਇਹ ਖਰਬੂਜੇ ਉਗਾਏ ਸਨ ਤੇ ਹੁਣ ਸਿਰੀਆਂ ਬਣੀਆਂ ਹਨ, ਮੈਂ ਜਦੋਂ ਤੋੜਨ ਲਈ ਜਾਣਾ ਤਾਂ ਮੈਨੂੰ ਕਹਿੰਦੇ ਹਨ ਹਥਿਆਰਿਆ ਸਾਨੂੰ ਹੱਥ ਨਾ ਲਾਈ। ਫਰੀਦ ਜੀ ਕਹਿਣ ਲੱਗੇ, ਭਾਈ ਪਿਆਰਿਆ, ਅਸੀਂ ਤੇ ਕੋਈ ਐਸਾ ਬਚਨ ਨਹੀਂ ਕੀਤਾ, ਅਸੀਂ ਤੇ ਕੋਈ ਸ਼ਰਾਪ ਨਹੀਂ ਦਿੱਤਾ, ਫਿਰ ਵੀ ਮਹਾਰਾਜ ਆਪ ਖਿਮਾ ਕਰੋ, ਕਿਰਪਾ ਕਰੋ, ਮਿਹਰ ਕਰੋ, ਮੈਨੂੰ ਬਖਸ਼ ਲਓ, ਮੈਨੂੰ ਇਹ ਵੀ ਕਿਰਪਾ ਕਰਕੇ ਦੱਸੋ ਬਈ ਇਹ ਖਰਬੂਜੇ ਮੈਨੂੰ ਹਥਿਆਰਾ ਕਿਉਂ ਕਹਿੰਦੇ ਹਨ। ਤਾਂ ਬਾਬਾ ਫਰੀਦ ਜੀ ਕਹਿਣ ਲੱਗੇ, ਜਦੋਂ ਤੂੰ ਖਰਬੂਜੇ ਤੋੜੇਗਾ ਨਾ, ਇੱਕ ਖਰਬੂਜਾ ਤੈਨੂੰ ਇਸ ਗੱਲ ਦਾ ਜਵਾਬ ਦੇਵੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਾਂ ਖਰਬੂਜੇ ਤੋੜ ਲੈ, ਜਾਂ ਇਹ ਮਾਲਕ ਖਰਬੂਜੇ ਤੋੜਨ ਲੱਗਾ, ਹੋਰ ਤੇ ਸਾਰੇ ਸਿਰੀਆਂ ਤੋਂ ਖਰਬੂਜੇ ਬਣ ਗਏ ਪਰ ਇੱਕ ਕਾਇਮ ਰਿਹਾ, ਇੱਕ ਵਿੱਚੋਂ ਆਵਾਜ਼ ਆਈ ਹਥਿਆਰਿਆ
कितने वेरी तू खरबूजा बनियो ते असी तेनू कटिया, हुण असी बने हां तू सानू कटिया। पर अज कैसा अवसर सी एक रब दा प्यारा एक रब दा फकीर, जे किते सानू अपनी रसना दे नाल ला लैंदा, जे तू एक खरबूजा उस रब दे प्यारे नू दे देंदो तां साडा जन्म मरन कटिया जांदा। इधर फरीद जी मन विच सोचदे हन, मना जे तू भी ग्रस्ती होंदो ते तेरे कोलों कोई ऐसी फुल हो जांदी तां किवें ए साडे पैरां ते पै के माफियां मंग के खिमा मंग के गया, ते जे तू भी कोई गलती कर बैठदो ग्रस्त विच तो तैनू भी इसे तरह पैरां ते डिग के माफी मंगनी पैंदी। इस लई फकीरी फकीरी चंगी है, पर फकीरी प्राप्त करके मनुच्छा जन्म प्राप्त करके जे तू काले लेख ना लिखे तां तेरा संसार ते आउणा सफल है बाबा।

ਜਦੋਂ ਸ਼ੁਰੂ ਕੀਤੇ ਤੇ ਮੇਰੇ ਮਨ ਚੋਂ ਆਵਾਜ਼ ਆਈ, ਮੈਂ ਕਿਹਾ ਜੇ ਸਕੂਲ ਚ ਦਾਖਲ ਨਹੀਂ ਹੋਇਆ, ਸੇਵਾ ਦੇ ਰਿਹਾ ਪਰ ਅਜੇ ਦਾਖਲ ਨਹੀਂ ਹੋਇਆ। ਇਹ ਕੋਈ ਇੱਥੇ ਦੁਕਾਨ ਖੋਲੀ, ਇੱਥੇ ਤੇ ਗਰੀਬੀ ਦਾ ਕੰਮ ਹੈ, ਕੁਝ ਦੇਣੀ ਸੇਵਾ, ਚੱਲ ਲਫਾਫੇ ਚ ਪਾਈ ਜਾਂ ਉਹ ਚ ਫੜਾਈ ਨਹੀਂ ਬੈਠੀ। ਦੁਕਾਨਦਾਰਾਂ ਵਾਂਗ ਉਂਝ ਨੋਟ ਨੂੰ ਗਿਣਨਾ, ਪਰ ਇੱਕ ਵਾਰੀ ਨਹੀਂ ਦੋ ਵਾਰੀ ਗਿਣ। ਹੁਣ ਪਿਓ ਵੱਡਾ ਸਾਡਾ, ਪਿਓ ਵੱਡਾ ਮਿਲਿਆ ਜਿਹਨੇ ਆਪ ਮਾਇਆ ਨੂੰ ਹੱਥ ਨਹੀਂ ਲਾਇਆ ਤੇ ਰਸਤੇ ਤੇ ਤੁਰਨ ਵਾਲਿਆਂ ਨੂੰ ਕੋਈ ਕਮੀ ਰਹਿਣ ਨਹੀਂ ਦਿੱਤੀ। ਇਹ ਵਾਕਿਆ ਅੱਧੇ ਕੁ ਮਿੰਟ ਦਾ। ਉਹ ਕਹਿਣ ਲੱਗਾ ਮੇਰਾ ਭਰਾ ਹੈ ਜੀ ਜਰਮਨ ਤੋਂ, ਇਹਨੇ ਸੇਵਾ ਦੇਣੀ। ਰੁਕ ਗਏ ਜਦੋਂ ਇਹਨੇ ਸ਼ੁਰੂ ਕੀਤੇ ਨਾ ਨੋਟ ਗਿਣੇ, ਹੁਣ 50 ਬੰਦੇ ਅੱਗੇ ਖੜੇ ਸੀ। ਫਤਿਹ ਚਲੋ ਮਨ ਚ ਹੱਸੇ ਵੀ ਇਹ ਅਜੇ ਨਹੀਂ, ਅਜੇ ਕੱਚੀ ਵੀ ਨਹੀਂ ਚੜਿਆ ਹੋਇਆ, ਅਜੇ ਦਾਖਲਾ ਵੀ ਨਹੀਂ ਮਿਲਿਆ ਇਹਨੂੰ, ਸੇਵਾ ਵੀ ਨਹੀਂ ਦੇਣੀ। ਉਹਨੇ ਦੂਸਰੀ ਵਾਰੀ ਜਦੋਂ ਗਿਣਤੀ ਸ਼ੁਰੂ ਕੀਤੀ ਤੇ ਫਿਰ ਦਾਸ ਨੂੰ ਜੋ ਅੰਦਰੋਂ ਹੁਕਮ ਹੋਇਆ, ਮੈਂ ਇੰਜ ਨੋਟ ਬੰਦ ਕਰਤੇ। ਮੈਂ ਕਿਹਾ ਜਰਮਨ ਆ ਕੇ ਹੀ ਲਵਾਂਗੇ, ਮੈਂ ਕਿਹਾ ਜਰਮਨੀ ਆ ਕੇ ਲਵਾਂਗੇ, ਰੱਖ ਲੈ ਫਿਰ ਅੱਗੇ ਤੁਰ ਪਏ। ਹੁਣ ਉਹ ਜਾਣੇ ਕਿ ਉਹਦੇ ਮਨ ਤੇ ਕੀ ਬੀਤੀ, ਥੋੜੀ ਮੈਂ ਉਹਦੀ ਲੱਥੀ ਜਾਂ ਨਹੀਂ ਲੱਥੀ, ਜਾਂ ਕੁਝ ਸਮਝ ਸਕਿਆ ਜਾਂ ਨਹੀਂ ਸਮਝ ਸਕਿਆ, ਲੇਕਿਨ ਤੁਸੀਂ ਜ਼ਰੂਰ ਸਮਝਣਾ ਕਿ ਭਾਵ ਹਉ ਕੀ ਹੁੰਦੀ ਤੇ ਗਰੀਬੀ ਕੀ ਹੁੰਦੀ। ਇਹ ਬੜੀ ਬਰੀਕ ਪੜ੍ਹਾਈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਵਿਸ਼ੇਸ਼ਤਾ ਹੀ, ਕਿਧਰੇ ਹਉ ਨੂੰ ਨਹੀਂ ਆਣ ਦਿੱਤਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ। ਸਾਡੀ ਜ਼ਿੰਦਗੀ ਚ ਵੀ ਯਤਨ ਕਰਿਓ, ਇਹ ਬਹੁਤਾ ਜਨਮ ਨਾ ਲਵੇ ਜਿਹਦੇ ਗਰੀਬੀ ਨਹੀਂ ਆਈ, ਨਿਮਰਤਾ ਨਹੀਂ ਆਈ, ਉਹ ਇੰਨਾ ਜ਼ਰੂਰ ਸਮਝ ਲਵੇ ਅਜੇ ਮੇਰਾ ਜਨਮ ਵੀ ਗੁਰੂ ਨਾਨਕ ਦੇ ਘਰ ਚ। ਕਿਉਂ ਇਹ ਸੰਤ ਅਤਰ ਸਿੰਘ ਮਸਤੂਆਣ ਵਾਲਿਆਂ ਦਾ ਬਚਨ ਹੈ ਕਿ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਹਿਰਦੇ ਗਰੀਬੀ ਆਵੇ, ਐਵੇਂ ਕਲਾਸ ਖੀਰਲੀ ਗੁਰੂ ਨਾਨਕ ਦੇ ਘਰ ਦੀ, ਪਾਣਾ ਮਿੱਠਾ ਕਰਕੇ ਮੰਨਣਾ ਤੇ ਰਜਾ ਚ ਰਹਿਣਾ ਸਭ ਤੋਂ ਔਖਾ ਸਤਨਾਮ, ਉਹ ਖੀਰਲੀ ਕਲਾਸ ਆ ਪਹਿਲੀ ਹੈ। ਨਾ ਆਈ ਹੋਵੇ ਤੇ ਸਮਝੋ ਨਹੀਂ ਚੜਿਆ। ਅੱਜ ਹੁਣ ਚੌਥੀ ਵਿਸ਼ੇਸ਼ਤਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ, ਬਾਬਾ ਜੀ ਸੇਵਾ ਲੈਣ। ਚੌਥੀ ਵਿਸ਼ੇਸ਼ਤਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਆਇਆ ਨਾ ਮੇਘ ਰਾਗ ਆਇਆ। ਆਖੋ ਸਤਨਾਮ, ਧਿਆਨ ਦੇਣਾ। ਨਾ ਦੀਪਕ ਰਾਗ ਆਇਆ ਗੁਰੂ ਗ੍ਰੰਥ ਸਾਹਿਬ ਚ, ਨਾ ਮੇਘ ਰਾਗ ਆਇਆ। ਹਾਲਾਂਕਿ ਤੁਸੀਂ ਵੀ ਕਿਤਾਬਾਂ ਪੜ੍ਹੀਆਂ ਹੋਣਗੀਆਂ, ਅਕਬਰ ਬਾਦਸ਼ਾਹ ਔਰੰਗਜ਼ੇਬ, ਵਾਹਿਗੁਰੂ, ਅਕਬਰ ਬਾਦਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਉਹਨਾਂ ਦੇ ਦਰਸ਼ਨ ਕਰਨ ਵੀ ਗਿਆ। ਉਹਦੇ ਦਰਬਾਰ ਵਿੱਚ ਹੀ ਜਿਹੜਾ ਤਾਨਸੇਨ ਮਸ਼ਹੂਰ ਰਾਗ ਗਾਉਣ ਵਾਲਾ ਦੀਪਕ ਵੀ ਗਾਉਂਦਾ ਸੀ ਤੇ ਮੇਘ ਵੀ ਗਾਉਂਦਾ ਸੀ। ਭਾਵ ਵੀ ਗੁਰੂ ਨਾਨਕ ਦੇ ਸਮੇਂ ਦੇ ਮਸ਼ਹੂਰ ਰਾਗ ਸੀ ਦੋਵੇਂ, ਪਰ ਧੰਨ ਗੁਰੂ ਘਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਨੂੰ ਜਗ੍ਹਾ ਦਿੱਤੀ ਏ ਨਾ ਮੇਘ ਰਾਗ। ਕੀ ਸਿੱਖਿਆ? ਬਾਕੀ ਸਾਰੇ ਰਾਗ ਨੇ ਕਿ ਨਹੀਂ, ਰੋਡੀ ਵੀ ਏ, ਗੌੜੀ ਵੀ ਏ, ਸਾਰੰਗ ਵੀ ਏ, ਪੈਰੋ ਵੀ, ਪੈਰਵੀ ਵੀ, ਹੀਰ ਪੈਰਵੀ ਵੀ, ਪਰ ਦੀਪਕ ਰਾਗ ਨਹੀਂ ਪਾਇਆ ਨਾ ਮੇਘ ਰਾਗ ਪਾਇਆ। ਬਾਣੀ ਨਾ ਦੀਪਕ ਰਾਗ ਜੋ ਚਾਹਰੀ ਏ ਨਾ ਮੇਘ, ਇਹ ਵੀ ਸਾਡੇ ਲਈ ਇਸ਼ਾਰਾ ਹੈ। ਦੀਪਕ ਕੀ ਏ? ਅੱਗ। ਮੇਘ ਕੀ ਏ? ਬਹੁਤ ਤੇਜ ਕੰਮ ਕਰਦਾ ਰਹੇ। ਮਹਾਰਾਜ ਕੀ ਕਹਿ ਗਏ? ਕਹਿੰਦੇ ਸਿੱਖਾਂ ਆ ਵੇਖ ਲੈ, ਰਾਗਾਂ ਵਿੱਚੋਂ ਬੜੇ ਵੱਡੇ ਰਾਗ ਨੇ ਸਮੇਂ ਦੇ, ਪਰ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਦੋਵੇਂ ਰਾਗ ਨਹੀਂ ਪਾਏ। ਕੀ ਤੈਨੂੰ ਦੇ ਚੱਲਿਆ ਕਿ ਤੇਰੀ ਜ਼ਿੰਦਗੀ 'ਚ ਜਿੰਨੀਆਂ ਮਰਜ਼ੀ

0: ਖੁਸ਼ੀਆਂ ਆ ਜਾਣ,
1: ਪਰ ਇਹੋ ਜਿਹਾ ਮੇਘ ਨਾ ਆ ਜੇ ਦਾਤ ਪਿਆਰੀ ਵਿਸਰਿਆ। ਤੇ ਜੇ ਕਿਤੇ ਕੋਈ ਭਾਣਾ ਵਰਤ ਜੇ ਤੇ ਬਹੁਤੇ ਰੋਣੇ ਧੋਣੇ ਦੀਪਕ ਨਾ ਧਿਆਨ ਦੇਣ ਵਿਚਕਾਰਲਾ ਮਾਰ, ਨਾ ਭੰਗੜਾ ਧਿਆਨ ਦੇਣ, ਨਾ ਅੱਕ ਸੋਗ, ਨਾ ਭੰਗੜਾ ਨਾ ਅੱਕ ਸੋਗ। ਇਹ ਪ੍ਰਿੰਸੀਪਲ ਸਰਬੀਰ ਸਿੰਘ ਨੇ ਲਫ਼ਜ਼ ਲਿਖੇ ਨੇ, ਨਾ ਭੰਗੜਾ ਨਾ ਅੱਤ ਸੋਗ। ਵੀ ਖੁਸ਼ੀਆਂ ਆ ਗਈਆਂ ਤੇ ਅੱਤ ਭੰਗੜੇ ਨਹੀਂ, ਮੇਘ ਨਹੀਂ, ਇਹੋ ਜਿਹਾ ਮੇਘ ਨਹੀਂ ਚੱਕਿਆ। ਕਿਸੇ ਵੇਲੇ ਕੋਈ ਵਰਤ ਗਿਆ ਤੇ ਅੱਤ ਸੋਗ ਨਹੀਂ, ਵਿਚਕਾਰਲਾ ਮਾਰ। ਨਾ ਮੈਂ ਦੀਪਕ ਪਾਇਆ ਨਾ ਮੇਘ ਪਾਇਆ। ਗੁਰੂ ਨਾਨਕ ਕਹਿੰਦੇ ਤੇਰੀ ਜ਼ਿੰਦਗੀ ਚ ਵੀ ਕੁਝ ਵਰਤ ਗਿਆ। ਹੁਣ ਤੁਸੀਂ ਪਿੰਡਾਂ ਚ ਚੱਲ ਜਾਓ, ਕਿਸ ਤਰ੍ਹਾਂ ਦੇ ਰੋਣੇ ਧੋਣੇ ਹੁੰਦੇ ਨੇ ਹੋਏ ਹੋਏ। ਇੱਧਰ ਵੀ ਕਈ ਵਾਰੀ ਕਹਿੰਦੇ ਜੇ ਕੋਈ ਵਰਤ ਗਿਆ ਇਹੋ ਜਿਹਾ ਦੀਪਕ ਤੇਰੀ ਜ਼ਿੰਦਗੀ ਚ ਨਾ ਹੱਥ ਅੱਗ ਆ ਜਾ। ਕੋਈ ਰੱਬ ਨੇ ਮੁੰਦਰ ਮੁੰਡਾ ਦੇ ਤਾ, ਕੋਈ ਵਿਆਹ ਸ਼ਾਦੀ ਹੋ ਗਈ ਤੇ ਇਹੋ ਜਿਹਾ ਮੇਘ ਨਾ ਆ ਜੇ ਉੱਠੀਆਂ ਪਾਰਟੀਆਂ ਸ਼ੁਰੂ ਹੋ ਜਾਣ। ਨਾ ਭੰਗੜਾ ਨਾ ਅੱਤ ਸੋਗ। ਵੈਸੇ ਵੀ ਇੱਕ ਧਿਆਨ ਰੱਖਣਾ ਸਿੱਖੀ ਚ ਨਾ, ਬੜੀ ਪਿਆਰੀ ਸੜਕ ਹੈ, ਕੋਈ ਸਮਝ ਲੈ ਤੇ ਐ ਸਾਹਮਣੇ ਰੱਬ ਵਿਚਕਾਰਲਾ ਮਾਰਗ ਜੇ ਕਿ ਮੇਰੇ ਮਹਾਰਾਜ ਜੀ ਨੇ ਵਿਚਕਾਰਲਾ ਮਾਰਗ ਬਖਸ਼ਿਆ ਜੇ। ਹੁਣ ਤੁਸੀਂ ਗੁਰਬਾਣੀ ਦੀ ਪੰਕਤੀ ਪੜੋ, ਚੁੱਪੇ ਚੁੱਪ ਨਾ ਹੋ ਬਈ ਜੇ ਲਾਇ ਰਹਾਂ ਲਿਵਤਾਰ। ਤੁਸੀਂ ਹੈਰਾਨ ਹੋ ਗਈ ਬਾਬਾ ਜੀ ਨੇ ਕੀ ਉਪਦੇਸ਼ ਦਿੱਤਾ, ਵੀ ਜਿੰਨਾ ਮਰਜ਼ੀ ਚੁੱਪ ਰਹਿਣਾ ਸ਼ੁਰੂ ਕਰ ਦੇ ਸ਼ਾਂਤੀ ਨਹੀਂ ਚੁੱਪ ਰਹਿਣ ਲੱਗਦਾ। ਹਾਂਜੀ, ਹੁਣ ਤੁਹਾਡੇ ਚੋਂ ਕੋਈ ਇਹਦਾ ਅਰਥ ਲੈ ਲੇ ਵੀ ਗੁਰੂ ਮਹਾਰਾਜ ਕਹਿੰਦੇ ਚੁੱਪ ਰਹਿਣਾ ਸ਼ਾਂਤੀ ਨਹੀਂ, ਇਹਦਾ ਮਤਲਬ ਜਿੰਨਾ ਮਰਜ਼ੀ ਬੋਲੋ। ਦੂਜੇ ਬੰਨੇ ਕੀ ਕਹਿੰਦੇ ਨੇ, ਬਹੁਤਾ ਬੋਲਣ ਚੱਖਣ ਹੋਏ। ਤੁਸੀਂ ਹੈਰਾਨ ਨਹੀਂ ਹੋ ਜਾਏਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ? ਇੱਕ ਬੰਨੇ ਕਹਿੰਦੇ ਹੋ ਚੁੱਪ ਰਹਿਣਾ ਸ਼ਾਂਤੀ ਨਹੀਂ, ਤੇ ਫਿਰ ਜਿੰਨਾ ਮਰਜ਼ੀ ਬੋਲੀ। ਪਰ ਦੂਜੇ ਬੰਨੇ ਕਹਿੰਦੇ ਬਹੁਤਾ ਬੋਲਣ ਚੱਖਣ, ਚੱਖਣ ਕਹਿੰਦੇ ਲੜਾਈ ਨੂੰ। ਜਿਹੜਾ ਜਿੰਨਾ ਜ਼ਿਆਦਾ ਬੋਲੇਗਾ ਮਹਾਰਾਜ ਦਾ ਫੈਸਲਾ, ਉਹਦੀਆਂ ਲੜਾਈਆਂ ਜ਼ਿਆਦਾ ਹੋਣਗੀਆਂ। ਤੁਸੀਂ ਕਹੋਗੇ ਨੀ ਮਹਾਰਾਜ ਚਾਹੁੰਦੇ ਕਿ ਉਹ ਸਿੱਖ ਨੂੰ ਕਿੱਧਰ ਤੋਰਨਾ ਜੇ? ਮਹਾਰਾਜ ਕਹਿੰਦੇ ਇੱਕ ਵਿਚਕਲਾ ਲਾਇ ਮੈਂ ਉਧਰ ਤੋਰਨਾ। ਉਹ ਕਿਹੜਾ ਰਾਹ ਹੈ? ਲਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਈ ਬੋਲ। ਬੋਲ ਵੀ ਬਿਲਕੁਲ ਚੁੱਪ ਵੀ ਨਾ ਰਹਿ, ਉਹ ਵੀ ਨੀ ਮੇਰਾ ਮਹਾਰਾਜ। ਹੱਦੋਂ ਵੱਧ ਵੀ ਨਾ ਬੋਲ, ਉਹ ਵੀ ਨੀ ਮੇਰਾ ਮਾਰਗ। ਥੋੜਾ ਬੋਲਣ ਗੁਰਮਤ ਪਾਏ ਧਿਆਨ ਦੇ। ਲਭ ਲੋਭ ਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਈ, ਇਹ ਤੋਂ ਕੀ ਅੰਦਾਜ਼ਾ ਲਓਗੇ? ਕਾਰਲਾ ਮਾਰਗ ਬਖਸ਼ਿਆ ਗੁਰੂ ਮਹਾਰਾਜ। ਹੋਰ ਵੀ ਚੀਜ਼ਾਂ ਚ ਲੈ ਲਓ। ਹੁਣ ਤੁਹਾਡੇ ਚੋਂ ਕੋਈ ਇਹ ਪੰਕਤੀ ਪੜ੍ਹ ਲੇ, ਛੋਟੇ ਅੰਨ ਕਰੇ ਪਖੰਡ ਨਾ ਉਹ ਸੁਹਾਗਣ ਨਾ ਉਹ ਰਹਿਣ, ਆਨਾ ਖਾਇਆ ਸਾਧ ਗਵਾਇਆ। ਵੀ ਮਹਾਰਾਜ ਕਹਿੰਦੇ ਜਿਹੜੇ ਅੰਨ ਛੱਡਦੇ ਪਖੰਡੇ, ਇਹਦਾ ਮਤਲਬ ਜਿੰਨਾ ਮਰਜ਼ੀ ਖਾ ਆਖੋ ਸਤਨਾਮ। ਮਹਾਰਾਜ ਨੇ ਕਿਹਾ ਵੀ ਅੰਨ ਛੱਡਣਾ ਇਹ ਜਿਹੜਾ ਇਹ ਪਖੰਡ ਹੈ, ਜਿਤਨਾ ਮਰਜ਼ੀ ਖਾਓ। ਹੁਣ ਦੂਜੇ ਬੰਨੇ ਉਹ ਗੁਰਬਾਣੀ ਕਹਿੰਦੀ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂਗੀ ਬਾੜੀ ਜੀ। ਤੁਸੀਂ ਕਹੋਗੇ ਗੁਰੂ ਸਾਹਿਬ ਕੀ ਚਾਹੁੰਦੇ ਕੀ ਹੋ? ਜੇ ਕੋਈ ਅੰਨ ਖਾਣਾ ਛੱਡਦਾ ਤੁਸੀਂ ਉਹਨੂੰ ਵੀ ਨਹੀਂ ਛੱਡਦੇ, ਜੇ ਕੋਈ ਬਹੁਤਾ ਖਾਂਦਾ ਫਿਰ ਉਹਨੂੰ ਵੀ ਨਹੀਂ ਛੱਡਦੇ। ਮਹਾਰਾਜ ਕਹਿੰਦੇ ਇੱਕ ਤੀਜਾ ਰਾਹ ਹੈ, ਕੱਜ ਕੇ ਆਖੋ ਸਤਨਾਮ। ਆਉਂ ਤੇ ਸਕੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਇਹ ਵੀ ਨੀ ਮੈਂ ਕਹਿੰਦਾ ਅੰਨ ਛੱਡ ਦੇ, ਇਹ ਵੀ ਨੀ ਕਹਿੰਦਾ ਬਹੁਤਾ ਖਾ ਵਿਚਕਾਰਲਾ ਮਾਰ। ਕੋਈ ਹੱਦੋਂ ਵੱਧ ਘਰ ਦੇ ਖਰਚੇ ਵਧਾ ਲਏ ਉਹ ਵੀ ਗਲਤ ਹੈ। ਕੋਈ ਅੱਤ ਕੰਜੂਸੀ ਕਰੇ ਕਮੀਜ਼ ਹੀ ਨਾ ਧੋਵੇ ਸੱਤ ਸੱਤ ਦਿਨ ਉਹ ਵੀ ਗਲਤ ਹੈ। ਕਾਰਲਾ ਲਾਈਨ ਹੈ ਤੁਹਾਡੀ ਸਿੱਖੀ ਦੀ, ਬਹੁਤ ਪਿਆਰੀ ਲਾਈਨ ਹੈ, ਕੋਈ ਸਮਝ ਲਈ। ਮਹਾਰਾਜ ਕਹਿੰਦੇ ਵੇਖ ਲੈ ਮੈਂ ਨਾ ਦੀਪਕ ਪਾਇਆ ਹੀ ਨਾ ਮੇਘ ਪਾਇਆ ਹੀ। ਤੇਰੇ ਘਰ ਵਿੱਚ ਕੋਈ ਖੁਸ਼ੀ ਆ ਜੇ ਅੱਤ ਭੰਗੜੇ ਅੱਤ ਪੁੱਠੇ ਕੰਮ ਇਹ ਮੇਘ ਹੈ, ਮੈਨੂੰ ਨਹੀਂ ਉਹ ਮੇਘ ਚਾਹੀਦਾ। ਕੋਈ ਉਹੋ ਜਿਹੀ ਚੀਜ਼ ਵਰਤ ਜੇ ਅੱਤ ਸੋਗ, ਮੈਨੂੰ ਉਹ ਵੀ ਨਹੀਂ ਚਾਹੀਦਾ। ਵਿਚਕਾਰਲਾ ਮਾਰਗ ਬਖਸ਼ਿਆ ਜੀ। 5 ਮਿੰਟ ਦਾ ਸਾਹਿਬ ਜੀ ਦੇ ਮਹਾਰਾਜ ਜੀ ਹੋਰ ਸੇਵਾ ਲੈਣ, ਇੱਕ ਵਾਰੀ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਵਿੱਚ ਪੜੇ ਹੋਏ।

ਗੱਲਾਂ ਚੱਲ ਰਹੀਆਂ। ਇੱਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਈਆਂ, ਇੱਕ ਉਹਨਾਂ ਵਿਸ਼ੇਸ਼ਤਾਈਆਂ ਚੋਂ ਸਾਡੇ ਲਈ ਚਾਨਣਾ। ਕਿਧਰੇ ਹਾਂ ਨਹੀਂ, ਇਹ ਚਾਨਣਾ ਤੇਰੀ ਜ਼ਿੰਦਗੀ ਚ ਵੀ ਆਵੇ ਹਾਂ ਨਾ ਹੋਵੇ। ਨਾ ਮੈਂ ਦੀਪਕ ਰਾਗ ਪਾਇਆ ਨਾ ਮੇਘ ਰਾਗ ਪਾਇਆ, ਸਿੱਖਾਂ ਤੇਰੀ ਜ਼ਿੰਦਗੀ ਚ ਵੀ ਨਾ ਦੀਪਕ ਤੇ ਨਾ ਮੇਘ। ਇਹ ਬੜਾ ਜ਼ਰੂਰੀ ਵਿਸ਼ਾ ਜੇ। ਇੱਕ ਸਰੀਰ ਦੇ ਬੱਚੇ ਦਾ ਵਿਆਹ ਸੀ ਤੇ ਪਾਰਟੀ ਸੀ ਤੇ ਸ਼ਰਾਬ ਵੀ ਵਰਤੇ ਪਈ ਤੇ ਦੂਸਰੀਆਂ ਮਾੜੀਆਂ ਚੀਜ਼ਾਂ ਵੀ ਵਰਤਣ ਪਈਆਂ। ਜਦੋਂ ਪੁੱਛਿਆ ਗਿਆ ਵੀ ਭਾਈ ਸਾਹਿਬ ਇਹ ਕਿਉਂ ਗੁਰੂ ਕੇ ਸਿੱਖ ਹੋ ਤੁਸੀਂ, ਵੀ ਦੁਨੀਆਦਾਰੀ ਵੇਖਣੀ ਪੈਂਦੀ। ਮਹਾਰਾਜ ਕਹਿੰਦੇ ਜੋ ਉੱਥੇ ਹਾਲ ਸੀ ਭੰਗੜੇ ਨਾਚ ਟਾਪ, ਮਹਾਰਾਜ ਕਹਿੰਦੇ ਨਹੀਂ ਇਹੋ ਜਿਹਾ ਮੇਘ ਨਹੀਂ, ਕੁਝ ਵਰਤ ਗਿਆ ਤੇ ਅੱਤ ਸੋਗ ਨਹੀਂ। ਇਹ ਚਾਨਣਾ ਇਹ ਜ਼ਰੂਰੀ ਜੇ ਤੁਹਾਡੀ ਜ਼ਿੰਦਗੀ ਚ ਕੋਈ ਖੁਸ਼ੀ ਮਹਾਰਾਜ ਜੀ ਬਖਸ਼ਣ, ਉਹ ਮੇਘ ਨਾ ਆਵੇ ਜਿਸ ਮੇਘ ਦੁਆਰਾ ਭੁੱਲ ਜਾਂਦਾ ਗੁਰਮਤ ਦਾ ਰੰਗ, ਗੁਰਮਤ ਦੀ ਲਾਈਨ। ਅਗਲਿਆਰਾ ਬਣਿਆ ਨਾ ਤੁਹਾਡੇ ਸਾਹਮਣੇ, ਕਿੱਡੀ ਪ੍ਰਤੱਖ ਗੁਰੂ ਰਾਮਦਾਸ ਮਹਾਰਾਜ ਜੀ ਦੀ ਦੇਖੋ ਤੁਸੀਂ, ਕਰਾਮਾਤ ਕਹਿ ਲੋ ਕੁਝ ਕਹਿ ਲੋ। ਆ ਜਦੋਂ ਗਲਿਆਰਾ ਬਣਿਆ ਨਾ ਗੁਰੂ ਪਿਆਰੇ, ਚੁਰਾਸੀ ਦਾ ਬਲੂ ਸਟਾਰ ਬਲੈਕ ਥੰਡਰ ਜਦੋਂ ਹੋਇਆ ਨਾ, ਜਿੰਨੇ ਦਰਬਾਰ ਸਾਹਿਬ ਦੇ ਕੋਲ ਰਹਿੰਦੇ ਸੀ ਉਹਨਾਂ ਦੇ ਮਨਾਂ ਚ ਇੱਥੋਂ ਤੱਕ ਵੀ ਆ ਗਿਆ ਸੀ ਇਹ ਸਾਡੇ ਮਕਾਨ ਵੀ ਗਏ। ਪਰ ਹੈਰਾਨਗੀ ਦੀ ਗੱਲ ਬਈ, ਜਿੰਨੇ ਦਾ ਮਕਾਨ ਸੀ ਗੁਰੂ ਰਾਮਦਾਸ ਨੇ 10-10 ਗੁਣਾ ਵੱਧ ਦੇ ਕੇ ਤੋਰਿਆ। ਇਹ ਤਾਂ ਗੌਰਮੈਂਟ ਕਦੀ ਦਿੰਦੀ, ਤੁਹਾਡੀ ਰਣਜੀਤ ਐਵੇਂ ਨੂੰ ਹੀ ਬਣੀ ਹੈ ਤੇ ਜਿਹਦੀ ਇਹ ਜਗ੍ਹਾ ਸੀ ਤੇ ਆਲਤ ਹੀ ਰੇਟ ਰੱਖਦਾ ਸੀ ਆ ਰੇਟ ਹੈ, ਰੇਟ ਕਈ ਹਜ਼ਾਰਾਂ ਹੁੰਦਾ ਤੇ ਬਿਲਕੁਲ ਨਾਰਮਲ ਜਿਹਾ ਰੇਟ ਉਹ ਦਾਲ ਚ ਰੱਖ ਦਿੰਦੇ ਵੀ ਜ਼ਮੀਨਾਂ ਕੁਆਰ ਕਰ ਲੈਂਦੇ ਆ ਜਾਂਦੇ ਤੇ ਗਲਿਆਰੇ ਦੀ ਜਗ੍ਹਾ ਉਸ ਤਰ੍ਹਾਂ ਵੀ ਤਿਆਰ ਹੋ ਸਕਦੀ। ਕਿੱਡੀ ਗੁਰੂ ਰਾਮਦਾਸ ਮਹਾਰਾਜ ਦੀ ਉਸ ਵੇਲੇ ਸ਼ਕਤੀ ਸੀ ਕਿ ਕਿਸੇ ਨੂੰ 20 ਸਾਲ ਹੋ ਗਏ ਨੇ ਇੱਥੇ ਰਹਿੰਦਿਆਂ, ਕਿਸੇ ਨੂੰ 30 ਸਾਲ, ਕੋਈ ਉਂਗਲ ਨਾ ਕਰੇ ਗੁਰੂ ਰਾਮਦਾਸ ਤੇਰੇ ਕੋਲ ਰਹਿੰਦਿਆਂ ਪਰ ਉਜੜ ਕੇ ਗਏ ਹੈ, 10-10 ਗੁਣਾ ਵੱਧ ਦੇ ਕੇ ਤੋਰਿਆ ਕਿਰਾਏਦਾਰਾਂ ਨੂੰ। ਤੁਹਾਡੇ ਸਾਹਮਣੇ ਜਾਗਦੀ ਮਿਸਾਲ ਇਹ ਗੌਰਮੈਂਟ ਦੇ ਇਹ ਗੁਰੂ ਰਾਮਦਾਸ ਕਿਤੇ ਵਰਤ ਗਏ। ਹੁਣ ਧਿਆਨ ਦੇਣਾ ਇਹ ਗੁਰੂ ਦੀ ਹਜ਼ੂਰੀ ਚ ਕਹਿ ਰਹੇ, ਇਹਦਾ 2-2 ਲੱਖ ਦਾ ਮਕਾਨ ਸੀ, 15-15 ਲੱਖ ਮਿਲਿਆ ਗੌਰਮੈਂਟ ਕੋ, 20-20 ਲੱਖ ਮਿਲਿਆ। ਹੁਣ ਧਿਆਨ ਦੇਣਾ ਗੁਰੂ ਪਿਆਰੇ, ਕੁਝ ਪਰਿਵਾਰ ਜਦੋਂ 20-20 ਲੱਖ ਮਿਲ ਗਿਆ ਵਿੱਚੋਂ ਕੁਝ ਮਾਇਆ ਦੀਆਂ ਕੋਠੀਆਂ ਲੈ ਲਈਆਂ, ਕੁਝ ਬੈਂਕ ਜਾਂ ਜਿੱਥੇ ਵੀ ਉਹਨਾਂ ਨੇ, ਗੁਰੂ ਦੀ ਹਜ਼ੂਰੀ ਚ ਕਹਿ ਰਿਹਾ ਉਹਨਾਂ ਦੀਆਂ ਬੱਚੀਆਂ ਜਦੋਂ 6 ਮਹੀਨੇ ਬਾਅਦ ਇਸ ਤਰ੍ਹਾਂ ਹੀ ਮੇਲ ਹੋਇਆ ਬਾਜ਼ਾਰ ਚ, ਫਤਿਹ ਸਾਂਝੀ ਹੋਈ, ਜਦੋਂ ਉਹਨਾਂ ਦੇ ਚਿਹਰੇ ਵੱਲ ਵੇਖਿਆ ਗਿਆ ਤੇ ਸਾਧ ਸੰਗਤ ਜੀ ਸਭ ਰੰਗ ਰੂਪ ਬਦਲੇ ਪਏ। ਉਹਨਾਂ ਬੱਚਿਆਂ ਨੂੰ ਪੁੱਛਿਆ ਮੈਂ ਕਿਹਾ ਕਿ 2 ਟਾਈਮ ਗੁਰੂ ਰਾਮਦਾਸ ਦੇ ਘਰ ਚ ਹਾਜ਼ਰੀ ਭਰਨ ਵਾਲੀ ਆਈਬ੍ਰੋ ਬਣੇ ਪਏ, ਹੋਰ ਵੀ ਬੁਰਾ ਹਾਲ ਕੁਝ ਪਰਿਵਾਰ। ਹੁਣ ਧਿਆਨ ਦੇਣਾ ਉਗੋ ਉਹਨਾਂ ਦਾ ਕੀ ਜਵਾਬ ਸੀ, ਵੀ ਹੁਣ ਜਿਹੜੇ ਇਲਾਕੇ ਚ ਅਸੀਂ ਚਲੇ ਗਏ ਆ ਨਾ ਉੱਥੇ ਇਹ ਚੀਜ਼ਾਂ ਨਾ ਬਣਾਈਏ ਤੇ ਸਾਡਾ ਲੈਵਲ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਮੈਨੂੰ ਇਹੋ ਜਿਹਾ ਮੇਘ ਨਹੀਂ ਚਾਹੀਦਾ ਕਿ ਜੇ ਤੈਨੂੰ ਮੈਂ ਮਾਇਆ ਬਹੁਤੀ ਦੇਤੀ ਹੈ ਤੇ ਤੂੰ ਇਹੋ ਜਿਹਾ ਰੂਪ ਬਣਾ ਲਵੇਂ ਕਿ ਤੂੰ ਸਿੱਖੀ ਤੋਂ ਹੀ ਫਸੇ। ਯਾਨੀ ਕਿ ਆਖੋ ਸਤਨਾਮ ਆ ਮੇਘ ਜਿਹਾ ਮਾੜਾ ਮੇਘ। ਇੱਕ ਇੱਕ ਲੱਖ ਦਾ 2-2 ਲੱਖ ਦਾ ਮਕਾਨ, ਆਮ ਰੋਟੀ ਖਾਣ ਵਾਲੇ ਜਦੋਂ 20-20 ਲੱਖ ਮਿਲ ਗਿਆ, ਹੁਣ ਇਲਾਕੇ ਬਦਲ ਗਏ, ਇਲਾਕੇ ਥੋੜੇ ਜਿਹੇ ਹੋਰ ਤਰ੍ਹਾਂ ਦੇ ਆ ਗਏ ਤੇ ਉਹ ਗੁਰੂ ਨਾਨਕ ਦੀ ਸਿੱਖੀ ਟੁੱਟ ਜੇ, ਰੰਗ ਰੂਪ ਬਦਲ ਜੇ, ਸਭ ਕੁਝ ਬਦਲ ਜੇ
گرو رام داس دے گھر دی حاضری دو ٹائم روز علی کتے مہینے بعد شوقیاں رہ جائے تے مہاراج کہندے اے ہو جا میگ نہیں تیری زندگی چارنا چاہیدا میں نہیں اے جے میگ رکھدا تے بہت ضروری ہے بابا رام سنگھ پچو منڈی والے نے ایک شریر نو وچن دیتا اولاد نہیں سی پتر دا جدو پتر ہو گیا نا جی یہ ساکھی ملتی جی پڑھ لے کتاباں مہاپرشاں جی دو مہینے بعد ساتھیاں نے یور پاتا بھی چل ہوں منڈا دو مہینے کا ہو گیا کچھ پیا کچھ کھوا ڈبے شراباں دے کھولے ایہو جی انہوں نے پارٹی کی بس اے شارا جی کہ آ میگ نہیں چاہیے جی تین میں پتر دیا تو آ چیزاں کھلنا میگ نہیں چاہیے تیرا ویاہ ہوئے بچے کا تو آ چیزاں ہون آ میگ نہیں چاہیے میں پایا ہی نہیں چکارلا مارا یہ جگر ملتا جی بھی جب ات انہوں نے یہو جہ پارٹیاں دتی دو دن بعد بچہ چڑھائی کر گیا وہ پھر جدو ہوش ٹکانے آئی آ کے انہوں نے کیا مہاپرش تو بچہ بابا رام سنگھ پوچھو منڈی والے کہن لگے اسی نرنکار کولوں بخشی روح تہاڈے گھر بھیجی جدو تسی آ پٹھے کام کرن لگ پئے وہ من رویا کتنے بھیجتا وہ ہاتھ واپس بلا نہیں بھیجنا اشارہ یہ دو چیزاں ہو رہی ہیں سانجیاں ایک تے گرو گرنتھ صاحب مہاراج سچے پاتشاہ دی وڈیائی ایک اس وڈیائی چوں ساڈے جیون دا چاننا کہ چوتھی وشیشتا جے نہ دیپک راگ دے گرو گرنتھ صاحب چ نہ میگ راگ دے سکھا تیری زندگی چ دو چیزاں آندیاں نے یا سکھ آندے نے یا دکھ آندے نے کتے سکھ آن ایہو جا میگ نہ آ جائے توں وسر جاویں دکھ آن ات سوگ نہ آ جائے توں کلپنا چ پے جائیں وچکارلا مارگ گرمکھ مایا اداسی گج کے آخو ستنام آؤ ساتھ سنگ تے پنگتیاں پڑھیے

वाहे गुरु।

ਇਹ ਪਹਿਲੀ ਵਿਸ਼ੇਸ਼ਤਾ ਹੀ ਗੁਰੂ ਨਾਨਕ ਗਿਆ ਨਹੀਂ। ਦਸਾਂ ਜਾਮਿਆਂ ਤੋਂ ਬਾਅਦ ਸ਼ਬਦ ਰੂਪ ਵਿੱਚ ਸਦਾ ਲਈ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਟਿਕ ਗਏ ਦੁਨੀਆਂ ਦੇ ਵਿਹੜੇ ਬੰਨੇ ਲਾਣ ਲਈ। ਉਹੀ ਜੋਤ ਉਸੇ ਤਰ੍ਹਾਂ ਟਿਕਾਈ। ਦੂਜੀ ਵਿਸ਼ੇਸ਼ਤਾ ਹੀ ਧਰਤੀ ਤੇ ਸਾਰੇ ਗ੍ਰੰਥ ਸਤਿਕਾਰ ਯੋਗ ਨੇ, ਸਾਰੇ ਗ੍ਰੰਥ ਰੱਬ ਦੀ ਗੱਲ ਕਰਦੇ ਨੇ, ਇੱਕ ਗੁਰੂ ਗ੍ਰੰਥ ਸਾਹਿਬ ਇਹ ਸਾਧ ਸੰਗਤ ਜਿਹੜਾ ਰੱਬ ਨਾਲ ਗੱਲਾਂ ਕਰਾਉਂਦਾ ਹੈ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਇਸ ਬਾਣੀ ਨੂੰ ਕੋਈ ਸਮਝੇ, ਇਹ ਰੱਬ ਨਾਲ ਗੱਲਾਂ। ਬਾਬਾ ਈਸ਼ਰ ਸਿੰਘ ਜੀ ਦਾ ਬਚਨ ਹੈ, ਕਹਿੰਦੇ ਸੀ ਕਵਿਤਾ ਜਿਹੜੀ ਨਾ ਕਵਿਤਾ ਕਵਿਤਾਵਾਂ ਇਹ ਚਟਨੀ ਹੈ, ਚਟਨੀ ਥੋੜੀ ਜੀ ਚਟਨੀ ਖਾਓ ਸਵਾਦ ਜ਼ਰੂਰ ਲੱਗਦੀ ਪਰ ਕਦੀ ਇਹਦੇ ਨਾਲ ਪੇਟ ਨਹੀਂ ਭਰਦਾ, ਪੇਟ ਰੋਟੀ ਨਹੀਂ ਭਰਦਾ, ਰੱਜ ਰੋਟੀ ਨਾਲ।

ਤੇ ਵੀ ਹਾਂ ਨੂੰ ਨਹੀਂ ਆਣ ਦਿੱਤਾ, ਹਾਂ ਨਹੀਂ ਆਣ ਦਿੱਤਾ। ਨਾਲ ਨਾਲ ਚਾਨਣਾ ਕਿ ਵੇਖ ਲੈ ਮੇਰੇ ਚੋਂ ਚਾਨਣ ਆ ਰਿਹਾ ਹਾਂ ਨਹੀਂ ਤੇ ਹੋਵੇ ਗੁਰੂ ਨਾਨਕ ਆਪਣੇ ਨਾਂ ਦੇ ਨਾਲ ਨਾਨਕ ਗਰੀਬ, ਨਾਨਕ ਸੱਦ, ਨਾਨਕ ਵਿਚਾਰਾ, ਨਾਨਕ ਨੀਚ, ਨਾਨਕ ਦਾਸ, ਨਾਨਕ ਦੀਵਾਨਾ, ਨਾਨਕ ਬਤਾਲਾ, ਕਿਤੇ ਹਾਂ ਨਹੀਂ ਆਉਣਾ। ਤੁਹਾਨੂੰ ਪਤਾ ਭਾਈ ਗੁਰਦਾਸ ਜੀ ਬਾਣੀ ਲਿਖਦੇ ਸੀ ਤੇ ਛੇਵੇਂ ਪਾਤਸ਼ਾਹ ਨੂੰ ਵਖਾਣੀ, ਇੱਕ ਦਿਨ ਵਾਰ ਲਿਖੀ ਸੀ ਤੇ ਖੀਰਲੀ ਪੰਕਤੀ ਸੀ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਨਾਨਕ ਜੀ ਹਾਂ ਸੀ ਵੀ ਗੁਰੂ ਨੂੰ ਧਿਆਨ ਲਵੇ ਸਿੱਖ ਡਟ ਜੇ। ਗੁਰੂ ਪਰਚਾ ਪਾਵੇ ਉਹਨੂੰ ਧਿਆਨ ਲਵੇ ਤੇ ਡਟ ਜੇ। ਆ ਕਈ ਤੁਹਾਡੇ ਚੋਂ ਕਹਿੰਦੇ ਨੇ ਕੋਈ ਨੀ ਜੀ ਜੋ ਉਹਨੇ ਕਰਦਾ ਚੰਗਾ, ਇਹ ਬੜੀ ਵੱਡੀ ਵਸਤਾ ਹੈ ਕਿਤੇ ਇਸੇ ਤੇ ਬਖਸ਼ਿਸ਼ ਮੰਗਣੀ। ਇੰਨੀ ਪੰਕਤੀ ਸੀ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਕੋਈ ਦੱਸੋ ਛੇਵੇਂ ਪਾਤਸ਼ਾਹ ਨੇ ਕਿੱਡਾ ਵੱਡਾ ਪਰਚਾ ਪਾ, ਪੈਸੇ ਭੇਜੇ ਘੋੜੇ ਖਰੀਦਣ ਕਾਬਲ, ਠੀਕਰੀਆਂ ਦ੍ਰਿਸ਼ਟੀ ਬਣਾਤੀ, ਠੀਕਰੀਆਂ ਬਣ ਗਈਆਂ, ਤੰਬੂ ਪਾੜ ਕੇ ਚਲੇ ਗਏ ਕਾਂਸ਼ੀ। ਉੱਥੇ ਕਥਾ ਕਰਨ ਲੱਗ ਪਏ ਭਾਈ ਗੁਰਦਾਸ ਜੀ ਤੇ ਛੇਵੇਂ ਪਾਤਸ਼ਾਹ ਦੋ ਚਾਰ ਮਹੀਨੇ ਬਾਅਦ ਸੁਣਿਆ ਭੇਜਦੇ ਸਾਡਾ ਚੋਰ ਆਇਆ ਤੇ ਮੁਸ਼ਕਾਂ ਬੰਨ ਕੇ ਭੇਜਦੇ। ਧੰਨ ਭਾਈ ਗੁਰਦਾਸ ਜੀ ਕਹਿਣ ਲੱਗੇ ਮੈਨੂੰ ਜਲਦੀ ਲਿਜਾ, ਕੇਵਲ ਇਸ਼ਾਰਾ ਲੈਣਾ, ਹਾਂ ਉਹਨੂੰ ਵੇਖ ਲਓ ਜਗ੍ਹਾ। ਜਦੋਂ ਆਏ ਤੇ ਗੁਰੂ ਸਾਹਿਬ ਨੇ ਛੇਵੇਂ ਪਾਤਸ਼ਾਹ ਨੇ ਰੁੱਕਾ ਅੱਗੇ ਕਰਤਾ, ਰੁੱਕਾ ਇਹ ਤੁਸੀਂ ਲਿਖੀ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਵਰਤਾਇਆ ਸਾਂਗ ਭੱਜੇ ਕਿਉਂ ਤੰਬੂ ਪਾੜ ਕੇ, ਡਟਣਾ ਸੀ ਇਹ ਜੇ ਬਾਬਾ ਆਨੰਦ ਸਿੰਘ ਦੀ ਸੰਗਤ, ਬਾਬਾ ਜੀ ਦਾ ਬਚਨ ਜੇ ਕਹਿੰਦੇ ਸਤਿਗੁਰੂ ਸਾਡਾ ਇਮਤਿਹਾਨ ਨਾ ਲਈ ਪਰਚਾ ਨਾ ਪਾਈ, ਇਮਤਿਹਾਨ ਤੇ ਪਰਚਾ ਉਹਦਾ ਲੈ ਜਿਹਨੂੰ ਕੁਝ ਪੜ੍ਹਾਈ ਆਉਂਦੀ ਹੋਵੇ, ਅਸੀਂ ਤੇ ਅੱਗੇ ਹੀ ਫੇਲ ਆ। ਕਿੰਨਾ ਪੁੱਛ ਫੇਲ ਦਾ ਕੀ ਇਮਤਿਹਾਨ ਹੈ? ਸਤਿਗੁਰ ਨੇ ਰੁੱਕਾ ਅੱਗੇ ਕਰਤਾ, ਤੁਸੀਂ ਲਿਖੀਏ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ, ਫਿਰ ਸਾਂਗ ਵਰਤਾਇਆ ਪੈ ਠੀਕਰੀਆਂ ਬਣ ਗਈਆਂ ਕਿਉਂ ਗਏ? ਸੰਗਤ ਕੇਵਲ ਇਸ਼ਾਰਾ ਲੈਣਾ। ਭਾਈ ਗੁਰਦਾਸ ਜੀ ਨੇ ਦੂਜੀ ਵਾਰ ਉਚਾਰੀ ਜਿਹੜੀ ਖੀਰਲੀ ਪੰਕਤੀ ਸੀ, ਜੇ ਗੁਰ ਪਰਮਾਏ ਸਾਂਗ ਸਿੱਖ ਕਿਆ ਕਰੇ ਵਿਚਾਰਾ, ਵੀ ਜੇ ਗੁਰੂ ਨੂੰ ਧਿਆਨ ਲਵੇ ਤੇ ਸਿੱਖ ਵਿਚਾਰਾ ਕੁਛ ਨਹੀਂ ਕਰ ਸਕਦਾ। ਗਜ ਗਿਆ ਤੇ ਸਤਨਾਮ, ਗੁਰੂ ਕਵੇ ਮੈਂ ਤੈਨੂੰ ਇਹਦੇ ਤੇ ਪੇਪਰ ਪਾਣਾ ਫੇਲ ਕਰਕੇ ਵਿਖਾਣਾ ਤੇ ਫੇਲ ਕਰ ਲੂ ਕੁਛ ਨਹੀਂ। ਸੰਗਤ ਇੰਨਾ ਇਸ਼ਾਰਾ ਲਵੇ ਭਾਈ ਗੁਰਦਾਸ ਜੀ ਵੀ ਜਿਹੜੀ ਬਾਣੀ ਉਚਾਰਦੇ ਮਹਾਰਾਜ ਨੇ ਉਹਦੇ ਚ ਵੀ ਹਾਂ ਨੂੰ ਜਗ੍ਹਾ ਨਹੀਂ ਆਣ, ਸਾਡੀ ਜ਼ਿੰਦਗੀ ਚ ਵੀ ਇਹ ਹਾਂ ਜਗ੍ਹਾ ਨਾ ਲੈ। ਡਰ ਡਰ ਕੇ ਪੈਰ ਰੱਖਣ ਦਾ ਮਾਰਗ ਹੈ, ਡਰ ਡਰ ਕੇ, ਡਰਨਾ ਕੀ ਏ? ਕਿਧਰੇ ਵੀ ਕਿਸੇ ਗੁਣ ਦੀ, ਮਾਇਆ ਦੀ, ਧਨ ਦੀ, ਸੁੰਦਰਤਾ ਦੀ, ਪੜ੍ਹਾਈ ਲਿਖਾਈ ਦੀ, ਗੁਣ ਦੀ, ਕੁੱਲ ਦੀ, ਰਾਜ ਭਾਗ ਦੀ ਹਾਂ ਨਾ ਆ ਜਾਏ। ਨਹੀਂ ਤੇ ਗੁਰੂ ਨਾਨਕ ਮੈਂ ਕਹਿੰਦਾ ਸ੍ਰਿਸ਼ਟੀ ਦਾ ਮਾਲਕ ਆਪਣੇ ਆਪ ਨੂੰ ਦਾਸ ਕਹਿੰਦਾ, ਗਰੀਬ ਕਹਿੰਦਾ, ਵਿਚਾਰਾ। ਇਹ ਤੀਜੀ ਵਿਸ਼ੇਸ਼ਤਾ ਹੀ ਕਿਧਰੇ ਹਾਂ ਜਗ੍ਹਾ ਨਹੀਂ ਦਿੱਤੀ। ਤੇ ਚੌਥੀ ਜਿਹੜੀ ਤੁਸੀਂ ਪਿਛਲੀ ਵਾਰੀ ਸੁਣੀ ਸੀ, ਨਾ ਦੀਪਕ ਰਾਗੇ ਗੁਰੂ ਗ੍ਰੰਥ ਸਾਹਿਬ ਵਿੱਚ, ਨਾ ਮੇਘ ਰਾਗੇ। ਮਹਾਰਾਜ ਨੇ ਸਾਨੂੰ ਚਾਨਣਾ ਦਿੱਤਾ ਕਿ ਬਹੁਤੀ ਖੁਸ਼ੀ ਆ ਜੇ, ਭੰਗੜੇ ਨਹੀਂ, ਉੱਠੇ ਕੰਮ ਨਹੀਂ। ਮੈਂ ਮੇਘ ਰਾਗ ਪਾਇਆ ਹੀ ਨਹੀਂ ਵਿੱਚ। ਕੋਈ ਭਾਣਾ ਵਰਤ ਜੇ ਤੇ ਅੱਕ ਸੋਗ ਨਹੀਂ, ਰੋਣੇ ਕਲਪਣੇ ਨਹੀਂ। ਮੈਂ ਦੀਪਕ ਰਾਗ ਪਾਇਆ ਹੀ ਨਹੀਂ ਵਿੱਚ। ਅੱਜ ਪੰਜਵੀਂ ਵਿਸ਼ੇਸ਼ਤਾ ਹੀ ਮਹਾਰਾਜ ਜੀ ਸੇਵਾ ਲੈਣ, 10 ਮਿੰਟ ਸਮਾਪਤੀ ਆਪਾਂ ਕਰ ਦਿਆਂਗੇ, ਹਨੇਰਾ ਜਲਦੀ ਹੋ ਜਾਂਦਾ। ਉਸ ਤਰ੍ਹਾਂ 6:30 ਹੋਏ ਨੇ ਅਜੇ।
मन टिका के बैठे हो 10 मिनट जी।

ਰੱਬ ਨਾਲ ਗੱਲਾਂ ਕਰਾਉਂਦੀ। ਤੀਜੀ ਵਿਸ਼ੇਸ਼ਤਾ ਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਇੱਕ ਓਂਕਾਰ ਤੋਂ ਲੈ ਕੇ 18

ਤੁਹਾਡਾ ਸਿਰ ਮਾਣ ਨਾਲ ਉੱਚਾ ਹੋ ਜਾਏਗਾ, ਭਟਕਣਾ ਮੁੱਕ ਜਾਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਵੀ ਕਰ ਸਕਦੇ ਹੋ, ਕਿਸੇ ਚੀਜ਼ ਦੀ ਹਾਂ ਤੇ ਨਾ ਵੀ ਲੈ ਸਕਦੇ, ਉਹ ਵੀ ਲੈ ਸਕਦੇ। ਬੱਚੀ ਦੀ ਇੱਥੇ ਸ਼ਾਦੀ ਰਿਸ਼ਤਾ ਕਰਾਂ ਕਿ ਨਾ ਕਰਾਂ ਪੁੱਛ ਸਕਦੇ, ਇਹ ਪਲਾਟ ਲਵਾਂ ਕਿ ਨਾ ਲਵਾਂ ਪੁੱਛ ਸਕਦੇ, ਇਹ ਮਕਾਨ ਲਵਾਂ ਕਿ ਨਾ ਲਵਾਂ ਪੁੱਛ ਸਕਦੇ, ਬੱਚੇ ਨੂੰ ਇਹ ਪੜ੍ਹਾਈ ਚ ਪਾਵਾਂ ਕਿ ਨਾ ਪਾਵਾਂ ਪੁੱਛ ਸਕਦੇ ਹੋ। ਗੁਰੂ ਪਿਆਰਿਓ, ਇਹ ਹੋਰ ਕਿਧਰੇ ਚੀਜ਼ ਨਹੀਂ। ਔਰ ਇਹ ਗੱਲਾਂ ਨਾ ਸਮਝਣ, ਸ਼੍ਰੋਮਣੀ ਕਮੇਟੀ ਨੇ ਇੱਕ ਕਿਤਾਬ ਛਾਪੀ ਹੈ ਜਿਹਦਾ ਨਾਂ ਹੈ ਵਾਕ ਵਿਸ਼ਵਾਸ, ਬਜ਼ਾਰੋਂ ਲਿਆ ਕੇ ਪੜ੍ਹ ਸਕਦੇ ਹੋ। ਉਹਦੇ ਚ ਪੁਰਾਤਨ ਗੁਰਸਿੱਖਾਂ ਦਾ, ਗੁਰਮੁਖਾਂ ਦਾ ਰੰਗੀਆਂ ਰੂਹਾਂ ਦੇ ਜ਼ਿਕਰ ਨੇ, ਉਹ ਗੁਰੂ ਗ੍ਰੰਥ ਸਾਹਿਬ ਨਾਲ ਕਿਵੇਂ ਗੱਲਾਂ ਕਰਦੇ ਸੀ, ਕਿਵੇਂ ਹਾਂ ਤੇ ਨਾ ਲੈਂਦੇ ਸੀ, ਕਿਵੇਂ ਅਗਵਾਈ ਲੈਂਦੇ ਸੀ। ਇੱਕ ਦੋ ਜ਼ਿਕਰ ਰੱਖਾਂਗੇ ਆਪ ਜੀ ਦੇ ਚਰਨਾਂ ਚ, ਅੱਗੇ ਸਰਵਣ ਵੀ ਕੀਤੇ ਨੇ ਆਪ ਜੀ ਨੇ, ਗੱਲ ਖੁੱਲ ਜਾਏ। 10 ਅਪ੍ਰੈਲ 1763 ਈਸਵੀ ਕਸੂਰ ਤੋਂ ਇੱਕ ਬ੍ਰਾਹਮਣ ਆ ਕੇ ਅੰਮ੍ਰਿਤਸਰ ਬੇਨਤੀ ਕੀਤੀ ਸੀ ਕਿ ਉਥੋਂ ਦਾ ਨਵਾਬ ਉਸਮਾਨ ਖਾਨ ਧੀਆਂ ਤੇ ਨੂੰਹਾਂ ਦੀ ਹਿੰਦੂ ਵੀਰਾਂ ਦੇ ਬੇਨਤੀ ਕਰ ਰਿਹਾ, ਖਾਲਸਾ ਜੀ ਕੁਝ ਕਰੋ। ਇਹ ਗੱਲ ਸ਼ਾਰਟ ਕਰ ਰਿਹਾ ਮੈਂ। ਇਹ ਟਾਈਮ ਸੀ ਜੀ ਜੱਸਾ ਸਿੰਘ ਆਲੂਵਾਲੀਆ ਤੇ ਹਰੀ ਸਿੰਘ ਪੰਗੂ, ਕਹਿੰਦੇ ਉਹਦੇ ਅਥਰੂ ਉਹਦਾ ਦਰਦ ਵੇਖਿਆ ਨਾ ਗਿਆ ਜਿਹਦੀ ਨੂੰਹ ਧੀ ਕੋਈ ਚੁੱਕ ਕੇ ਲੈ ਗਿਆ, ਕੈਸਾ ਸਮਾਂ ਹੋਏਗਾ। ਹੁਣ ਵੀ ਅਰਦਾਸ ਕਰਿਆ ਕਰੋ ਜਗਤ ਜਲੰਦਾ, ਜੋ ਕੁਝ ਅਖਬਾਰਾਂ ਚ ਪੜ੍ਹੀਦਾ ਮਨ ਰੋਂਦਾ। ਜਿੰਨੀਆਂ ਬੀਬੀਆਂ ਵੀਰ ਭੈਣਾਂ ਬੈਠੇ ਹੋ, ਜੇ ਕੋਈ ਅਜੇ ਵੀ ਨਾਮ ਨਾ ਜਪੇ, ਨਾਮ ਨਾਲ ਨਾ ਜੁੜੇ, ਮਾਲਕ ਦਾ ਨਾਮ ਬਣੇ, ਮੈਂ ਕਹਿੰਦਾ ਕਿੱਡੀ ਵੱਡੀ ਉਹਦੀ ਭੁੱਲ ਹੋਏ। ਕੈਸਾ ਸਮਾਂ ਆ ਗਿਆ। ਕਿਵੇਂ ਗੋਲੀਆਂ ਦੇ ਬੰਬਾਂ ਦੇ ਸ਼ਿਕਾਰ ਨੇ ਇੱਥੇ ਲੋਕਾਂ ਨੂੰ ਬਣਾਇਆ ਜਾ ਰਿਹਾ। ਮੈਨੂੰ ਤੇ ਮਾਣ ਆ ਜਾਂਦਾ, ਧੰਨ ਛੇਵੇਂ ਪਾਤਸ਼ਾਹ ਤੂੰ ਭਾਈ ਦੀ ਚੰਦ ਨੂੰ, ਆਪਣੇ ਸਿੱਖਾਂ ਨੂੰ

हर गुण गावे सहज सुभाय, प्यू दादे का खोल डिठा खजाना, ता मेरे मन पया निधाना। प्यू दादे का खोल डिठा खजाना, ता मेरा मन पया निधाना। वाहिगुरु जी का खालसा, वाहिगुरु जी की फतेह। मानयोग साध संगत जीओ, साहिब श्री गुरु अर्जुन देव जी महाराज दा पावन बचन साडे सन्मुख है। गुरदेव जी ने अपने इस बचन राही साडे नाल मिल के ते ए गल प्रगट कीती है कि भाई दुनिया दे अंदर संसार विच होर भी कीमती चीजां हन जो मनुख दे जीवन दी उसारी करदियां ने, पर मनुख दा आचार, मनुख दा आत्मक जीवन ओ जिस धन नाल उसरदा है ओ धन वाहिगुरु अकाल पुरख दी सिफत सलाह ए बाणी है। ते इस धन दी प्राप्ति सानू सारयां नू होई है, इसे करके गुरु साहिब ने शब्द दा आरंभ हम शब्द तो कीता है, जिदे विच समूह नू शामिल कीता है। कहिंदे ने हम धनवंत भागठ सच नाए, कि असी सारे जिहड़े जीव हां ना असी धनवान हो गए हां, भागां वाले हो गए हां उस सदा कायम रहण वाले वाहिगुरु दे नाम दी बरकत नाल। क्योंकि इस बाणी विचों सानू उहदी सिफत सलाह ते नाम जपण दी प्राप्ति हुंदी है। इसलिए कहिंदे ने हर गुण गावे हैं सहज सुभाए, कि असी अडोल अवस्था विच ऐसा सुभा बना के उस वाहिगुरु अकाल पुरख दे गुण इस बाणी दी राही गाउने आ। ते सतगुरु कहिंदे ने प्यू दादे का खोल डिठा खजाना, यह साडा पिता पुरखी खजाना है। इतिहास विच एक जिक्र है, साहिब श्री गुरु नानक देव जी महाराज ने भाई लैणे नूं गद्दी दित्ती ते पुत्रां नूं फिक्र पै गया कि यह जमीन जायदाद करतारपुर दी आमदन ए साजो समान ਇਹ ਤੇ ਹੁਣ ਭਾਈ ਲੈਣੇ ਕੋਲ ਚਲਾ ਜਾਏਗਾ, ਸਾਡਾ ਕੀ ਬਣੇਗਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਸਚਰਜ ਕੌਤਕ ਕੀਤਾ ਤੇ ਭੁਲੇਖਾ ਕੱਢ ਦਿੱਤਾ। ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰੂ ਸਥਾਪਿਤ ਕਰਕੇ ਤੇ ਸਿਰਫ ਸ਼ਬਦਾਂ ਦੀ ਪੋਥੀ ਦੇ ਦਿੱਤੀ, ਬਾਣੀ ਦੇ ਦਿੱਤੀ ਤੇ ਤੋਰ ਦਿੱਤਾ ਖਡੂਰ ਨੂੰ। ਪੁਰਾਤਨ ਲਿਖਤਾਂ ਵਿਚ ਦਰਜ ਹੈ ਕਿ ਤਬ ਬਾਬਾ ਨਾਨਕ ਆਪਣਾ ਖਜ਼ਾਨਾ ਗੁਰੂ ਅੰਗਦ ਕੈ ਹਵਾਲੇ ਕੀਤਾ। ਕਿਹੜਾ ਖਜ਼ਾਨਾ ਸੀ? ਜਿਹੜਾ ਪੁੱਤਰ ਮੰਗਦੇ ਸੀ ਉਹ ਨਹੀਂ, ਇਹ ਰੱਬੀ ਗੁਣਾਂ ਦਾ ਖਜ਼ਾਨਾ ਬਾਣੀ ਸਿਫਤ ਸਲਾਹ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਲੈਣੇ ਨੂੰ ਦਿੱਤੀ। ਪੁੱਤਰਾਂ ਦੀ ਨਜ਼ਰ ਜ਼ਮੀਨ ਜਾਇਦਾਦ ਅਮੀਰੀ ਦੇ ਹੋਰ ਸਾਜੋ ਸਮਾਨਾਂ ਉੱਤੇ ਟਿੱਕੀ ਹੋਈ ਹੈ, ਲੇਕਿਨ ਲਹਿਣੇ ਦੀ ਨਜ਼ਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਸ ਆਤਮਕ ਖਜ਼ਾਨੇ ਵੱਲ ਹੈ। ਅਸੀਂ ਵੀ ਕੋਸ਼ਿਸ਼ ਕਰੀਏ ਕਿ ਇਸ ਖਜ਼ਾਨੇ ਵਿਚ ਆਪਣੇ ਆਪ ਨੂੰ ਜੋੜ ਸਕੀਏ, ਆਪਣੀ ਸੁਰਤ ਇਹਦੇ ਵਿਚ ਲਾ ਸਕੀਏ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਭਾਈ ਸਾਡਾ ਪਿਓ ਦਾਦੇ ਦਾ ਖਜ਼ਾਨਾ ਹੈ, ਇਹ ਗੁਰੂਆਂ ਦੀ ਬਖਸ਼ਿਸ਼ ਤੇ ਰਹਿਮਤ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਕਹਿੰਦੇ ਨੇ ਫਿਰ ਤੇ ਮੇਰੇ ਮਨ ਵਿਚ ਖਜ਼ਾਨਾ ਹੀ ਖਜ਼ਾਨਾ, ਨਾਮ ਧਨ ਦੌਲਤ ਅਮੀਰੀ ਆ ਗਈ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ। ਝਾਤੀ ਮਾਰ ਕੇ ਵੇਖਿਆ ਹੈ ਕੀਮਤੀ ਰਤਨ ਹੀਰੇ ਜਵਾਹਰਾਤ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਐਸਾ ਧਨ ਹੈ, ਐਸੇ ਪਦਾਰਥ ਨੇ ਕਿ ਇਹ ਕਦੇ ਖੁੱਟ ਨਹੀਂ ਸਕਦੇ। ਤੇ ਸਤਿਗੁਰੂ ਕਹਿੰਦੇ ਨੇ ਖਾਵੇਂ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਕਹਿੰਦੇ ਨੇ ਹੇ ਭਾਈ ਆਓ ਰਲ ਮਿਲ ਕੇ ਖਾਈਏ ਤੇ ਖਰਚੀਏ। ਜਦੋਂ ਖਾਂਦੇ ਆ ਖਰਚਦੇ ਆ ਇਸ ਨੂੰ ਤੇ ਫਿਰ ਇਹਦੇ ਵਿਚ ਕੋਈ ਤੋਟ ਨਹੀਂ ਆਉਂਦੀ। ਫਿਕਰ ਨਾ ਕਰਿਓ ਵੀ ਵਰਤ ਲਿਆ ਧਨ ਤੇ ਪਿੱਛੇ ਬਣੇਗਾ ਕਿ ਨਹੀਂ, ਇਹ ਖਤਮ ਹੋਣ ਵਾਲਾ ਧਨ ਨਹੀਂ ਹੈ। ਬਹੁਤੀ ਵਾਰੀ ਅਸੀਂ ਇਹ ਪੰਕਤੀ ਇਉਂ ਵੀ ਪੜ੍ਹ ਦਿੰਦੇ ਹਾਂ ਵੀ ਖਾਵੋ ਖਰਚੋ ਰਲ ਮਿਲ ਭਾਈ, ਅਸਲ ਵਿਚ ਗੱਲ ਨਹੀਂ ਹੈ। ਖਾਵੇ ਖਰਚਾ ਵੀ ਨਹੀਂ, ਖਾਵੋ ਖਰਚੋ ਵੀ ਨਹੀਂ,
ਇਹ ਕਿਰਿਆ ਹੈ ਉੱਤਮ ਪੁਰਖ ਬਹੁ ਵਚਨ ਦੀ, ਮੱਧਮ ਪੁਰਖ ਉੱਤਮ ਪੁਰਖ ਬਹੁ ਵਚਨ ਦੀ ਕਿਰਿਆ ਹੈ। ਔਰ ਇਹਦਾ ਜੋੜ ਹਮੇਸ਼ਾ ਖੱਖੇ ਨੂੰ ਕੰਨਾ ਵਾਹ ਵਾਹ ਹਾਹ ਮੁਕਤਾ ਆਏਗਾ। ਜਦੋਂ ਇਹੋ ਕਿਰਿਆ ਮੱਧਮ ਪੁਰਖ ਬਹੁ ਵਚਨ ਚਲੀ ਜਾਏਗੀ ਉਦੋਂ ਆਏਗਾ ਗਾਂਵ ਹੈ ਤੋਹਨੋ ਪੌਣ ਪਾਣੀ ਬੈਸੰਤ ਰਾਹ ਨੂੰ ਸਹਿਰੀ ਪੈ ਜਾਏਗੀ। ਔਰ ਇਹਦਾ ਉਚਾਰਣ ਅਨੁਨਾਸਕ ਹੋਏਗਾ, ਬਿੰਦੀ ਲਾ ਕੇ ਕਰਨਾ ਪਏਗਾ, ਨਹੀਂ ਤੇ ਪਾਠ ਅਸ਼ੁੱਧ ਹੋਏਗਾ ਤੇ ਅਰਥ ਅਸ਼ੁੱਧ ਹੋ ਜਾਣਗੇ। ਪੁਰਾਤਨ ਲਿਖਤਾਂ ਰਾਹੀਂ ਔਰ ਵਿਦਵਾਨਾਂ ਦੇ ਖੋਜ ਕੀਤੇ ਹੋਏ ਪੱਤਰਾਂ ਰਾਹੀਂ ਇਹ ਗੱਲਾਂ ਸਪਸ਼ਟ ਹੁੰਦੀਆਂ ਨੇ ਕਿ ਇਸ ਬਾਣੀ ਦੇ ਪ੍ਰੋਨੈਂਸੀਏਸ਼ਨ ਵਾਸਤੇ ਕਿਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪਏਗਾ। ਭਾਈ ਮਨੀ ਸਿੰਘ ਜੀ ਨੇ, ਭਾਈ ਸੰਤੋਖ ਸਿੰਘ ਜੀ ਨੇ ਤੇ ਹੋਰ ਪੁਰਾਤਨ ਵਿਦਵਾਨਾਂ ਨੇ ਇਹਨਾਂ ਚੀਜ਼ਾਂ ਵੱਲ ਸੰਕੇਤ ਦਿੱਤੇ ਨੇ ਔਰ ਪੁਰਾਣੀਆਂ ਲਿਖਤਾਂ ਵਿਚ ਇਹ ਗੱਲਾਂ ਮੌਜੂਦ ਨੇ, ਲੇਕਿਨ ਅਸੀਂ ਇੰਨੇ ਬੇਧਿਆਨ ਹੋ ਕੇ ਇਸ ਬਾਣੀ ਨੂੰ ਪੜ੍ਹਦੇ ਹਾਂ ਕਿ ਅਸੀਂ ਅਸਲ ਤਹਿ ਤੱਕ ਪਹੁੰਚ ਨਹੀਂ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਇਸ ਖਜ਼ਾਨੇ ਵਿਚ ਉਹਦੀ ਸਾਂਝ ਪਏਗੀ, ਉਹਦੇ ਸੰਸਕਾਰ ਮਸਤਕ ਲੇਖ ਵਾਹਿਗੁਰੂ ਅਕਾਲ ਪੁਰਖ ਵੱਲੋਂ ਲਿਖੇ ਜਾਣਗੇ, ਜਿਹੜਾ ਇਹਦੇ ਨਾਲ ਜੁੜ ਕੇ ਕੀਰਤਨ ਦੁਆਰਾ ਬਾਣੀ ਦੁਆਰਾ ਇਹਦੇ ਚੋਂ ਆਤਮਕ ਰਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗਾ। ਲੇਕਿਨ ਹੁੰਦਾ ਕੀ ਹੈ, ਕੀਰਤਨ ਕਰਦੇ ਹਾਂ, ਪਾਠ ਕਰਦੇ ਹਾਂ ਤੇ ਧਿਆਨ ਸਾਡਾ ਕਿਸੇ ਹੋਰ ਕਰਮ ਵਿਚ ਚਲਾ ਜਾਂਦਾ, ਧਿਆਨ ਉਥੇ ਨਹੀਂ ਰਹਿੰਦਾ। ਅਸੀਂ ਕੀਰਤਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਵੀ ਨਾਲ ਨਾਲ ਕੋਈ ਹੋਰ ਕੰਮ ਵੀ ਕਰਨਾ ਚਾਹੁੰਦੇ ਹਾਂ, ਮਾਫ ਕਰਨਾ ਮੈਨੂੰ, ਹੋਰ ਕੰਮ ਕਰਦੇ ਹਾਂ, ਬਾਣੀ ਚਿੱਤ ਆਵੇ, ਪਰਮਾਤਮਾ ਚਿੱਤ ਆਵੇ ਤੇ ਸਫਲ ਹੈ, ਲੇਕਿਨ ਬਾਣੀ ਪੜ੍ਹਦੇ ਹਾਂ ਕੋਈ ਹੋਰ ਕੰਮ ਚਿੱਤ ਆਵੇ ਤੇ ਗੱਲ ਖਰਾਬ ਹੈ। ਪਰ ਅਸੀਂ ਸੋਚਦੇ ਨਹੀਂ, ਅਸੀਂ ਹੋਰ ਕੋਈ ਧਰਮ ਕਰਮ ਵੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਸਮਝਦੇ ਹਾਂ ਵੀ ਫਿਰ ਦੁਬਧਾ ਪੈ ਜਾਂਦੀ ਹੈ ਤੇ ਮਾਨਸਿਕ ਬਿਰਤੀ ਉਦਾਗਰ ਨਹੀਂ ਹੁੰਦੀ, ਅਸੀਂ ਮਨੋਵਿਗਿਆਨ ਦੀ ਗੱਲ ਨੂੰ ਵੀ ਨਹੀਂ ਸਮਝਦੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਕਿ ਇਸ ਬਾਣੀ ਨੂੰ ਚਿੱਤ ਲਾ ਕੇ ਧਿਆਨ ਨਾਲ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਸਤਿਗੁਰੂ ਸਾਫ਼ ਕਹਿੰਦੇ ਨੇ, ਕਹਿੰਦੇ ਨੇ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ, ਉਹਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵਸੇਗੀ। ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਇਤਿਹਾਸ ਵਿਚ ਇਕ ਚਰਚਾ ਹੈ, ਇਕ ਵਾਰੀ ਸਿੱਖਾਂ ਨੇ ਸਵਾਲ ਕਰ ਦਿੱਤਾ, ਆਖਣ ਲੱਗੇ ਗਰੀਬ ਨਿਵਾਜ ਕੁਝ ਲੋਕ ਇਸ ਬਾਣੀ ਨੂੰ ਆਪਣਾ ਧੰਦਾ ਸਮਝ ਕੇ, ਸੰਸਾਰਕ ਆਮਦਨ ਦਾ ਵਸੀਲਾ ਸਮਝ ਕੇ ਵਰਤ ਰਹੇ ਨੇ ਤੇ ਇਹ ਬਣੇਗਾ ਕਿ? ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਣੀ ਦਾ ਕੁਝ ਨਹੀਂ ਵਿਗੜਨਾ, ਪਰ ਉਹਨਾਂ ਬੰਦਿਆਂ ਦਾ ਮਨੋਰਥ ਗਲਤ ਹੈ, ਇਸ ਬਾਣੀ ਤੋਂ ਜੋ ਕੁਝ ਮਿਲਣਾ ਉਹ ਉਨ੍ਹਾਂ ਨੂੰ ਨਹੀਂ ਮਿਲੇਗਾ। ਉਨ੍ਹਾਂ ਫਿਰ ਉੱਥੇ ਇਕ ਮਿਸਾਲ ਦਿੱਤੀ ਬੜੀ ਵਧੀਆ। ਸਤਿਗੁਰੂ ਕਹਿਣ ਲੱਗੇ ਸੱਪ ਹੁੰਦਾ ਤੇ ਸੱਪ ਕੋਲ ਮਣੀ ਵੀ ਹੁੰਦੀ ਹੈ, ਕਈ ਸੱਪ ਇਹੋ ਜਿਹੇ ਨੇ ਜਿਹੜੇ ਕੀਮਤੀ ਖਜ਼ਾਨਿਆਂ ਤੇ ਵਲ ਪਾ ਕੇ ਬਹਿੰਦੇ ਨੇ, ਕੀਮਤੀ ਮਣੀਆਂ ਹੀਰੇ ਜਵਾਹਰਾਤ ਦੇ ਮਾਲਕ ਬਣਦੇ ਨੇ ਤੇ ਉਨ੍ਹਾਂ ਵਿਚ ਚਮਕ ਵੀ ਹੁੰਦੀ ਹੈ, ਰੋਸ਼ਨੀ ਵੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਦੇਖੋ, ਸੱਪ ਕੀਮਤੀ ਮਣੀ ਨੂੰ ਰੱਖ ਕੇ ਤੇ ਕਿਸੇ ਬਾਜ਼ਾਰ ਵਿਚ ਨਹੀਂ ਜਾਂਦਾ, ਉਹਦੀ ਕੀਮਤ ਨਹੀਂ ਪਾਉਂਦਾ, ਉਹਦੇ ਨਾਲ ਉਸਨੇ ਮਹਿਲ ਨਹੀਂ ਉਸਾਰਨੇ ਹੁੰਦੇ ਤੇ ਨਾ ਕੋਈ ਬਿਜ਼ਨਸ ਕਰਨਾ ਹੁੰਦਾ, ਬਲਕਿ ਉਹ ਕੀ ਕਰਦਾ, ਰਾਤ ਦੇ ਹਨੇਰੇ ਵਿਚ ਉਸ ਮਣੀ ਨੂੰ ਬਾਹਰ ਕੱਢਦਾ, ਛੁਪਾ ਕੇ ਰੱਖੀ ਹੋਈ ਹੈ, ਰਾਤ ਦੇ ਹਨੇਰੇ ਵਿਚ ਬਾਹਰ ਕੱਢਦਾ ਤੇ ਜਦੋਂ ਰੋਸ਼ਨੀ ਹੋਵੇ, ਰੋਸ਼ਨੀ ਉੱਤੇ ਸੁਭਾਅ ਕੀੜਿਆਂ ਪਤੰਗਿਆਂ ਦਾ ਆਉਣਾ, ਉਹ ਰੋਸ਼ਨੀ ਵੇਖ ਕੇ ਆਉਂਦੇ ਨੇ ਤੇ ਨਤੀਜਾ ਕੀ ਹੁੰਦਾ, ਉਹ ਸੱਪ ਉਨ੍ਹਾਂ ਕੀੜਿਆਂ ਪਤੰਗਿਆਂ ਨੂੰ ਖਾਂਦਾ, ਉਹ ਮਣੀ ਤੋਂ ਸਿਰਫ ਇਹੀ ਕੰਮ ਲੈਂਦਾ, ਉਸ ਨੂੰ ਮਣੀ ਦੀ ਕੀਮਤ ਨਾਲ ਕੋਈ ਵਾਸਤਾ ਨਹੀਂ, ਉਹਨੂੰ ਆਪਣੀ ਖੁਰਾਕ ਕੀੜੇ ਪਤੰਗੇ ਚਾਹੀਦੇ ਨੇ, ਇਸ ਕਰਕੇ ਮਣੀ ਸਾਂਭ ਕੇ ਰੱਖੀ ਹੋਈ ਹੈ। ਮੈਨੂੰ ਖਿਮਾ ਕਰਨਾ, ਕਿਤੇ ਅਸੀਂ ਬਾਣੀ ਨਾਲ ਇੱਦਾਂ ਤੇ ਨਹੀਂ ਵਰਤ ਰਹੇ ਵੀ ਸਾਨੂੰ ਆਪਣੇ ਬਿਜ਼ਨਸ ਲਈ, ਆਪਣੇ ਧੰਦੇ ਲਈ, ਆਪਣੀ ਪ੍ਰਭਤਾ ਲਈ, ਆਪਣੀ ਵਡਿਆਈ ਵਾਸਤੇ ਇਸ ਬਾਣੀ ਦੀ ਲੋੜ ਹੈ ਤੇ ਅਸੀਂ ਇਹਨੂੰ ਅੱਗੇ ਕਰਕੇ ਆਪਣੀ ਪ੍ਰਭਤਾ ਬਣਾਈ ਜਾਂਦੇ ਹਾਂ? ਨਹੀਂ, ਇਸ ਬਾਣੀ ਨੂੰ ਵਰਤੀਏ ਆਪਣੇ ਆਤਮਕ ਵਿਕਾਸ ਲਈ, ਆਪਣੀ ਆਤਮਕ ਉੱਨਤੀ ਵਾਸਤੇ ਬਾਣੀ ਪੜ੍ਹੀਏ, ਨਿਤ ਝਾਤੀ ਮਾਰੀਏ, ਕਿੰਨੀ ਨਿਮਰਤਾ ਆਈ ਹੈ, ਕਿਤਨੀ ਸੇਵਾ ਆਈ ਹੈ, ਕਿਤਨਾ ਪਿਆਰ ਆਇਆ ਹੈ, ਕਿਤਨੀ ਮਨੁੱਖਤਾ ਨਾਲ ਹਮਦਰਦੀ ਪੈਦਾ ਹੋਈ ਹੈ। ਜੇ ਇਹ ਗੱਲਾਂ ਇਸ ਬਾਣੀ ਨਾਲ ਸਾਡੇ ਅੰਦਰ ਪ੍ਰਵੇਸ਼ ਨਹੀਂ ਕਰਦੀਆਂ ਤੇ ਅਸੀਂ, ਮਾਫ ਕਰਨਾ, ਭਾਵੇਂ ਗਿਆਨੀ, ਭਾਵੇਂ ਰਾਗੀ, ਭਾਵੇਂ ਪ੍ਰਬੰਧਕ, ਭਾਵੇਂ ਸਧਾਰਨ ਮਨੁੱਖ, ਕੋਈ ਸੰਤ ਸਾਧ ਕੁਝ ਵੀ ਹਾਂ, ਅਸੀਂ ਧੰਦੇ ਚ ਫਸੇ ਹੋਏ ਲੋਕ ਹਾਂ, ਅਸੀਂ ਉੱਚੇ ਨਹੀਂ ਉੱਠ ਸਕਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਖਜ਼ਾਨਾ ਹੈ,
याद रखना असी ते कहने शब्द साडा गुरु है, इहदे विच कोई शक भी नहीं, बाणी गुरु है, लेकिन जो बाणी बोली जाती है बाणी उचारण हुंदी है ते असी कदे भरोसा ही नहीं करते कि गुरु बोलदा है। जदों भरोसा सी ते उदों इह ताड़ना सी कि बाणी पढ़दिया पाठ करदिया कीर्तन करदिया कोई होर विहार अगर संगत विच कोई करेगा तो सतसंगत में बात चलावै सो तनखाइया बड़ो कहावै, पर सानू परवाह ही नहीं, असी तनखाइए रोज बनते जाने हैं, होर कर्म नाल करदे हां, जिहड़े कोशिश करनी चाहीदी असी ना करिए, यतन करिए, क्योंकि यह गुरु बोलता है। मत समझना कोई ज्ञानी बोलता है, कोई प्रचारक बोलता है, कोई पाठी बोलता है, कोई कीर्तनकार बोलता है, असी इसे भुलेखे विच उलझ जाने हां। यह गुरु के बचन हन ते इन्हां नूं गुरु का फरमान गुरु का हुक्म समझ के ही सरवण करना चाहिए, ना नाल बोलण दी लोड़ है, सिर्फ सुनो ध्यान रखो ताकि असी इस बाणी विच अपने आप नूं जोड़ सकीए, यतन कर सकीए एक सुरता नाल। जे बोलना है तो इतनी धीमी आवाज विच बोलण दी कोशिश करिए कोई डिस्टर्बेंस पैदा ना होवे ते मन जिहड़ा है वह बाणी नाल एकाग्र हुंदा जावे। याद रखना साडे वास्ते ते इह कीमती धन है, लेकिन कदे दुनिया के विद्वाना की गल पढ़ो। प्रोफेसर टाइनवी ने एक गल कही है, वह कहिंदा जदों संसार के धर्मां की धार्मिक आवाज एक थां ते बोलेगी तो इस बाणी की धुन सब तो उची होगी, इस बाणी की आवाज सब तो बुलंद होगी। यह गल तो उसने बहुत साल पहलों कही सी, पर दास नूं ते जिन्हां लोकां नूं इस गल नाल वास्ता है, वड्डियां वड्डियां कन्वेंशनां ते कानफ्रेंसां विच जिथे सारे धर्मां की गल हुंदी है उथे पता लगता है बाणी कितनी उची है, इहदा ज्ञान कितना सर्वश्रेष्ठ है, लेकिन असी इस दी महत्ता नूं अपने तौर ते समझण दी कोशिश नहीं करदे। सतगुरु सच्चे पातशाह ने सानू इह खजाना दिता है, इह कीमती धन दिता है, ते जिहड़े बंदे इस सरमाए नाल अपने आप नूं जोड़न दी कोशिश करदे ने भाई, ਉਹ ਇਸ ਆਤਮਕ ਖਜ਼ਾਨੇ ਦੇ ਭਾਈਵਾਲ ਬਣਦੇ ਨੇ ਤੇ ਉਨ੍ਹਾਂ ਅੰਦਰ ਆਤਮਕ ਗੁਣਾਂ ਦਾ ਵਿਕਾਸ ਹੁੰਦਾ। ਇਸ ਕਰਕੇ ਗੁਰੂ ਸਾਹਿਬ ਨੇ ਇਸ ਬਾਣੀ ਦੀ ਰਾਹੀਂ ਸਾਨੂੰ ਭਗਤੀ ਦਿੱਤੀ ਹੈ, ਸਾਨੂੰ ਗਿਆਨ ਦਿੱਤਾ ਹੈ, ਸਾਨੂੰ ਐਸੀ ਮਤ ਦਿੱਤੀ ਹੈ ਕਿ ਇਸ ਮਤ ਦੇ ਹੁੰਦਿਆਂ ਸਾਨੂੰ ਕਿਸੇ ਹੋਰ ਦੇਹਧਾਰੀ ਗੁਰੂ ਦੀ, ਕਿਸੇ ਹੋਰ ਵਿਸ਼ੇਸ਼ ਆਗੂ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਔਰ ਲੋਕ ਜਿਨ੍ਹਾਂ ਨੂੰ ਅਸੀਂ ਕਦੇ ਕਦੇ ਗੁਰੂ ਕਹਿੰਦੇ ਹਾਂ ਉਹ ਵੀ ਤਾਂ ਇਸ ਬਾਣੀ ਵਿਚੋਂ ਹੀ ਪੜ੍ਹ ਕੇ ਸਮਝ ਕੇ ਕੋਈ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਨੇ, ਆਪਣਾ ਅਨੁਭਵ ਤੇ ਉਨ੍ਹਾਂ ਕੋਲ ਵੀ ਹੈ ਨਹੀਂ, ਪਰ ਸਾਨੂੰ ਭੁਲੇਖਾ ਪੈ ਜਾਂਦਾ, ਅਸੀਂ ਇਸ ਭੁਲੇਖੇ ਦੇ ਸ਼ਿਕਾਰ ਹੋ ਜਾਂਦੇ ਹਾਂ। ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ ਤੇ ਇਹ ਕੀਮਤੀ ਸਰਮਾਇਆ ਸਾਨੂੰ ਦਿੱਤਾ ਹੈ ਤੇ ਅਸਾਂ ਕੋਸ਼ਿਸ਼ ਕਰਨੀ ਹੈ, ਯਤਨ ਕਰਨਾ ਹੈ ਕਿ ਇਸ ਬਾਣੀ ਨੂੰ ਆਪਣਾ ਆਤਮਕ ਖਜ਼ਾਨਾ ਸਮਝ ਕੇ, ਦੂਜਿਆਂ ਦਾ ਨਹੀਂ ਸਾਰੀ ਮਨੁੱਖਤਾ ਦਾ, ਤੇ ਉਸ ਮਨੁੱਖਤਾ ਦੀ ਲਾਈਨ ਵਿਚ ਅਸੀਂ ਵੀ ਖਲੋਤੇ ਹਾਂ, ਇਹਨੂੰ ਆਪਣਾ ਧਨ ਸਮਝ ਕੇ ਤੇ ਇਹਦੇ ਨਾਲ ਵਰਤਣ ਦੀ ਕੋਸ਼ਿਸ਼ ਕਰਨੀ ਹੈ, ਵੱਧ ਤੋਂ ਵੱਧ ਇਹਨੂੰ ਆਪਣੀ ਜ਼ਿੰਦਗੀ ਦਾ ਸਰਮਾਇਆ ਬਣਾ ਕੇ ਤੇ ਜੀਵਨ ਨੂੰ ਉੱਚਾ ਸੁੱਚਾ ਤੇ ਪਵਿੱਤਰ ਬਣਾਉਣਾ। ਜਿਸ ਤਰ੍ਹਾਂ ਭਾਈ ਦੁਨੀਆਂ ਦੀ ਦੌਲਤ ਉੱਤੇ ਅਸੀਂ ਮਾਣ ਕਰਦੇ ਹਾਂ ਨਾ, ਤੇ ਸਾਨੂੰ ਬਹੁਤ ਕੁਝ ਲੱਭਦਾ, ਸਾਡੀ ਦੁਨੀਆਂ ਮਿਲਦੀ ਹੈ ਸਾਨੂੰ, ਇਸੇ ਤਰ੍ਹਾਂ ਜੇ ਅਸੀਂ ਇਸ ਬਾਣੀ ਦੇ ਆਤਮਕ ਖਜ਼ਾਨੇ ਤੇ ਮਾਣ ਕਰਾਂਗੇ ਤਾਂ ਮੈਨੂੰ ਖਿਮਾ ਕਰਨਾ, ਸਾਡਾ ਆਤਮਕ ਜੀਵਨ ਬਹੁਤ ਉੱਚਾ ਸੁੱਚਾ ਤੇ ਪਵਿੱਤਰ ਹੋਏਗਾ, ਰੱਬੀ ਗੁਣਾਂ ਨਾਲ ਭਰਪੂਰ ਹੋਵੇਗਾ। ਉਹ ਗੁਣ ਜੋ ਇਸ ਬਾਣੀ ਦੇ ਅੰਦਰ ਹਨ ਉਹ ਸਾਡੇ ਅੰਦਰ ਪ੍ਰਵੇਸ਼ ਕਰਨਗੇ ਤੇ ਸਾਡੇ ਭਾਗ ਚੰਗੇ ਹੋਣਗੇ। ਸਤਿਗੁਰੂ ਕਹਿੰਦੇ ਨੇ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਕ ਖਜ਼ਾਨੇ ਲਿਆ ਰਲਾਏ। ਇਹਨੇ ਇੱਕ ਅੱਖਰ ਕਹਿਣ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ ਸੀ। ਹੋਈਆਂ ਭੁੱਲਾਂ ਤੋਂ ਖਿਮਾ ਦਾ ਜਾਚ ਕਹਾਂ।

ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ। ਸਵਰਨਜੀਤ ਕੌਰ ਨੀਲ ਤੇ ਪਰਿਵਾਰ ਵੱਲੋਂ ਸ਼ਬਦ ਕੀਰਤਨ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ। ਅਤ ਨਿਮਰਤਾ ਸਹਿਤ ਸਤਿਗੁਰਾਂ ਦੇ ਚਰਨ ਕਮਲਾਂ ਅੰਦਰ ਅਰਦਾਸ ਹੈ, ਬਖਸ਼ੰਦ ਪਿਤਾ ਜੀਓ, ਭੁੱਲਾਂ ਬਖਸ਼ਦਿਆਂ ਹੋਇਆਂ ਅੱਗੋਂ ਲਈ ਸੁਮਤ ਦਾ ਪ੍ਰਦਾਨ ਬਖਸ਼ਣਾ ਜੀਓ। ਅਕਾਲ ਪੁਰਖ ਦੇ ਰੋਮ ਰੋਮ ਧੰਨਵਾਦ ਸਹਿਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁੰਦਾ ਉਹਦੀ ਆਵਾਜ਼ ਸੁਣ ਕੇ ਹਿਰਨ ਜਿਹੜਾ ਹੈ ਉਸ ਆਵਾਜ਼ ਦੇ ਪਿੱਛੇ ਭੱਜਦਾ ਉਹ ਆਵਾਜ਼ ਨਾਲ ਪਿਆਰ ਕਰਦਾ ਐ ਪਰਮੇਸ਼ਰ ਜਿਸ ਤਰ੍ਹਾਂ ਮਾਰਵਾੜ ਦੇ ਲੋਕ ਪਾਣੀ ਨਾਲ ਪ੍ਰੀਤ ਕਰਦੇ ਨੇ ਓਠ ਵੇਲਾ ਨਾਲ ਪਿਆਰ ਕਰਦਾ ਕੁਰੰਕ ਹਿਰਨ ਜਿਹੜਾ ਕੰਢੇੜੇ ਦੀ ਆਵਾਜ਼ ਨਾਲ ਪਿਆਰ ਕਰਦਾ ਇਸ

ਦਾ ਸ਼ਬਦ ਪੜਿਆ ਨਾਮਦੇਵ ਜੀ ਨੇ, ਅੱਖਾਂ ਬੰਦ ਨੇ, ਉਹ ਖੂਹ ਪਾਣੀ ਦੇ ਨਾਲ ਨੱਕੋ ਨੱਕ ਭਰ ਗਿਆ। ਸੰਤ ਗਿਆਨੇਸ਼ਵਰ ਨੇ ਕਿਹਾ, ਨਾਮਦੇਵ ਅੱਖਾਂ ਖੋਲ, ਦੇਖ ਪਰਮੇਸ਼ਰ ਨੇ ਤੇਰੀ ਬੇਨਤੀ ਸੁਣੀ, ਸਾਰਾ ਖੂਹ ਪਾਣੀ ਨਾਲ ਭਰ ਗਿਆ। ਨਾਮਦੇਵ ਜੀ ਨੇ ਅੱਖਾਂ ਖੋਲੀਆਂ, ਦੇਖਿਆ ਕਿ ਖੂਹ ਪਾਣੀ ਨਾਲ ਭਰੇ ਹੈ। ਲੋਕ ਜਿਹੜੇ ਨੇ ਹੱਥਾਂ ਨਾਲ ਹੀ ਪਾਣੀ ਕੱਢ ਕੱਢ ਕੇ ਪੀ ਰਹੇ ਨੇ। ਤਾਂ ਸੰਤ ਗਿਆਨੇਸ਼ਵਰ ਕਹਿਣ ਲੱਗੇ, ਨਾਮਦੇਵ ਸੱਚਮੁੱਚ ਤੂੰ ਪਰਮੇਸ਼ਰ ਨੂੰ ਆਪਣੇ ਵਸ ਵਿਚ ਕਰ ਲਿਆ, ਜਿਸ ਤਰ੍ਹਾਂ ਤੂੰ ਕਹਿੰਦਾ ਹੈ ਉਹ ਪਰਮੇਸ਼ਰ ਕਰਦਾ ਹੈ। ਔਰ ਨਾਮਦੇਵ ਜੀ ਸਗਾ ਚੁੰਮ ਉੱਠੇ ਤੇ ਕਹਿਣ ਲੱਗੇ, ਆ ਪਰਮੇਸ਼ਰ ਸੱਚਮੁੱਚ ਤੇਰਾ ਨਾਮ ਬੜਾ ਸੋਹਣਾ ਹੈ, ਤੂੰ ਆਪ

ਕਬੀਰ ਸਾਹਿਬ ਨੂੰ ਗੁਰੂ ਦੀ ਲੋੜ ਹੈ, ਅੱਧੀ ਰਾਤ ਘਰੋਂ ਉੱਠੇ ਗੰਗਾ ਘਾਟ ਜਾ ਪਹੁੰਚੇ, ਜਿਹੜੀਆਂ ਪੌੜੀਆਂ ਤੋਂ ਸਵਾਮੀ ਰਾਮਾਨੰਦ ਉਤਰਿਆ ਕਰਦੇ ਸਨ, ਕਬੀਰ ਸਾਹਿਬ ਮੂੰਹ ਸਿਰ ਲਵੇਟ ਕੇ ਉਹਨਾਂ ਪੌੜੀਆਂ ਤੇ ਜਾ ਕੇ ਲੰਮੇ ਪੈ ਗਏ। ਇਸ ਕਥਾ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਪੌੜੀ ਦੇ ਵਿੱਚ ਬਿਆਨ ਕੀਤਾ ਹੈ। ਆਪ ਸਵਾਮੀ ਰਾਮਾਨੰਦ ਬਾਰੇ ਇਉਂ ਆਪਣੀ ਪੌੜੀ ਵਿੱਚ ਲਿਖਦੇ ਹਨ।

ਨਹੀਂ ਦੇ ਜਾਏ ਕੇ ਲੰਮਾ ਪਿਆ ਕਬੀਰ ਤੇ ਥਾਈ ਜਿਹੜੇ ਰਸਤੇ ਤੋਂ ਸਵਾਮੀ ਜੀ ਨੇ ਲੰਘਣਾ ਸੀ ਉਸ ਰਸਤੇ ਤੇ ਕਬੀਰ ਸਾਹਿਬ ਜਾ ਕੇ ਲੰਮੇ ਪੈ ਗਏ।

ਗਾਵਾਂ ਚਾਰਨ ਜਾਂਦਾ ਹੈ, ਰਸਤੇ ਵਿੱਚ ਇੱਕ ਮੰਦਿਰ ਹੈ ਤਾਂ ਨਾ ਦੇਖਦਾ ਹੈ ਕਿ ਬ੍ਰਾਹਮਣ ਰੋਜ ਪੱਥਰ ਦੀਆਂ ਮੂਰਤੀਆਂ ਨੂੰ ਇਸ਼ਨਾਨ ਕਰਾ ਕੇ ਉਹਨਾਂ ਦੀ ਪੂਜਾ ਕਰਦਾ ਹੈ ਤਾਂ ਨਾ ਇਹ ਰੋਜ ਦੇਖਦਾ ਹੈ।

ਕਿਹੜਾ ਮਣ ਕਹਿਣ ਲੱਗਾ ਜਾਓ ਧਨੇ ਆ ਕੋਈ ਮਖੌਲ ਹੈ ਠਾਕਰ ਤੈਨੂੰ ਦੇ ਦਿਆਂ ਤੈਨੂੰ ਕੀ ਪਤਾ ਕਿਵੇਂ ਪੂਜਾ ਕਰੀ ਦੀ ਜਾ ਕੇ ਗਊਆਂ ਚਾਰ ਧਨਾ ਕਹਿਣ ਲੱਗਾ ਦੇਖ ਪੰਡਤਾ ਸਿੱਧੀ ਤਰ੍ਹਾਂ ਠਾਕੁਰ ਦੇ ਨਹੀਂ ਤਾਂ ਮੈਂ ਦੂਸਰੀ ਤਰ੍ਹਾਂ ਲਵਾਂਗਾ ਬ੍ਰਾਹਮਣ ਕਹਿਣ ਲੱਗਾ ਜੱਟ ਹੈ ਇਹਨੇ ਪਿੱਛਾ ਨਹੀਂ ਛੱਡਣਾ ਕਹਿਣ ਲੱਗਾ ਚੰਗਾ ਤੂੰ ਠਹਿਰ ਮੈਂ ਠਾਕੁਰ ਲੈ ਕੇ ਆਨਾ ਇੱਕ ਗੋਲ ਮੋਲ ਪੱਥਰ ਕੱਪੜੇ ਵਿੱਚ ਲਵੇਟ ਕੇ ਧੰਨੇ ਨੂੰ ਦਿੱਤਾ ਆਪਣਾ ਪਿੱਛਾ ਛਡਾਉਣ ਵਾਸਤੇ ਪੱਥਰ ਇੱਕ ਲਪੇਟ ਕਰ ਤੇ ਧੰਨੇ ਨੂੰ ਗੈਲ ਛੁਡਾਵੇ ਗੈਲ ਆਪਣਾ ਪਿੱਛਾ ਛੁਡਾਇਆ ਤੇ ਲੈ ਠਾਕੁਰ

ਤਿੰਨ ਦਿਨ ਹੋ ਗਏ। ਉਹ ਤਾਂ ਪੱਥਰ ਸੀ, ਕਿਵੇਂ ਰੋਟੀ ਖਾਂਦਾ, ਪਰ ਤੰਨਾ ਹੱਥ ਜੋੜਦਾ, ਮਿੰਨਤਾਂ ਕਰਦਾ, ਮੱਥੇ ਟੇਕਦਾ, ਕਹਿੰਦਾ ਐ ਪਰਮੇਸ਼ਰ ਮੈਂ ਅਨਪੜ੍ਹ ਹਾਂ, ਮੈਨੂੰ ਇਹ ਨਹੀਂ ਪਤਾ ਤੇਰੀ ਅਰਦਾਸ ਕਿਵੇਂ ਕਰੀਦੀ, ਪਰ ਮੈਂ ਤੇਰੇ ਨਾਲ ਬੜਾ ਪਿਆਰ ਕਰਨਾ, ਕਿਰਪਾ ਕਰ ਐ ਰੋਟੀ ਖਾ। ਹੁਣ ਤੰਨੇ ਨੂੰ ਕੀ ਪਤਾ ਕਿ ਲੋਕ ਠਾਕਰਾਂ ਨਾਲ ਵੀ ਠੱਗੀ ਕਰਦੇ। ਥੋੜੀ ਜਿਹੀ ਚੀਜ਼ ਪੁਜਾਰੀ ਮੂਰਤੀ ਦੇ ਮੂੰਹ ਨੂੰ ਲਗਾਉਂਦਾ, ਅੱਧੀ ਆਪ ਰੱਖ ਲੈਂਦਾ, ਅੱਧੀ ਘਰ ਵਾਲੀ ਲੈ ਜਾਂਦੀ। ਤੰਨਾ ਇਹ ਸਮਝਦਾ ਕਿ ਪੱਥਰ ਦੀਆਂ ਮੂਰਤੀਆਂ ਸਭ ਕੁਝ ਖਾਂਦੀਆਂ ਨੇ, ਸਭ ਕੁਝ ਪੀਂਦੀਆਂ ਨੇ, ਇਸ ਕਰਕੇ

ਇਹ ਬੇਨਤੀ ਕੀਤੀ ਤਾਂ ਲਿਖਿਆ ਹੈ ਕਿ ਪਹਿਲਾਂ ਉਸ ਪਰਮੇਸ਼ਰ ਨੇ ਧੰਨੇ ਦੀ ਪ੍ਰੀਖਿਆ ਲਈ, ਫਿਰ ਆਪ ਪੱਥਰ ਦੇ ਵਿੱਚ ਪ੍ਰਗਟ ਹੋ ਕੇ ਸਾਹਮਣੇ ਬੈਠ ਗਏ। ਕਹਿਣ ਲੱਗੇ, ਧੰਨੇ ਆ, ਤੂੰ ਯਾਦ ਕਰਦਾ ਸੀ, ਲੈ ਮੈਂ ਆ ਗਿਆ, ਤਿੰਨ ਦਿਨ ਹੋ ਗਏ ਨੇ ਤੂੰ ਕੁਝ ਨਹੀਂ ਖਾਧਾ, ਲੈ ਧੰਨੇ ਆ, ਪਹਿਲਾਂ ਤੂੰ ਰੋਟੀ ਖਾ, ਮੈਂ ਬਾਅਦ ਵਿੱਚ ਖਾ ਲਾਂਗਾ। ਧੰਨਾ ਕਹਿਣ ਲੱਗਾ, ਨਹੀਂ, ਇਹ ਤੁਹਾਡੇ ਵਾਸਤੇ ਹੈ, ਪਹਿਲਾਂ ਤੁਸੀਂ ਛਕੋ, ਫਿਰ ਮੈਂ ਛਕਾਂਗਾ। ਕਹਿਣ ਲੱਗੇ, ਨਹੀਂ ਧੰਨੇ ਆ, ਤੈਨੂੰ ਤਿੰਨ ਦਿਨ ਹੋ ਗਏ ਨੇ ਭੁੱਖਾ ਬੈਠੇ ਆ, ਤੂੰ ਕੁਝ ਨਹੀਂ ਖਾਧਾ। ਤੇ ਧੰਨਾ ਹੱਥ ਜੋੜ ਕੇ ਕਹਿੰਦਾ, ਜੇ ਇੰਨਾ ਹੀ ਮੇਰਾ ਖਿਆਲ ਸੀ ਤੇ ਪਹਿਲਾਂ ਕਿਉਂ ਨਹੀਂ ਆ ਗਏ, ਤਿੰਨ ਦਿਨ ਮੈਨੂੰ ਭੁੱਖਾ ਬਿਠਾਈ ਰੱਖੇ ਆ, ਤੇਰੇ ਤੇ ਬੜੇ ਸੇਵਕ ਨੇ, ਬੜੀ ਦੁਨੀਆ ਤੈਨੂੰ ਭੋਗ ਲਵਾਉਣ ਵਾਲੀ ਏ, ਜੇ ਇੰਨਾ ਹੀ ਦੁੱਖ ਹੈ ਤੇ ਪਹਿਲਾਂ ਆ ਜਾਣਾ ਸੀ। ਇਹ ਸੁਣ ਕੇ ਭਗਵਾਨ ਕਹਿਣ ਲੱਗੇ, ਨਹੀਂ ਧੰਨੇ ਆ, ਤੈਨੂੰ ਕੀ ਪਤਾ, ਜੇ ਤੂੰ ਤਿੰਨ ਦਿਨ ਕੁਝ ਨਹੀਂ ਖਾਧਾ ਤੇ ਮੈਂ ਵੀ ਤਿੰਨ ਦਿਨ ਕੁਝ ਨਹੀਂ ਖਾਧਾ, ਭਗਤ ਭੁੱਖਾ ਰਵੇ, ਪਰਮੇਸ਼ਰ ਕਿਵੇਂ ਖਾ ਸਕਦਾ। ਧੰਨੇ ਆ, ਮੈਂ ਵੀ ਤਿੰਨ ਦਿਨ ਕੁਝ ਨਹੀਂ ਖਾਧਾ, ਮੈਂ ਤੇਰਾ ਪਿਆਰ ਦੇਖ ਰਿਹਾ ਸਾਂ। ਭਾਈ ਗੁਰਦਾਸ ਜੀ ਆਪ ਬਿਆਨ ਕਰਦੇ ਨੇ,

ਕਰਕੇ ਜਿਹੜਾ ਭੋਲਾ ਭਾਵ ਹੈ ਉਹ ਪਰਮੇਸ਼ਰ ਦੇ ਨਾਲ ਮੇਲ ਕਰਾਂਦਾ। ਇਹ ਸੁਣ ਕੇ ਐ ਭਾਈ ਇਸ ਕਥਾ ਤੋਂ ਇਹ ਸਿੱਖਿਆ ਲਓ ਕਿ ਚਤੁਰਾਈਆਂ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ, ਪਰਮੇਸ਼ਰ ਜਿਹੜਾ ਹੈ ਉਹ ਪਿਆਰ।

ਚਾਹੀਦਾ ਕਿਉਂਕਿ ਜ਼ਿਮੀਦਾਰ ਸੀ। ਪਹਿਲੀ ਚੰਗੀ ਚਾਹੀਦੀ ਹੈ, ਅਨਾਜ ਚੰਗਾ ਚਾਹੀਦਾ ਤਾਂ ਕਿ ਇਹਨਾਂ ਚੀਜ਼ਾਂ ਵੱਲੋਂ ਮੈਂ ਨਿਸ਼ਚਿੰਤ ਹੋ ਕੇ

ਘੋੜੀ ਕਿਹਾ ਹੈ ਭਗਵਾਨ ਪੈਰੀ ਸੋਹਣੀ ਜੁੱਤੀ ਪਾਈ ਹੋਵੇ ਸੋਹਣਾ ਸੂਟ ਪਾਇਆ ਹੋਵੇ ਘਰ ਵਿਚ ਅਨਾਜ ਵੀ ਹੋਵੇ ਗਾਂ ਤੇ ਮੱਝ ਵੀ ਹੋਵੇ ਤੇ ਕਿਧਰੇ ਆਣਾ ਜਾਣਾ ਪੈ ਜਾਵੇ ਤੇ ਪੈਦਲ ਤੁਰ ਕੇ ਜਾਂਦਾ ਫਿਰ ਆਦਮੀ ਚੰਗਾ ਨੀ ਲੱਗਦਾ ਕੱਪੜੇ ਚੰਗੇ ਪਾਏ ਹੋਣ ਤੇ ਤੁਰਿਆ ਜਾਵੇ ਪੈਦਲ ਚੰਗਾ ਨੀ ਲੱਗਦਾ ਆਣਾ ਜਾਣਾ ਵੀ ਪੈਂਦਾ ਦੂਰ ਇਸ ਕਰਕੇ ਕਿਰਪਾ ਕਰ ਇੱਕ ਤਾਜਨ ਤੁਰੀ ਚੰਗੇਰੀ ਇੱਕ ਸੋਹਣੀ ਜੀ ਘੋੜੀ ਵੀ ਦੇ ਤਾਂ ਕਿ ਕਿਧਰੇ ਆਣਾ ਜਾਣਾ ਹੋਵੇ ਤਾਂ ਉਹ ਸਫ਼ਰ ਮੈਂ

ਹੈ ਪਰਮੇਸ਼ਰ ਘਰ ਬਣ ਗਿਆ ਦਾਲ ਆਟਾ ਘਿਓ ਇਹ ਵੀ ਮਿਲ ਗਏ ਪੈਰੀ ਪਾਉਣ ਵਾਸਤੇ ਜੁੱਤੀਆਂ ਸੋਹਣੇ ਪਾਉਣ ਵਾਸਤੇ ਕੱਪੜੇ ਵੀ ਮਿਲ ਗਏ ਅਨਾਜ ਵੀ ਮਿਲ ਗਿਆ ਗਾਂ ਤੇ ਮੱਝ ਵੀ ਮਿਲ ਗਈ ਆਉਣ ਜਾਣ ਵਾਸਤੇ ਇੱਕ ਘੋੜੀ ਵੀ ਮਿਲ ਗਈ ਸੋਹਣਾ ਘਰ ਬਣ ਗਿਆ ਪਰ ਇੱਕ ਚੀਜ਼ ਦੀ ਕਮੀ ਹੈ ਭਗਵਾਨ ਕਹਿਣ ਲੱਗੇ ਧੰਨਿਆ ਉਹ ਕਿਹੜੀ ਕਮੀ ਕਹਿਣ ਲੱਗੇ ਪਰਮੇਸ਼ਰ ਉਹ ਕਮੀ ਹੈ ਘਰਵਾਲੀ ਦੀ ਭਗਤ ਜੀ ਕਹਿੰਦੇ ਨੇ ਘਰ ਕੀ ਗੇਹਨ ਚੰਗੀ ਘਰਵਾਲੀ ਆਗਿਆਕਾਰ ਤੇਰਾ ਨਾਮ ਜਪਣ ਵਾਲੀ ਚਾਹੀਦੀ ਹੈ ਭਗਤ ਜੀ ਆਪਣੀ ਬਾਣੀ ਵਿੱਚ

ਚੰਗੀ ਹੋਵੇ, ਚੰਗੇ ਗੁਣਾਂ ਵਾਲੀ ਹੋਵੇ, ਉਹ ਵੀ ਨਾਮ ਜਪੇ ਤੇ ਮੈਂ ਵੀ ਨਾਮ ਜਪਾਂ। ਪਰਮੇਸ਼ਰ ਕਹਿਣ ਲੱਗੇ, ਚੰਗਾ ਧੰਨਿਆ, ਇਹ ਤਾਂ ਤੈਨੂੰ ਦਿੱਤਾ, ਭਾਈ ਕੁਝ ਹੋਰ ਮੰਗ ਲੈ। ਧੰਨਾ ਕਹਿਣ ਲੱਗਾ, ਬਸ ਹੋਰ ਕੁਝ ਨਹੀਂ ਚਾਹੀਦਾ, ਬਸ ਆਪਣੇ ਚਰਨਾਂ ਦੇ ਨਾਲ ਜੋੜੀ ਰੱਖ। ਪਰਮੇਸ਼ਰ ਕਹਿਣ ਲੱਗੇ, ਚੰਗਾ ਭਾਈ ਧੰਨਿਆ, ਤੇਰੇ ਪਿਆਰ ਦੇ ਵਾਸਾਂ ਜੋ ਤੂੰ ਮੰਗਿਆ ਇਹ ਤੈਨੂੰ ਸਭ ਕੁਝ ਮਿਲ ਜਾਵੇ।

ਧੰਨਾ ਅਨਪੜ ਨਾਮ ਜਪਣ ਦੇ ਕਰਕੇ ਦਰਸ਼ਨ ਕਰਨ ਦੇ ਕਰਕੇ ਕਿੱਥੇ ਜਾ ਪਹੁੰਚੀ ਹੈ ਉਹ ਧੰਨਾ ਅਨਪੜ ਬਾਣੀ ਉਚਾਰਨ ਲੱਗ ਪਏ ਉਸ ਧੰਨੇ ਤੇ ਧੰਨ ਗੁਰੂ ਅਰਜਨ ਸਾਹਿਬ ਨੇ ਹੋਰ ਕਿਰਪਾ ਕੀਤੀ ਧੰਨੇ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ ਧੰਨੇ ਨੂੰ ਆਪਣੇ ਨਾਲ ਬਿਠਾ ਲਿਆ ਜਦੋਂ ਵੀ ਕੋਈ ਇਨਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਉਹ ਭਗਤ ਧੰਨੇ ਨੂੰ ਵੀ ਮੱਥਾ ਟੇਕਦਾ ਭਗਤ

ਨਾ ਜੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨੇ ਜਿਹੜੇ ਉਪਦੇਸ਼ ਕਰਦੇ ਨੇ ਐ ਭਾਈ ਉਸ ਪਰਮੇਸ਼ਰ ਦੀ ਬੰਦਗੀ ਕਰੋ ਸਾਰਿਆਂ ਦੀ ਉਪਾਲਣਾ ਕਰਨ ਵਾਲਾ ਹੈ ਤੂੰ ਬੰਦਗੀ ਕਰ ਤੇਰੀ ਵੀ ਉਪਾਲਣਾ ਕਰੇਗਾ ਦੁਨੀਆਂ ਦੀ ਚਿੰਤਾ ਛੱਡ ਨਾਮ ਦੀ ਚਿੰਤਾ ਕਰ ਕਿਉਂਕਿ ਉਹਦਾ ਨਾਮ ਬੜਾ ਪਿਆਰਾ ਤੇ ਬੜਾ ਸੋਹਣਾ ਹੈ।

मन क्यों बहरा करेगा। गुरु ग्रंथ साहिब दे प्यार विच इक वारी सारे आखो सतनाम तकरीबन छेवां हफ्ता या सतवां होएगा। एक प्रकरण धन गुरु ग्रंथ साहिब महाराज के चरणों में साडा मन विकजे। छे विशेषताइया आप जी नाल गुरु सांझियां करा रहा है। पांच आप जी सरवण कर चुके हो, अज छेवीं दी बारी है। कुछ संगत नवी आई हुई है, केवल बोल के लंघदे हां। पहलियां पांच श्री गुरु ग्रंथ साहिब जी दी पहली विशेषताई खालसा जी धरती ते समय समय अनुसार जितने भी अवतार आए, मच्छ अवतार, कच्छ अवतार, नरसिंह अवतार, होर भी द्वापर दे, त्रेते दे, होर भी समय अनुसार अपनी ड्यूटी दे के धरती तो चले गए। एक गुरु नानक दसवें जामे तो बाद भी धरती तो गए नहीं। दसवें जामे तो बाद शब्द रूप विच सदा लई धरती ते टिक गए, तरस खा के दुनिया दे बेड़े बने लाण दे लई कि ओह जागदी जोत है, ओह हाजर नाजर जो ते बाकी अवतार गए, गुरु नानक गया नहीं। दसवें जामे तो बाद शब्द रूप विच टिक गए, भर भर के पूर पार लगाउण लई। दूसरी विशेषता ही धरती ते जितने भी ग्रंथ ने सत्कार योग ने, ओ रब दी गल करदे ने, पर गुरु ग्रंथ साहिब दी विशेषताई ए रब नाल गल्लां कराउंदी है। आखो सतनाम कोई करण आला होवे। असंगत सारी शब्द पढ़ रही होवे, तेरे भरोसे प्यारे मैं लाड लड़ाया, दसां पातशाहियां चो जिथे भी शरदा होवे, चरणा च मन रखिया होवे, सिद्धियां गल्लां हुंदियां ने। उस वेले एक बाणी है जिहड़ी गल्लां करांदी है, केवल किते स्रोता बनन दी जाच आ जाए। बाकी ग्रंथ रब दी गल करदे ने, गुरु ग्रंथ साहिब दी बाणी रब नाल गल्लां कराउंदी है। तीसरी विशेषताई ना दीपक राग ना मेघ राग, सतगुरु ने दोवां नूं जगह नहीं दित्ती। सानू सड़क बख्शीए, जे तेरी जिंदगी च खुशी आ जाए ते एहो जा मेघ नहीं मैनू चाहिदा। भंगड़िया वाला कोई भाणा वरत जे ते अत सोग रोने धोने वाला नहीं चाहिदा, दीपक भी नहीं लोड़। आखो सतना हाँ। इस समय दे मशहूर राग सन, पर महाराज ने इन्हां नूं गुरु ग्रंथ साहिब च जगह नहीं दित्ती। डिटेल सरवण कर चुके हो। चौथी विशेषताई इक्योंकार तो 18-10-20 तक किधरे भी हों जगह नहीं दित्ती। नानक सद होवे सृष्टि का मालक, सज्जन ठग वर्गिया नू एक नदर नाल संत बनावण आला, पर अपने आप नू की कवे मैं कुत्ता। नानक सद, नानक गरीब, नानक दवाना,
ਨਾਨਕ ਵਿਚਾਰਾ ਹੋਰ ਵੀ ਕਿਤਨੇ ਲਫ਼ਜ਼ ਵੇਖ ਲੋ ਕਿੱਡੀ ਵੱਡੀ ਸ਼ੀਸ਼ਾ ਹੈ ਸਾਡੇ ਅੱਗੇ ਅਜੇ ਵੀ ਮੂੰਹ ਨਾ ਵੇਖੀਏ ਨਾਨਕ ਸਭ ਨਾਨਕ ਦੀਵਾਨਾ ਨਾਨਕ ਬਤਾਲਾ ਨਾਨਕ ਗਰੀਬ ਨਾਨਕ ਦਾਸ ਨਾਨਕ ਵਿਚਾਰਾ ਅਰਦਾਸ ਨੇ ਇੱਕ ਨਕਲੀ ਸੰਤ ਵੇਖੇ ਸਨ ਉਹ ਗੱਡੀ ਚ ਕੀਰਤਨ ਜਦੋਂ ਕਰਨ ਆਉਂਦੇ ਸੀ ਸਾਜ ਵੀ ਲਿਆਉਂਦੇ ਸੀ ਨਾਲ ਆਪਣਾ ਗੱਦਾ ਲੈ ਕੇ ਆਉਂਦੇ ਸੀ ਪਹਿਲੇ ਗੱਦਾ ਲੱਗਣਾ ਉਹਨਾਂ ਦਾ ਵੱਖਰਾ ਫਿਰ ਸਾਜ ਖੁੱਲਣੇ ਮੈਂ ਕਿਹਾ ਕਿਤੇ ਸ਼ੀਸ਼ਾ ਗੁਰੂ ਗ੍ਰੰਥ ਸਾਹਿਬ ਦਾ ਵੇਖਿਆ ਹੁੰਦਾ ਤੇ ਗੁਰੂ ਨਾਨਕ ਦੇ ਗੁਰੂ ਗ੍ਰੰਥ ਸਾਹਿਬ ਦੀ ਜ਼ੂਰੀ ਚ ਗੱਦਾ ਲਾ ਕੇ ਬਹਿਣਾ ਆਖ ਸਤਨਾਮ ਉਹ ਜਿਨ੍ਹਾਂ ਨੇ ਸ਼ੀਸ਼ਾ ਵੇਖਿਆ ਬਾਬਾ ਹਨੁਮੰਤ ਸਿੰਘ ਵਰਗੇ ਟੋਇਆ ਫੁੱਟ ਕੇ ਬਹਿਣਾ ਮੈਂ ਸੰਗਤ ਦੀ ਵੀ ਬਰਾਬਰੀ ਨਹੀਂ ਕਰਦਾ ਜੇ ਸਿੱਖ ਨਹੀਂ ਬਣਿਆ ਮੈਂ ਕਹਿੰਦੇ ਇੱਕ ਸਵਾਸ ਬਿਰਥਾ ਨਹੀਂ ਗੱਲ ਤੇ ਹੈ ਵੀ ਜੋ ਵਿਸ਼ੇਸ਼ਤਾਈਆਂ ਚੋਂ ਸ਼ੀਸ਼ਾ ਨਾਲ ਨਾਲ ਵੇਖਣਾ ਮੈਂ ਭਾਈ ਜਿਨ੍ਹੇ ਆਪਣੀ ਜ਼ਿੰਦਗੀ ਚ ਹੋਂ ਨੂੰ ਨਹੀਂ ਮਾਰਿਆ ਉਹ ਇੰਨਾ ਜ਼ਰੂਰ ਅੰਦਾਜ਼ਾ ਲਾ ਲਵੇ ਕਿ ਗੁਰੂ ਨਾਨਕ ਦੇ ਘਰ ਵਿੱਚ ਉਹਦਾ ਅਜੇ ਜਨਮ ਵੀ ਨਹੀਂ ਹੋਇਆ ਇਹ ਤੇ ਕੱਚੀ ਕਲਾਸ ਹੈ ਸ਼ੁਰੂਆਤ ਗੁਰਮਤਿ ਹਿਰਦੇ ਗਰੀਬੀ ਇੱਕ ਓਂਕਾਰ ਤੋਂ 18-10-20 ਤੱਕ ਕਿਤਰੇ ਦੀ ਹੋਂ ਨੂੰ ਜਗ੍ਹਾ ਨਹੀਂ ਇਹ ਵਿਸ਼ੇਸ਼ਤਾਈ ਹੈ ਤੇ ਪੰਜਵੀਂ ਵਿਸ਼ੇਸ਼ਤਾਈ ਤੁਸੀਂ ਪਿਛਲੇ ਵੀਰਵਾਰ ਸਰਵਣ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੱਲਾਂ ਵੀ ਕਰਦੇ ਕਿਵੇਂ ਕਰਦੇ ਨੇ ਜੋ ਵੇਰਵਾ ਸਰਵਣ ਕੀਤਾ ਆਪ ਜੀ ਨੇ ਕੋਈ ਮਸਲਾ ਹੋਵੇ ਹਾਂ ਤੇ ਨਾ ਵੀ ਦਿੰਦੇ ਨੇ ਅਗਵਾਈ ਵੀ ਦਿੰਦੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਛਪੀ ਕਿਤਾਬ ਦੇ ਆਧਾਰ ਤੇ ਆਪ ਜੀ ਨੇ ਪ੍ਰਕਰਨ ਸਰਵਣ ਕੀਤਾ ਸੀ ਕਿਤਾਬ ਦਾ ਨਾਂ ਹੈ ਵਾਕ ਵਿਸ਼ਵਾਸ ਪੁਰਾਤਨ ਗੁਰਸਿੱਖ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰਦੇ ਸੀ ਕਿਵੇਂ ਅਗਵਾਈ ਲੈਂਦੇ ਸੀ ਨਨਕਾਣਾ ਸਾਹਿਬ ਦੇ ਆਜ਼ਾਦ ਕਰਾਉਣ ਵੇਲੇ ਭਾਈ ਲਕਸ਼ਮਣ ਸਿੰਘ ਨੇ ਧਾਰੋਵਾਲ ਤੋਂ ਚੱਲਣ ਵੇਲੇ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕੀਤੀਆਂ ਆਗਿਆ ਲਈ ਹੋਰ ਵੀ ਕਸੂਰ ਤੋਂ ਆਏ ਬ੍ਰਾਹਮਣ ਦੀ ਪੁਕਾਰ ਤੇ ਜੱਸਾ ਸਿੰਘ ਆਲੂਵਾਲੀਆ ਤੇ ਹਰੀ ਸਿੰਘ ਭੰਗੂ ਜੀ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਕੋ ਅਗਵਾਈ ਲਈ ਜਾਈਏ ਕਿ ਨਾ ਜਾਈਏ ਇਹ ਪਿਛਲੇ ਹਫ਼ਤੇ ਪ੍ਰਕਰਣ ਆਪ ਜੀ ਨੇ ਸਰਵਣ ਕੀਤਾ ਪੱਕੀ ਬਾਤ ਜੇ ਗੱਲ ਨਿਸ਼ਚੇ ਦੀ ਦਾਸ ਗਰੀਬ ਜਾਂ ਸਿੱਖ ਹੈ ਪਰ ਸਟੇਜ ਤੋਂ ਆਪ ਜੀ ਨੂੰ ਗੁਰੂ ਦੀ ਕਿਰਪਾ ਦੁਆਰਾ ਦਾਅਵੇ ਨਾਲ ਕਹਿੰਦਾ ਇਹ ਜਿਉਂਦਾ ਜਾਗਦਾ ਗੁਰੂ ਨਾਨਕ ਜੇ ਹਰ ਵਕਤ ਅਗਵਾਈ ਦਿੰਦਾ ਜੇ ਨਿਸ਼ਚੇ ਨਾਲ ਅਗਵਾਈ ਲੈਣ ਵਾਲੇ ਹੋਈਏ ਬੜੇ ਚਿਰ ਤੋਂ ਇੱਕ ਬੜਾ ਗੰਭੀਰ ਜਿਹਾ ਮਸਲਾ ਦਾਸ ਦੀ ਜ਼ਿੰਦਗੀ ਤੁਰਿਆ ਆ ਰਿਹਾ ਤੇ ਮੈਂ ਜਿੰਨੀ ਵਾਰੀ ਸਤਿਗੁਰੂ ਅੱਗੇ ਅਰਦਾਸ ਕੀਤੀ ਰੋ ਕੇ ਵੀ ਸਤਿਗੁਰੂ ਕੋਈ ਅਗਵਾਈ ਕਿਰਪਾ ਕਰੋ ਤੁਹਾਡਾ ਕੀ ਇਸ਼ਾਰਾ ਓਨੀ ਵਾਰੀ ਹੁਕਮਨਾਮਾ ਆਇਆ ਕੋਈ ਜਨ ਹਰ ਸਿਓ ਬਈ ਕੋਈ ਲੱਭ ਗੱਜ ਕੇ ਆਖੋ ਸਤਨਾਮ ਜਾਂ ਕੋਈ ਲੱਭੇਗਾ ਉਹ ਹੀ ਇਹਨੂੰ ਕਰੂਗਾ ਖੀਰਲੀਆਂ ਪੰਕਤੀਆਂ ਅਵੈ ਪਦ ਦਾ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਕਿਵੇਂ ਕਹੀਏ ਗੱਲਾਂ ਨਹੀਂ ਕਰਦੇ ਹਰ ਵਾਰੀ ਅਗਵਾਈ ਭਾਵੇਂ ਦਿੱਤੀ ਅਲੱਗ ਅਲੱਗ ਸ਼ਬਦਾਂ ਦੇ ਰੂਪ ਉਸੇ ਸਮੱਸਿਆ ਤੋਂ ਮਨ ਇੱਕ ਵਾਰੀ ਚੱਲ ਪਿਆ ਸੀ ਭਲਾਈ ਕੰਦਰ ਦੇ ਅੰਦਰ ਦਾਸ ਐਂਟਰ ਹੋਇਆ ਆਪਣੇ ਉੱਥੇ ਸੁਮਨੀ ਸਾਹਿਬ ਚੱਲਦੀ ਰਹਿੰਦੀ ਸਾਰਾ ਦਿਨ ਜਦੋਂ ਮੈਂ ਨਮਸਕਾਰ ਕੀਤੀ ਤੇ ਉਹਨੂੰ ਮੈਂ ਕਿਹਾ ਉੱਚੀ ਪਾਠ ਕਰ ਮਨ ਮੇਰਾ ਕਿਸੇ ਗੱਲ ਤੋਂ ਉਹੋ ਹੀ ਵਿਸ਼ੇ ਤੋਂ ਥੋੜਾ ਪਰੇਸ਼ਾਨੀ ਸੀ ਉਹਨੇ ਜਦੋਂ ਉੱਚੀ ਪਾਠ ਕੀਤਾ ਤੇ ਪੰਕਤੀ ਸਾਧ ਕੇ ਸੰਗ ਅਗੋਚਰ ਮਿਲੇ ਸਤਨਾਮ ਇਸ਼ਾਰਾ ਆ ਰਿਹਾ ਧਿਆਨ ਦੇਣ ਗੱਲਾਂ ਕਰ ਅਗਵਾਈ ਇੱਕ ਜਗ੍ਹਾ ਤੋਂ ਅਸੀਂ ਕੀਰਤਨ ਕਰਕੇ ਆਏ ਸੀ ਕਿਰਾਇਆ ਹੀ ਪੱਲਿਓਂ ਪਿਆ ਸੀ ਤੇ ਰਸਤੇ ਚ 2 ਮਿੰਟ ਨਿੰਦਿਆ ਕਰ ਬੈਠੇ ਸੀ ਕਿ ਚੰਗਾ ਕੀਰਤਨ ਉੱਥੇ ਗਏ ਆ ਬਾਹਰ 3 ਦਿਨ ਵੀ ਲੱਗ ਗਏ
ਕਿਰਾਇਆ ਲੱਗ ਗਿਆ ਸਾਡਾ 7-8 ਹਜ਼ਾਰ ਭੇਟਾ ਉਹਨਾਂ ਨੇ ਰੱਖੀ ਸਾਰੀ 2100 ਉਤੋਂ ਹੋ ਗਿਆ 2-3 ਹਜ਼ਾਰ ਤੇ ਗੱਡੀ ਚ ਨਿੰਦਿਆ ਹੀ ਕਰ ਬੈਠੇ ਨਿੰਦਿਆ ਆਪਸ ਚ ਮੁੰਡੇ ਕਿਹੋ ਜਿਹੇ ਸ਼ਹਿਰ ਗਏ ਆ ਤੂੰ ਪੱਲਿਓ ਪਾ ਕੇ ਆ ਗਿਆ ਭਾਵੇਂ ਜਾਣਾ ਤੇ ਭਲਾਈ ਕਹਿੰਦਾ ਨੀ ਸੀ ਸਵੇਰੇ ਜਦੋਂ ਘਰ ਸਤਿਗੁਰਾਂ ਦਾ ਪ੍ਰਕਾਸ਼ ਕੀਤਾ ਤੇ ਹੁਕਮਨਾਮਾ ਆ ਗਿਆ ਦਇਆ ਕਰਨ ਦੁੱਖ ਹਰਨ ਉਚਰੰਗ ਨਾਮ ਕੀਰਤਨ ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾ ਮਾਇਆ ਰੋ ਪਏ ਸਤਿਗੁਰੂ ਕਿਵੇਂ ਤੁਸੀਂ ਅੰਦਰ ਦੀ ਗੱਲ ਦਾ ਜਵਾਬ ਮਹਾਰਾਜ ਦਾ ਕੀ ਇਸ਼ਾਰਾ ਕੀਰਤਨ ਵੱਲ ਧਿਆਨ ਕਰ ਮਾਇਆ ਨਾਲ ਨਾ ਲਿਬੜ ਦਇਆ ਕਰਨ ਦੁੱਖ ਹਰਨ ਉਚਰੰਗ ਨਾਮ ਕੀਰਤਨ ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾ ਮਾਇਆ ਗੱਲਾਂ ਕਰਦਾ ਅਗਵਾਈ ਦਿੰਦਾ ਨਿਸ਼ਚਾ ਹੋਣਾ ਚਾਹੀਦਾ ਬਾਕੀ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਵੇਲੇ ਉਹਦਾ ਵੀ ਢੰਗ ਜਿਹੜਾ ਗੱਲਾਂ ਕਰਨ ਦਾ ਉਦੋਂ ਹਰਿਮੰਦਰ ਸਾਹਿਬ ਦੇ ਸਰੋਵਰ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਪਰਚੀ ਪਾਈ ਗਈ ਜਦੋਂ ਪ੍ਰਬੰਧ ਸੰਭਾਲਣ ਲਈ 2 ਧੜੇ ਬਣ ਗਏ ਸੀ ਇਹ ਵੀ ਕੰਮ ਬੜੀ ਮਰਿਆਦਾ ਨਾਲ ਤੇ ਜਿਹੜਾ ਆਪ ਜੀ ਨੇ ਪੁਰਾਤਨ ਗੁਰਸਿੱਖ ਹੋਰ ਕਿਵੇਂ ਅਗਵਾਈ ਲੈਂਦੇ ਰਹੇ ਦੇਗ ਬਣਾ ਕੇ ਜਪਜੀ ਸਾਹਿਬ ਦਾ ਪਾਠ ਸੰਗਤ ਰੂਪ ਚ ਕਰਕੇ ਗੱਲ ਚ ਪੱਲਾ ਪਾ ਕੇ ਅਰਦਾਸ ਕਰਕੇ ਫਿਰ ਹੁਕਮਨਾਮਾ ਤੇ ਅਗਵਾਈ ਲੈਣੀ ਇਹ ਗੱਲਾਂ ਵੀ ਕਰਦੇ ਜੇ ਗੁਰੂ ਦਰਸ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ ਬਾਤ ਕਰਨ ਗੁਰਸੇ ਚਹੇ ਪੜੇ ਗ੍ਰੰਥ ਤੇ ਅੱਜ 6ਵੀਂ ਵਿਸ਼ੇਸ਼ਤਾ ਮਹਾਰਾਜ ਦੀ ਸੇਵਾ ਲੈਣ ਇੱਕ ਵਾਰੀ ਇਹ ਪੰਕਤੀ ਪੜੋ ਜੀ।

0: ਹੋਰ ਇੱਕ ਨੇ ਕੇਸ ਹੱਥ ਪੈਂਦੇ ਸੀ। ਉਹ ਫਿਰ ਕੋਈ ਸਰੀਰ ਗਏ, ਤੂੰ 86,000 ਲੈ ਵੀ ਚੁੱਕਾ ਖਰਚੇ ਦਾ, ਕਿਉਂ ਨੀ ਛੱਡਦਾ? ਨਾਲ ਕਿਤੇ ਜਿਹੜੇ ਸਰੀਰ ਗਏ ਸੀ ਉਹਨਾਂ ਇੰਨਾ ਹੀ ਕਹਿਤਾ ਵੀ ਉਹ ਬਾਬਾ ਦੀਪ ਸਿੰਘ ਦੇ ਦਰ ਤੇ ਚੁਪਹਿਰੇ ਦਿੰਦੇ ਨੇ। ਇਸ ਬੰਨੇ ਉਹਨਾਂ ਨੇ ਜੀਵਨ ਨੂੰ ਲਾਇਆ, ਇੰਨੀ ਯੋਗ ਉਹ ਸਰੀਰ ਸੀ ਥੋੜਾ ਮਨਮੁਖ, ਇੰਨੀ ਗੱਲ ਮੂੰਹ ਚ ਉਹਦੇ ਨਿਕਲ ਗਈ, ਕਹਿੰਦਾ ਬਾਬਾ ਦੀਪ ਸਿੰਘ ਮੇਰੀ ਲੱਤ ਤੋੜ ਦੇਗਾ। ਇਹ ਉਹਨਾਂ ਬਚਨ ਸੁਣਾਇਆ, 10 ਵਜੇ ਸਵੇਰੇ ਬਚਨ ਕੀਤਾ 10 ਵਜੇ, ਤੇ ਕਹਿੰਦੇ 4 ਵਜੇ ਸਕੂਟਰ ਬੱਸ ਚ ਵੱਜਦਾ ਪਿਆ ਤੇ ਲੱਤ ਟੁੱਟਦੀ ਪਈ। ਹੁਣ ਵੇਖੋ ਰੱਬ ਦੇ ਵਿੱਚ ਤੇ ਉਹਦੇ ਪਿਆਰਿਆਂ ਚ ਕਿੱਡੀ ਭੇਦਤਾ ਜੀ, ਪਿੱਠ ਨੀ ਲੱਗਣ ਇਸ਼ਾਰਾ ਲੈਣਾ। ਰੱਬ ਆਪਣੇ ਪਿਆਰੇ ਦੀ ਸੁਣ ਨਹੀਂ ਸਕਦਾ। ਹੁਣ ਬਾਬਾ ਦੀਪ ਸਿੰਘ ਜੀ ਸਿੱਖ ਨੇ ਕਲਗੀ ਧਰ ਇੱਕ ਬਾਣੀ ਨੂੰ ਅੰਦਰ ਆਧਾਰ ਬਣਾਇਆ, ਕਿੰਨੀਆਂ ਲੱਖਾਂ ਦੀਆਂ। ਹੁਣ ਜਿਹੜੇ ਐਤਵਾਰ ਦੁਪਹਿਰੀ ਕਿਤੇ 2 ਵਜੇ ਜਦੋਂ ਚੁਪਹਿਰੇ ਦੇ ਪਾਠ ਹੁੰਦੇ ਵੇਖਦੇ ਹੀ ਹੋ, ਤਕਰੀਬਨ ਲੱਖ ਸਰੀਰ ਦੇ ਹੱਥ ਚ ਸੁਖਮਨੀ ਸਾਹਿਬ ਦਾ ਗੁਟਕਾ ਫੜਿਆ ਰਹਿੰਦਾ। ਪਿਆਰੇ ਇਹਦੇ ਤੋਂ ਇਹ ਭਾਵ ਲਓ ਕਿ ਗੁਰਬਾਣੀ ਕਿੱਡਾ ਅਨਮੋਲ ਸੌਦਾ ਹੋਏਗਾ, ਜਿੰਨੇ ਨੂੰ ਹਿਰਦੇ ਚ ਵਸਾਇਆ ਉਹਦੇ ਆਪਣੇ ਘਰ ਆਪਣੀ ਝੋਲੀ ਭਰਨੀ ਇੱਕ ਪਾਸੇ, ਉਹਨੂੰ ਤੇ ਕੁੰਜੀਆਂ ਵੀ ਮਿਲ ਜਾਂਦੀਆਂ। ਹੁਣ ਅੰਮ੍ਰਿਤਸਰ ਚ ਹੀ ਦੂਜਾ ਸਥਾਨ ਹੈ ਭਾਈ ਸ਼ਾਲੋਈ ਦਾ ਟੋਬਾ। ਕੌਣ ਨੇ ਭਾਈ ਸ਼ਾਲੋ? ਸਿੱਖ ਹੀ ਨੇ ਨਾ ਗੁਰੂ ਰਾਮਦਾਸ ਜੀ ਦੇ ਗੱਜ ਕੇ ਆਖੋ ਸਤਨਾਮ। ਰਾਮਦਾਸ ਗੁਰਮੁਖੋਂ ਚਾਰਾ, ਅਨੰਨ ਭਗਤ ਸ਼ਾਲੋ ਮਮ ਪਿਆਰਾ, ਇਹ ਗੁਰਸਿੱਖੀ ਕੇ ਕੁਤਵਾਲ, ਖਰੇ ਖੋਟੇ ਕੀ ਕਰੇ ਸੰਭਾਲ। ਦੇਖੋ ਕਿਆਸਾ ਵਰ ਦੇਤਾ। ਉਹ ਜਾਂ ਭਾਈ ਸ਼ਾਲੋ ਤੇਰੇ ਦਰ ਤੋਂ ਖਰੇ ਤੇ ਝੋਲੀਆਂ ਭਰਨਗੇ, ਜੇ ਕਿਸੇ ਖੋਟੇ ਤੇ ਵੀ ਤੈਨੂੰ ਤਰਸ ਆ ਗਿਆ ਉਹ ਵੀ ਖਾਲੀ ਨਹੀਂ ਜਾਏ। ਕਿਹਦੇ ਸਦਕੇ? ਇਸ ਗੁਰਬਾਣੀ ਦੇ। ਗੁਰਬਾਣੀ ਨੂੰ ਆਧਾਰ ਬਣਾਇਆ ਝੋਲੀਆਂ ਭਰਨ ਵਾਲਾ ਅੱਗੋਂ ਬਣ। ਯਾਦ ਰੱਖਿਓ ਜਿਹੜੇ ਗ੍ਰਸਤੀ ਲੋਕ ਨੇ ਨਾ, ਉਹਨਾਂ ਲਈ ਪੁੱਤਰ ਜਿਹੜਾ ਮਿੱਠਾ ਮੇਵਾ ਹੁੰਦਾ। ਪੁੱਤਰ ਬੜੀ ਵੱਡੀ ਗੱਲ ਹੁੰਦੀ ਆਮ ਗ੍ਰਸਤੀ ਵਾਸਤੇ। ਬੰਦਾ ਟੱਪ ਜੇ ਤੇ ਫਿਰ ਤੇ ਅਧਿਆਤਮਕ ਦਾਤਾਂ ਉਹਦੇ ਲਈ, ਆਮ ਗ੍ਰਸਤੀ ਲਈ ਪੁੱਤਰ ਨੂੰ ਬਹੁਤ ਅਹਿਮੀਅਤ ਦਿੰਦੇ ਨੇ। ਹੈਂਜੀ, ਤੇ ਭਾਈ ਸ਼ਾਲੋ ਜੀ ਉਹ ਗੁਰੂ ਪਿਆਰਿਓ ਕਿਤੇ ਮੌਜ ਵਿਚ ਆ ਗਏ ਨੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਵੇ ਪਕਾਉਣ ਦੇ ਵਿਚ, ਕਿਤੇ ਥੋੜਾ ਗਈ ਬਾਰਿਸ਼ਾਂ ਦੀ, ਇੱਥੋਂ ਤੱਕ ਕਈ ਗਏ ਇੱਕ ਪਾਥੀ ਤੋਂ ਇੱਕ ਪੁੱਤਰ ਗਾਇਆ ਸਤਨਾਮ। ਉਹ ਮਹਾਰਾਜ ਨੇ ਬੁਲਾਇਆ ਇਹਨਾਂ ਸੌਦਾ ਸੌਦਾ ਇਹ ਕੀ ਕਹੀ ਜਾਂਦੇ ਇੱਕ ਪਾਥੀ ਤੋਂ ਇੱਕ ਪੁੱਤਰ? ਤੇਰੀ ਰਸਣਾ ਤੇ ਗੁਰੂ ਨਾਨਕ ਬੈਠਾ, ਸਿਮਰਨ ਬੈਠਾ, ਬਾਣੀ ਬੈਠੀ, ਇਹ ਸੱਤ ਹੋ ਜਾਣਾ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਮੈਂ ਕਹਿ ਹੀ ਦਿੱਤਾ ਤੇਰੇ ਪਿਆਰ ਚ ਆ ਕੇ, ਤੇ ਤੇਰਾ ਕਿਹੜਾ ਘਰ ਛੋਟਾ, ਫਿਰ ਦਈ ਜਾਓ। ਇਸ਼ਾਰਾ ਅੱਜ ਵੀ ਉਹਨਾਂ ਦੇ ਅਸਥਾਨ ਤੋਂ ਝੋਲੀਆਂ ਭਰਦੀਆਂ, ਸੁੱਕੇ ਬੱਚੇ ਹੋ ਜਾਂਦੇ। ਪੜਿਆ ਤੁਸੀਂ ਸਾਖੀਆਂ, ਭਾਈ ਸ਼ਾਲੋ ਜੀ ਤਿਲਕ ਪਏ ਸੀ, ਗੁਰੂ ਅਰਜਨ ਦੇ ਪਤਾ ਲੈਣ ਆਏ ਸੀ ਭਾਈ ਸ਼ਾਲੋ ਜੀ ਦਾ। ਹੁਣ ਜਦੋਂ ਸਮਾਂ ਹੋ ਗਿਆ 12 ਤੋਂ ਉੱਤੇ, ਮਹਾਰਾਜ ਜੀ ਆਪਣੇ ਪਿਆਰੇ ਦੇ ਨਾਲ ਜਿਉਂ, ਪਿਆਰ ਦੀਆਂ ਬਾਤਾਂ, ਇੱਕ ਪਿਆਰਾ ਇੱਕ ਨਾਲ ਮਾਲਕ ਗੁਰੂ ਅਰਜਨ ਦੇਵ। ਸਮਾਂ ਹੋ ਗਿਆ ਇਸ਼ਨਾਨ ਦਾ, ਮਹਾਰਾਜ ਜੀ ਨੇ ਉੱਥੇ ਕੀਤਾ ਤੇ ਜੁੜ ਗਏ। ਜਦੋਂ ਨੇਤਰ ਖੋਲੇ ਗੁਰੂ ਅਰਜਨ ਦੇਵ ਜੀ ਨੇ, ਤੇ ਭਾਈ ਸ਼ਾਲੋ ਖੜੇ ਨੇ। ਉਹ ਭਾਈ ਸ਼ਾਲੋ ਤੂੰ ਖੜਾ? ਕਹਿੰਦਾ ਜੀ ਮਾਲਕ ਘਰ ਆਇਆ ਹੋਵੇ ਚੱਲ ਕੇ ਤੇ ਸੇਵਕ ਬੈਠ ਗਏ। ਇਹ ਉਹ ਧਿਆਨ ਕਰੋ ਜਿਹੜੇ ਖੰਡ ਪਾਠ ਘਰਾਂ ਚ ਰਖਾਂਦੇ ਹੋ, ਤੇ ਗੁਰੂ ਪਿਆਰਿਓ ਬਾਬਾ ਜੀ ਦਾ ਬਚਨ ਨੇ, ਭੁੰਜੇ ਲੱਕ ਲਾਣਾ ਚਾਹੀਦਾ, ਲਾਣਾ 2 ਦਿਨ 2 ਰਾਤਾਂ ਜਿਹੜੇ ਮਹਾਰਾਜ ਦੇ ਪ੍ਰਕਾਸ਼ ਘਰ ਆ ਜਾਣ, ਖੰਡ ਪਾਠ ਹੋਵੇ ਤੇ ਪਲੰਗ ਤੇ ਕਹਿੰਦੇ ਸਨ ਨਹੀਂ ਸਤਕਾਰ ਵਜੋਂ ਭੁੰਜੇ ਲੱਕ ਲਾ ਕੋਲ ਚੋਰ ਸਾਹਿਬ ਘਰ ਕੋਲ ਪਾਠ ਸੁਣ। ਮਾਲਕ ਆਇਆ ਜਿੱਥੇ ਨਹੀਂ ਸਮਝ ਉੱਥੇ ਰਮਤਾ ਵੇਲੇ ਆ ਜਾਣਗੇ ਤੇ ਭੋਗ ਵਾਲੇ ਕਮਰੇ ਚ ਵੜਨਗੇ। ਭਾਵਨਾ ਹੋਵੇ ਮਾਲਕ ਆਇਆ, ਦਰ ਖੜਾ ਸੇਵਾ ਕਰੇ। ਹੱਕ
1: ਸਤਨਾਮ।
0: ਭਾਈ ਸ਼ਾਲੋ ਖੜਾ ਜੀ, ਮਾਲਕ ਆਇਆ ਉਹ ਤੂੰ ਤਿਲਕ ਪਿਆ, ਤੂੰ ਅਸੀਂ ਤੇਰਾ ਪਤਾ ਲੈਣ ਆਏ ਆ, ਤੂੰ ਖੜਾ ਦਿਆਲਤਾ ਚ ਆ ਗਏ। ਉਹ ਭਾਈ ਸ਼ਾਲੋ ਦੱਸ, ਤੇਰੇ ਇਸੇ ਸਥਾਨ ਤੇ ਸਰੋਵਰ ਬਣਾ ਦੀ। ਕਹਿਣ ਲੱਗੇ, ਨਹੀਂ ਮਹਾਰਾਜ, ਉਸ ਸਥਾਨ ਦੀ, ਗੁਰੂ ਰਾਮਦਾਸ ਜੀ ਸਥਾਨ ਦੀ ਬਰਾਬਰੀ ਨਹੀਂ ਕਰਨੀ। ਚੰਗਾ ਫਿਰ ਭਾਈ ਸ਼ਾਲੋ, ਇੱਥੇ ਟੋਬਾ ਪਰ ਵਰ ਦਿੰਦੇ ਆ, ਇੱਥੇ ਨਪੁੱਤਿਆਂ ਨੂੰ ਪੁੱਤ ਮਿਲਣਗੇ। ਭਾਈ ਸ਼ਾਲੋ, ਤੇਰੇ ਪਿਆਰ ਦਾ ਸਦਕਾ ਤੂੰ ਬਾਣੀ ਨੂੰ, ਸਿਮਰਨ ਨੂੰ ਹਿਰਦੇ ਚ ਵਸਾਇਆ, ਇੱਥੇ ਸੁੱਕੇ ਬੱਚੇ ਹਰੇ ਹੋਣਗੇ, ਲੋਕਾਂ ਦੀਆਂ ਸੰਗਤਾਂ ਦੀਆਂ ਮਨੋਕਾਮਨਾ ਪੂਰ ਹੋਣਗੀਆਂ। ਸੰਗਤ ਇੱਕ ਅੰਦਾਜ਼ਾ ਲਾ ਲੋ ਕਿ ਗੁਰਬਾਣੀ ਜਿਹੜੀ ਏ ਕੇਵਲ ਝੋਲੀ ਭਰਨ ਤੱਕ ਸੀਮਤ ਨਹੀਂ, ਅੱਗੋਂ ਝੋਲੀਆਂ ਭਰਨ ਵਾਲੀ ਬਣਾ ਦਿੰਦੀ। ਇਹ ਛੇਵੀਂ ਵਿਸ਼ੇਸ਼ਤਾ ਜੇ ਡਟ ਕੇ ਗੁਰਬਾਣੀ ਨਾਲ ਜੁੜੋ, ਤਾਂ ਗੱਲ ਸਾਰੀ ਮੈਂ ਦੇਖੇ ਭਾਵਨਾ ਦੀ ਏ, ਨਿਸ਼ਚੇ ਦੀ ਏ। ਇੱਥੋਂ ਤੱਕ ਨਿਸ਼ਚਾ ਨਾ ਰੱਖਿਓ ਮੇਰੀ ਝੋਲੀ ਭਰਨੀ ਕਿ ਨਹੀਂ, ਤਾਂ ਖੜੇ ਹੋ ਨਿਸ਼ਚਾ, ਉਹ ਮੈਂ ਕੀ ਇੱਥੇ ਅਗਾਂਹ ਝੋਲੀਆਂ ਭਰਨ ਵਾਲਾ ਵੀ ਬਣਾ ਸਕਦੀ। ਕੋਈ ਇਹਨੂੰ ਹਿਰਦੇ ਨਾਲ ਇਹਦੀ ਖੁਰਾਕ ਬਣਾਵੇ ਸਹੀ, ਕੋਈ ਜੁੜੇ ਸਹੀ। ਛੇ ਵਿਸ਼ੇਸ਼ਤਾਈਆਂ, ਆਓ ਇਹ ਪੰਕਤੀ ਪੜ੍ਹੀਏ।

ਹਾਂ ਕਿਆ ਸਲਾਹੀ ਕਿਰਮ ਜਨ ਹੇ ਮੇਰੇ ਸਾਈਂ ਇਹ ਜੀਵ ਤੇਰੀ ਕੀ ਉਪਮਾ ਕਰ ਸਕਦਾ ਹੈ। ਮੱਛੀ ਕੀ ਜਾਣੇ ਕਿ ਸਾਗਰ ਕਿੱਡਾ ਵੱਡਾ ਹੈ, ਪੰਛੀ ਕੀ ਜਾਣੇ ਕਿ ਆਕਾਸ਼ ਕਿੱਡਾ ਵੱਡਾ ਹੈ। ਹਾਂ ਕਿਆ ਸਲਾਹੀ ਕਿਰਮ ਜਨ ਵੱਡੀ ਤੇਰੀ ਵਡਿਆਈ, ਤੂੰ ਅਗਮ ਦਿਆਲ ਅਗਮ ਹੈ ਆਪ ਲੈ ਮਿਲਾਈ, ਮੈਂ ਤੁਝ ਬਿਨ ਬੇਲੀ ਕੌਣ। ਇਹ ਗਰੀਬ ਨਿਹਾਜ ਮੇਰਾ ਤਾਂ ਆਸਰਾ ਹੀ ਤੂੰ, ਮੇਰੇ ਜੀਵਨ ਦਾ ਸਹਾਰਾ ਹੀ ਤੂੰ। ਮਿਹਰਬਾਨ ਸਾਈਂ ਮੇਰੇ ਰੱਬੀ ਦਾਤਾ, ਬਚਪਨ ਖੇਲ ਕੂਦ ਵਿਚ ਗੁਜ਼ਰ ਗਿਆ, ਜਵਾਨੀ ਮਸਤਾਨੀ ਆਪਣੇ ਆਪ ਦਾ ਪਤਾ ਹੀ ਨਹੀਂ ਰਿਹਾ। ਗਰੀਬ ਨਿਵਾਜ ਹੁਣ ਤਾਂ ਬੁਢੇਪਾ ਆ ਗਿਆ। ਇਹ ਮੇਰੇ ਦਾਤਾ ਹੁਣ ਤਾਂ ਕੰਬੀ ਦਾ ਬਰੂਟੜਾ ਹਾਂ, ਪਤਾ ਨੀ ਕਿਸ ਵੇਲੇ ਮੌਤ ਦੀ ਛਲ ਆਵੇ ਤੇ ਰੋੜ ਕੇ ਲੈ ਜਾਵੇ। ਹੇ ਮੇਰੇ ਧੰਨ ਗੁਰੂ ਨਾਨਕ ਦਾਤਾ ਮੈਨੂੰ ਦਰਸ਼ਨ ਦੇ, ਦਰਸ਼ਨਾਂ ਦੀ ਦਾਤ ਪਿਆ ਮੰਗਦਾ ਹੈ ਕੌਣ। ਪਿਆਰੀ ਸਾਧ ਸੰਗਤ ਰਾਏ ਬੁਲਾਰ ਆਖੋ ਸ੍ਰੀ ਵਾਹਿਗੁਰੂ ਰਾਏ ਬੁਲਾਰ। ਓ ਰਾਏ ਬੁਲਾਰ, ਰਾਏ ਭਵੇਂ ਤਲਵੰਡੀ ਦਾ ਮਾਲਿਕ, ਪਹਿਲੀ ਵਾਰੀ ਗੁਰੂ ਨਾਨਕ ਨੂੰ ਵੇਖਿਆ ਗੁਰੂ ਨਾਨਕ ਜੋਗਾ ਹੋ ਗਿਆ, ਅੱਜ ਰੋ ਰਿਹਾ ਬਾਹਰ ਖੂਹ ਤੇ ਬੈਠਾ। ਨੌਕਰ ਨੇ ਚੌਕੀ ਵਿਛਾਈ ਹੈ ਉੱਤੇ ਬਹਿ ਕੇ ਰਾਏ ਬੁਲਾਰ ਰੋ ਰੋ ਕੇ ਅਰਦਾਸੇ ਪਿਆ ਕਰਦਾ। ਹੇ ਮੇਰੇ ਦਾਤਾ ਆ ਮੈਨੂੰ ਦਰਸ਼ਨ ਦੇ, ਅੱਖਾਂ ਵਿਚੋਂ ਅਥਰੂ ਡਿੱਗਦੇ ਹਨ, ਚਿੱਟੇ ਦੁੱਧ ਵਰਗੇ ਦਾੜੇ ਤੇ ਆਖੇ ਪੈਂਦੇ ਹਨ, ਮਨ ਨੂੰ ਸੁੱਚੇ ਮੋਤੀ ਜੜੇ ਹਨ ਪਿਆਰ ਦੇ। ਰੋਂਦਾ ਅੱਖਾਂ ਦੀਆਂ ਸਿੱਪੀਆਂ ਵਿਚੋਂ ਪਿਆਰ ਦੇ ਸੋਚੀ ਸੁੱਚੇ ਮੋਤੀ ਡੁੱਲ ਰਹੇ ਹਨ ਤੇ ਅਰਦਾਸ ਕਰਦਾ ਕਿ ਆਓ ਆਪਾਂ ਵੀ ਕਰੀਏ ਪਿਆਰੀ ਸਾਧ ਸੰਗਤ ਅਰਦਾਸ। ਅੱਜ ਰਾਜ ਬੁਲਾਰ ਬੇਨਤੀ ਕਰ ਰਿਹਾ, ਹੇ ਨਿਰੰਕਾਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ, 12 ਸਾਲਾਂ ਦਾ ਵਿਛੋੜਾ ਕਿਵੇਂ ਸਾਰਿਆ ਜਾ ਸਕਦਾ ਹੈ, ਆਓ ਦਰਸ਼ਨ ਦੇ। ਅੱਖਾਂ ਵਸ ਰਹੀਆਂ ਹਨ ਤੇ ਰਸਨਾ ਬੇਨਤੀ ਕਰ ਰਹੀ ਹੈ ਕਿ ਪਹਿਲੇ ਸੇਵਕ ਬੋਲ

ਜਿਸਨੇ ਖੋਜਿਆ ਉਹਨੂੰ ਮਾਲਕ ਮਾਲਕ ਲੱਭਾ ਤੇ ਜਿਸ ਸਿੱਖ ਨੇ ਮਨਜੋੜ ਕੇ ਬੇਨਤੀ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਸੁਣੀ ਹੈ। ਸਾਰੇ ਆਓ ਪਿਆਰੀ ਸਾਧ ਸੰਗਤ, ਅੱਜ ਦਾ ਇਹ ਸਮਾਂ ਇਹ ਰਾਤ ਖਾਸ ਬਖਸ਼ਿਸ਼ ਵਾਲੀ ਹੈ। ਕੀ ਪਤਾ ਹੋ ਜਾਏ ਬਖਸ਼ਿਸ਼, ਕੋਈ ਵੱਡੀ ਗੱਲ ਨਹੀਂ। ਆਓ ਤਰਲਾ ਤਾਂ ਕਰੋ, ਉਦਮ ਤਾਂ ਕਰੋ। ਉਹ ਕਿਹੜਾ ਉਦਮ ਹੈ? ਆਪਣੇ ਮਾਲਕ ਅੱਗੇ ਅਰਦਾਸ। ਇਹ ਸਭ ਤੋਂ ਵੱਡੀ ਦਾਤ ਹੈ ਜੋ ਗੁਰੂ ਨੇ ਸਿੱਖ ਨੂੰ ਬਖਸ਼ੀ ਹੈ, ਅਰਦਾਸ। ਜਿਸ ਅਰਦਾਸ ਦੇ ਸਦਕੇ ਸਿੱਖ ਗੁਰੂ ਨਾਲ ਜੁੜ ਜਾਂਦਾ ਹੈ। ਰਾਏ ਬੁਲਾਰ ਰੋ ਕੇ ਪਿਆ ਪੜਦਾ ਹੈ।

ਹੈ ਬੁੱਧਾ। ਅੱਜ ਗੁਰੂ ਨਾਨਕ ਨੂੰ ਵਾਜਾਂ ਪਿਆ ਮਾਰ, ਇਹ ਮੇਰੇ ਦਾਤਾ ਕਿਧਰੇ ਤੇਰੇ ਦਰਸ਼ਨਾਂ ਤੋਂ ਬਗੈਰ ਹੀ ਨਾ ਇਸ ਦੁਨੀਆਂ ਤੋਂ ਕੂਚ ਕਰ ਜਾਵਾਂ। ਦਰਸ਼ਨ ਇਧਰੋਂ ਮਹਿਤਾ ਕਾਲੂ ਜੀ ਆ ਗਏ। ਕਾਲੂ ਜੀ ਰਾਏ ਮੈਂ ਸੁਣਾ ਮੇਰੇ ਧੰਨ ਗੁਰੂ ਨਾਨਕ ਦੀ ਕੋਈ ਸੋ। ਕਾਲੂ ਮੈਂ ਪਾਪੀ ਦੀਆਂ ਅਰਦਾਸਾਂ ਕਿੱਥੇ ਸੁਣਦਾ ਹੈ ਗੁਰੂ ਨਾਨਕ। ਕਾਲੂ ਤੂੰ ਅਰਦਾਸ ਕਰ। ਅੱਜ ਮਹਿਤਾ ਕਾਲੂ ਵੀ ਰੋ ਪਿਆ, 12 ਸਾਲਾਂ ਦੇ ਵਿਛੋੜੇ ਨੇ ਮੇਰੇ ਤਨ ਗੁਰੂ ਨਾਨਕ ਦੇ ਵਿਛੋੜੇ ਨੇ, ਕਾਲੂ ਨੂੰ ਰਵਾ ਦਿੱਤਾ। ਰਾਏ ਮੇਰੀ ਅਰਦਾਸ ਸੁਣ ਕੇ ਨਾਨਕ ਆਵੇਗਾ ਕਦੇ ਨਹੀਂ ਹੋ ਸਕਦਾ, ਜੇ ਆਉਂਦਾ ਹੀ ਪਿਆਵੇਗਾ ਤਾਂ ਵੀ ਵਾਪਸ ਚਲਾ ਜਾਏਗਾ। ਮੈਂ ਤਾਂ ਉਹ ਪਾਪੀ ਹਾਂ, ਮਾਇਆ ਦਾ ਕੀੜਾ ਹਾਂ, ਜਿਸਨੇ 20 ਰੁਪਈਆ ਬਦਲੇ ਧੰਨ ਗੁਰੂ ਨਾਨਕ ਦੇ ਸੋਹਣੇ ਮੁਖੜੇ ਤੇ ਚਪੇੜਾ ਮਾਰੀਆ। ਕਿੱਥੇ ਕਾਲੂ ਨੇ ਕਿਹਾ ਸੀ ਨਾ, ਨਾਨਕ ਕੋਈ ਕੰਮ ਕਰ। ਹਜ਼ੂਰ ਕਹਿਣ ਲੱਗੇ ਪਿਤਾ ਜੀ ਜੋ ਹੁਕਮ ਕਰੋ। ਮੈਂ ਤੇ ਕਾਲੂ ਨੇ ਕਿਹਾ ਨਾਨਕ ਕੋਈ ਵਣਜ ਕਰ ਭਾਈ, ਕੋਈ ਬਿਜਨਸ ਕਰ, ਵਿਹਲਾ ਰਹਿਣਾ ਠੀਕ ਨਹੀਂ। ਪਿਤਾ ਜੀ ਜੋ ਹੁਕਮ। 20 ਰੁਪਈਏ ਦਿੱਤੇ, ਨਾਲ ਬਾਲੇ ਨੂੰ ਭੇਜਿਆ। ਬਾਲਿਆ ਅਜੇ ਨਾਨਕ ਜਾਣਾ ਹੈ, ਆਖੋ ਸ੍ਰੀ ਵਾਹਿਗੁਰੂ, ਤੂੰ ਨਾਲ ਜਾ, ਕੋਈ ਚੰਗਾ ਸੌਦਾ ਕਰਿਆ ਜੇ, ਅਵਲ ਤਾਂ 20 ਦੇ, 30 ਨਹੀਂ ਤਾਂ 25 ਜ਼ਰੂਰ ਬਣਾ ਕੇ ਲਿਆ ਜੇ। ਤੁਰ ਪਏ ਜੰਗਲ ਚ ਪਹੁੰਚੇ, ਅੱਗੇ ਮਹਾਂਪੁਰਸ਼ ਬੈਠੇ। ਅਜੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਵੇਖਣਾ ਕਿਹੜੇ ਪਿਆਰ ਨਾਲ ਜੁੜੇ ਹਨ ਮਹਾਂਪੁਰਸ਼, ਰੱਬ ਦੇ ਪਿਆਰੇ ਹਨ, ਸਾਰੇ ਦੀ ਬੰਦਗੀ ਕਰਨ ਵਾਲੇ ਹਨ। ਬਾਲਿਆ ਆ ਇਹਨਾਂ ਦੇ ਦਰਸ਼ਨ ਕਰੀਏ। ਬਾਲੇ ਨੇ ਕਿਹਾ ਮਹਾਰਾਜ ਆਪਾਂ ਘਰੋਂ ਇਸ ਵਾਸਤੇ ਨਹੀਂ ਤੁਰੇ, ਆਪਾਂ ਕੋਈ ਬਿਜਨਸ ਕਰਨਾ ਹੈ। ਅਜੂਰ ਕਹਿਣ ਲੱਗੇ ਬਾਲਿਆ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਇਹ ਸਭ ਤੋਂ ਵੱਡਾ ਬਿਜਨਸ ਹੈ, ਆਖੋ ਸਹੀ ਹੋਏ। ਆ ਤਾਂ ਸਹੀ ਹਜ਼ੂਰ ਆਏ, ਇਹ ਮਹਾਂਪੁਰਸ਼ਾਂ ਦਾ ਝੁੰਡ, ਸੰਤਾਂ ਦਾ ਝੁੰਡ ਬੈਠਾ। ਇਹਨਾਂ ਦਾ ਜਿਹੜਾ ਜਥੇਦਾਰ ਸੀ ਚਿੱਟਾ ਦੁੱਧ ਵਰਗਾ ਦਾੜਾ, ਵੱਡੀਆਂ ਵੱਡੀਆਂ ਜੱਟ ਹਜ਼ੂਰ ਕੋਲ ਆ ਕੇ ਬੈਠੇ ਤੇ ਪੁੱਛਿਆ ਸੁਣਾਓ ਮਹਾਂਪੁਰਸ਼ੋ, ਪ੍ਰਸ਼ਾਦ ਪਾਣੀ ਛਕਿਆ ਕਿ ਨਹੀਂ? ਦੁਨੀਆਂ ਨੂੰ ਦਾਤ ਦੇਣ ਵਾਲਾ ਅੱਜ ਇਹਨਾਂ ਸਾਧੂਆਂ ਨੂੰ ਪੁੱਛਦੇ, ਨੇਤਰ ਖੋਲੇ। ਪ੍ਰਸ਼ਾਦ ਪਾਣੀ ਹਾਂ, ਇਹਨਾਂ ਸਾਧੂਆਂ ਦਾ ਜਿਹੜਾ ਸ਼੍ਰੋਮਣੀ ਸੀ ਕਹਿਣ ਲਗਾ 3 ਦਿਨ ਹੋ ਗਏ ਪ੍ਰਸ਼ਾਦ ਨਹੀਂ ਛਕਿਆ। 3 ਦਿਨ ਹਜ਼ੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਪਿਤਾ ਨੇ ਕੀ ਕਿਹਾ ਸੀ? ਪਿਤਾ ਨੇ ਕਿਹਾ ਸੀ ਕੋਈ ਖਰਾ ਸੌਦਾ ਕਰਿਆ ਜੇ, ਕੋਈ ਚੰਗਾ ਬਿਜਨਸ ਕਰਿਆ ਜੇ। ਉਹ ਹਜ਼ੂਰ ਕਹਿਣ ਲੱਗੇ ਬਾਲਿਆ, ਫਿਰ ਗੁਰੂ ਨਾਨਕ ਮੇਰੇ ਦਾਤਾ ਜੀ ਕਹਿਣ ਲੱਗੇ ਨਿਰੰਕਾਰ ਦੇ ਪਿਆਰ ਵਾਲੇ ਮਹਾਂਪੁਰਸ਼ ਇਹ ਹਨ ਭੁੱਖੇ, ਤੇ ਇਹਨਾਂ ਨੂੰ ਬਈ ਪ੍ਰਸ਼ਾਦ ਤਿਆਰ ਕਰਕੇ ਛਕਾਈਏ, ਇਹ ਸਭ ਤੋਂ ਚੰਗਾ ਸੌਦਾ ਹੈ। ਗੁਰੂ ਨਾਨਕ ਆਖੇ ਸੁਣ ਭਾਈ ਬਾਲਾ, ਇਹ ਸੌਦਾ ਹੈ ਲਾਭਵੰਤ, ਅਬ ਕਰੀਏ ਤਤਕਾਲ। ਮਹਾਂਪੁਰਸ਼ਾਂ ਦੀ ਸੇਵਾ ਕਰਨੀ ਰੱਬ ਦੀ ਸੇਵਾ। ਬਾਲੇ ਨੇ ਬੜਾ ਸਮਝਾਇਆ, ਹਜ਼ੂਰ ਕਹਿਣ ਲੱਗੇ ਨਾ ਬਈ ਬਾਲੇ ਇਹ ਸਭ ਤੋਂ ਸੱਚਾ ਸੌਦਾ ਹੈ। ਝੂੜਕਾਣੇ ਜਾ ਕੇ ਰਸਤ ਲਿਆ ਕੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਰਸਤ ਲਿਆਂ ਦੀ ਲਓ ਮਹਾਂਪੁਰਸ਼ੋ ਭੋਜਨ ਤਿਆਰ ਕਰੋ ਕੀਤਾ, ਤੇ ਹਜ਼ੂਰ ਆਪ ਭੁੱਖਿਆਂ ਸਾਧੂਆਂ ਨੂੰ ਪ੍ਰਸ਼ਾਦਾ ਪੈ ਚੁਕਾਉਂਦੇ, ਪ੍ਰਸ਼ਾਦ ਛਕਾਇਆ। ਸ਼੍ਰੋਮਣੀ ਸੰਤ ਨੇ ਵੇਖਿਆ ਕੌਣ ਹੈ, ਅਵਸਥਾ ਛੋਟੀ ਹੈ, ਮਸਤਕ ਤੇ ਬੜਾ ਜਲਾਲ ਹੈ, ਇਹਦੇ ਨੈਣਾ ਵਿਚ ਕੋਈ ਅਗੰਮੀ ਮਸਤੀ ਹੈ, ਬੋਲਣ ਚ ਬੜੀ ਮਿਠਾਸ, ਪਤਾ ਨਹੀਂ ਇਹ ਕੌਣ ਹੈ। ਜਿਸ ਵੇਲੇ ਅੰਤਰ ਧਿਆਨ ਹੋ ਕੇ ਇਸ ਨੇ ਵੇਖਿਆ ਫਿਰ ਰਹਿ ਨਹੀਂ ਸਕਿਆ,
ਤੇ ਉਠਿਆ ਤੇ ਮੇਰੇ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਲੈ ਪਿਆ। ਸਾਰੇ ਸਾਧੂ ਕਹਿਣ ਲੱਗੇ ਗੁਰੂ ਜੀ ਇਹ ਕੀ ਛੋਟਾ ਜਿਹਾ ਬਾਲਕਾ ਇਹਦੇ ਚਰਨਾਂ ਤੇ ਢਹਿ ਪਏ। ਸ਼੍ਰੋਮਣੀ ਸਾਧੂ ਨੇ ਕਿਹਾ ਕਿ ਭਾਈ ਇਹਨੂੰ ਬਾਲਕਾ ਨਾ ਸਮਝੋ, ਇਹ ਤਾਂ ਆਪ ਨਿਰੰਕਾਰ ਹੈ। ਆਖੋ ਸ਼੍ਰੀਵਾਸ। ਸਾਰਿਆਂ ਨੇ ਨਮਸਕਾਰ ਕੀਤੀ। ਹਜ਼ੂਰ ਵਿਦਾ ਹੋਏ ਬਾਲਿਆ, ਆਉਣ ਵਾਪਸ ਚਲੀ ਆਏ। ਜਿਸ ਨਾਨਕੇ ਆਣੇ ਦੇ ਕੋਲ ਪਹੁੰਚੇ, ਹਜ਼ੂਰ ਕਹਿਣ ਲੱਗੇ ਬਾਲਿਆ ਅਸੀਂ ਤਾਂ ਇੱਥੇ ਵਣਾਂ ਦੀਆਂ ਚੰਗੀਆਂ ਚ ਬਵਾਂਗੇ ਤੇ ਤੂੰ ਘਰ ਜਾ। ਬਾਲੇ ਨੇ ਸੋਚਿਆ ਵੀ ਉਸ ਵੇਲੇ ਸਮਝਾਇਆ ਸੀ, ਸਮਝੇ ਨਹੀਂ, 20 ਰੁਪਏ ਸਾਧਾਂ ਨੂੰ ਖਵਾ ਦਿੱਤੇ ਹਨ ਤੇ ਹੁਣ ਡਰਦੇ ਮਾਰੇ ਘਰ ਨਹੀਂ ਜਾਂਦੇ। ਬਾਲਾ ਘਰ ਆ ਗਿਆ। ਕਾਲੂ ਨੂੰ ਪਤਾ ਲੱਗਾ ਵੀ ਬਾਲਾ ਆਇਆ, ਨਾਨਕ ਨਹੀਂ ਆਇਆ। ਭਾਈ ਬਾਲੇ ਦੇ ਘਰ ਚਲੇ ਗਏ ਮਹਿਤਾ ਕਾਲੂ। ਬਾਲਿਆ ਜੀ ਮਹਾਰਾਜ, ਨਾਨਕ ਕਿੱਥੇ ਹੈ? ਭਾਈ ਬਾਲਾ ਨੇ ਬੋਲਿਆ, ਭਾਈ ਬੋਲ ਤਾਂ ਸਹੀ, 20 ਰੁਪਏ ਤੁਹਾਨੂੰ ਦਿੱਤੇ ਸਨ, 20 ਦੇ 30 ਬਣਾਏ ਕਿ 25? ਦੱਸ। ਬਾਲਾ ਕਹਿਣ ਲੱਗਾ ਮਹਿਤਾ ਜੀ 30 ਤੇ 25 ਕੀ ਬਣਾਉਣੇ, ਸਾਨੂੰ ਤਾਂ ਮੂੜੀ ਗੁੱਲ ਹੈ। ਆਖੋ ਸ੍ਰੀ ਭਾਈ ਮੂੜੀ ਗੁੱਲ ਕਿਸ ਤਰ੍ਹਾਂ? ਸਾਰੀ ਵਿਖਿਆ ਦੱਸ। ਮੈਂ ਤੇ ਕਾਲੂ ਨੂੰ ਕ੍ਰੋਧ ਆ ਗਿਆ, ਗੁੱਸੇ ਦੀ ਜਵਾਲਾ ਅੰਦਰ ਬਲ ਉੱਠੀ। ਕਿੱਥੇ ਹੈ ਨਾਨਕ? ਮੇਰਾ ਘਰ ਉਜਾੜ ਦਿੱਤਾ। ਇਹ ਨਹੀਂ ਸੀ ਪਤਾ ਕਾਲੂ ਨੂੰ ਕਿ ਇਹ ਉਜਾੜਦਾ ਨਹੀਂ, ਇਹ ਤਾਂ ਉਜੜਿਆ ਨੂੰ ਵਸਾਉਣ ਵਾਸਤੇ ਆਇਆ। ਆਖੋ ਸ੍ਰੀ ਭਾਈ ਅੱਜ ਕਿੱਥੇ ਹੈ ਨਾਨਕ? ਮੈਂ ਤਾਂ ਕਾਲੂ ਜਾ ਰਿਹਾ ਉਸੇ। ਮਾਤਾ ਤ੍ਰਿਪਤਾ ਨੂੰ ਪਤਾ ਲੱਗਾ, ਬੁਲਾਇਆ ਬੇਬੇ ਨਾਨਕੀ, ਨਾਨਕੀ ਅੱਜ ਤੇਰੇ ਪਿਤਾ ਨੂੰ ਬੜਾ ਗੁੱਸਾ ਚੜਿਆ, ਪਤਾ ਨੀ ਮੇਰੇ ਲਾਲ ਨੂੰ ਕੀ ਆਖੇਗਾ, ਤੂੰ ਸਮਝਾ ਜਾ ਕੇ। ਕੋਈ ਨੀ, 20 ਰੁਪਏ ਹੀ ਹਨ। ਮੈਂ ਤਾਂ ਕਾਲੂ ਜਾ ਰਿਹਾ। ਪਿੱਛੇ ਬੇਬੇ ਨਾਨਕੀ ਤੁਰ ਪਈ। ਮਾਤਾ ਨੇ ਸੋਚਿਆ ਨੌਜਵਾਨ ਧੀ ਨੂੰ ਘਰੋਂ ਭੇਜ ਦਿੱਤਾ ਹੈ, ਇਹ ਵੀ ਪਿੱਛੇ ਤੁਰ ਪਈ। ਮੈਂ ਤਾਂ ਕਾਲੂ ਪਹੁੰਚਿਆ ਕਿੱਥੇ? ਜਿੱਥੇ ਮੇਰੇ ਧੰਨ ਗੁਰੂ ਨਾਨਕ ਸਦੇਵ ਪਾਤਸ਼ਾਹ ਸਮਾਧੀ ਲਿਖਾ ਕੇ ਬੈਠੇ ਸਨ। ਜਾਂਦੇ ਆ ਸਾਰੀ ਬਾਹੋਂ ਫੜ ਲਿਆ, ਖੜਾ ਕਰ ਲਿਆ ਤੇ ਕ੍ਰੋਧ ਵਿਚ ਆ ਕੇ ਕਿਹਾ ਕਿੱਥੇ ਹਨ ਮੇਰੇ 20 ਰੁਪਏ? ਹਜ਼ੂਰ ਨੇ ਇੱਕ ਵਾਰੀ ਨੇਤਰ ਖੋਲੇ ਤੇ ਤੱਕਿਆ, ਫਿਰ ਨੀਵੀ ਪਾ ਲਈ। ਕਾਲੂ ਦੇ ਅੰਦਰ ਗੁੱਸਾ ਸੀ, ਗੁੱਸੇ ਵਿਚ ਆ ਕੇ ਫਿਰ ਮਹਿਤੇ ਕਾਲੂ ਨੇ ਕੀ ਕੀਤਾ? ਮਹਿਤੇ ਦਾ ਖੱਬਾ ਹੱਥ ਉੱਠਿਆ ਤੇ ਮੇਰੇ ਧੰਨ ਗੁਰੂ ਨਾਨਕ ਦੇ ਸੱਜੇ ਗਲ ਤੇ ਚਪੇੜ ਜਾ ਵਜੀ। ਬੇਬੇ ਪਿੱਛੋਂ ਆਈ, ਛੇਤੀ ਛੇਤੀ ਪਹੁੰਚੀ ਇਸ ਖਿਆਲ ਵਿਚ ਕਿ ਮੈਂ ਟਾਈਮ ਨਾਲ ਪਹੁੰਚ ਗਈ ਹਾਂ, ਅਜੇ ਮੇਰੇ ਵੀਰ ਨੂੰ ਕੁਝ ਨਹੀਂ ਕਿਹਾ ਪਿਤਾ ਨੇ। ਪਰ ਜਿਸ ਵੇਲੇ ਮੀਂਹ ਜਲਾ ਕੇ ਵੇਖਿਆ, ਇਹ ਤੱਕਿਆ ਮੇਰੇ ਨਿਰੰਕਾਰੀ ਵੀਰ ਦੇ ਮੂੰਹ ਦੇ ਉੱਤੇ ਨੀਲ ਪੈ ਗਏ। ਜੱਫੀ ਪਾ ਲਈ ਕਾਲੂ, ਪਿਤਾ ਜੀ ਮੇਰੇ ਵੀਰ ਨੂੰ ਨਾ ਮਾਰੋ। ਫਿਰ ਬੇਬੇ ਨਾਨਕੀ ਰੋ ਕੇ ਅਰਦਾਸ ਕਰਦੀ ਹੈ।

ਕੀ ਕਹਿੰਦੀ ਹੈ, ਜਹਾਂ ਵੀ ਜਾ ਨਿਕਲਤਾ ਹੂੰ ਯਹੀ ਕਹਿਤੀ ਮੁਝੇ ਹਲਕਤੀ, ਵੋ ਦੇਖੋ ਵੋ ਦੇਖੋ ਵੋ ਦੇਖੋ ਆਇਆ ਦੀਵਾਨਾ।

ਗੁਰੂ ਨਾਨਕ ਦਾ ਦੀਵਾਨਾ ਰਾਏ ਪ੍ਰਸਾਦ, ਮੇਰੇ ਤਨ ਗੁਰੂ ਨਾਨਕ ਦਾ ਦੀਵਾਨਾ, ਮੰਗਲਾ ਕੀ ਹੈ ਗੁਰੂ ਦੇ ਦਰਸ਼ਨ।

ਇਧਰੋਂ ਤੋੜ ਉੱਡੀ। ਕਾਲੂ ਵੇਖ ਕੌਣ ਪਿਆ ਆਉਂਦਾ ਹੈ, ਕਿਧਰੇ ਮੇਰਾ ਗੁਰੂ ਨਾਨਕ ਤਾਂ ਨਹੀਂ ਪਿਆ ਆਉਂਦਾ। ਕਾਲੂ ਨੇ ਚੱਕਿਆ, ਕੋਈ ਰੱਥ ਆ ਰਿਹਾ, ਨੇੜੇ ਆਇਆ ਰੱਥ, ਕੀ ਤੱਕਿਆ ਵਿੱਚ ਬੇਬੇ ਨਾਨਕੀ ਬੈਠੀ ਆ। ਖੁਸ਼ ਸ੍ਰੀ ਵਾਹਿਗੁਰੂ ਰਾਏ ਜੀ, ਨਾਨਕੀ ਆਈ। ਰਾਏ ਬੁਲਾਰ ਉੱਠ ਕੇ ਖੜਾ ਹੋ ਗਿਆ। ਕਾਲੂ, ਇਸ ਮਾਤ ਲੋਕ ਵਿੱਚ ਵੀ ਪਹਿਲੇ ਨਾਨਕੀ ਆਈ ਤੇ ਪਿੱਛੇ ਨਾਨਕ ਆਇਆ ਹੈ, ਤੇ ਜੇ ਤਲਵੰਡੀ ਦੇ ਅੰਦਰ ਨਾਨਕੀ ਆਈ ਹੈ ਤਾਂ ਮੇਰਾ ਖਿਆਲ ਹੈ ਬੇਬੇ ਨਾਨਕੀ ਦਾ ਸੋਹਣਾ ਵੀਰ ਵੀ ਕਿਧਰੋਂ ਆਉਂਦਾ ਹੋਵੇਗਾ। ਮੇਰੇ ਪਹੁੰਚ ਬੇਬੇ ਨੇ ਤੱਕਿਆ, ਮੇਰੇ ਨਿਰੰਕਾਰੀ ਵੀਰ ਦੇ ਚਰਨਾਂ ਦਾ ਆਸ਼ਕ ਰਾਏ ਬੁਲਾਰ ਅਦਬ ਨਾਲ ਰੱਤ ਉਤਰੀ। ਰਾਏ ਬੁਲਾਰ ਨੇ ਰੋ ਕੇ ਕਿਹਾ, ਨਾਨਕੀ ਸੁਣਾ ਕੋਈ ਆਪਣੇ ਵੀਰ ਦੀ ਸੋ, ਕਿੱਥੇ ਹੈ ਮੇਰਾ ਧਨ ਗੁਰੂ ਨਾਨਕ ਜਿਸ ਦੇ ਪਿਆਰ ਨੇ ਮੈਨੂੰ ਵਿਆਕੁਲ ਕਰ ਦਿੱਤਾ, ਅਜੇ ਨਹੀਂ ਆਇਆ ਮੇਰਾ ਵੀਰ। ਨਹੀਂ ਨਾਨਕੀ, ਵੇਖ ਵੇਖ ਕੇ ਅੱਖਾਂ ਵੀ ਥੱਕ ਗਈਆਂ, ਨਹੀਂ ਆਇਆ ਅਜੇ ਮੇਰਾ ਉਹ ਨਿਰੰਕਾਰੀ ਰੱਬੀ ਨੂਰ ਅਲੀ ਅੱਲਾ ਪੀਰਾਨ ਪੀਰ ਗੁਰੂ ਨਾਨਕ। ਬੇਬੇ ਲਿਖਿਆ, ਮੈਨੂੰ ਤਾਂ ਰਾਤੀ ਸੋਹਣੇ ਦਰਸ਼ਨ ਦੇ ਕੇ ਕਿਹਾ ਸੀ, ਬੇਬੇ ਤੂੰ ਚੱਲ ਤਲਵੰਡੀ, ਅਸੀਂ ਵੀ ਆਵਾਂਗੇ, ਪਰ ਅਜੇ ਨਹੀਂ ਆਏ। ਨਹੀਂ ਨਾਨਕ, ਬੜੀਆਂ ਅਰਦਾਸਾਂ ਕੀਤੀਆਂ, ਨਾਨਕੀ ਤੂੰ ਅਰਦਾਸ ਕਰ, ਅਸੀਂ ਪਾਪੀ ਹਾਂ, ਸਾਡੀਆਂ ਅਰਦਾਸਾਂ ਨਹੀਂ ਸੁਣਦਾ, ਤੂੰ ਅਰਦਾਸ ਕਰ। ਸੱਤ ਬੱਚੇ ਬੇਬੇ ਘਰ ਆਈ, ਅੱਗੇ ਆ ਕੇ ਕੀ ਤੱਕਿਆ, ਮਾਤਾ ਤ੍ਰਿਪਤਾ ਦੇ ਸੁਧ ਪਈ। ਬੇਬੇ ਨੇ ਆ ਕੇ ਪਿਆਰ ਨਾਲ ਮਾਂ ਨੂੰ ਆਵਾਜ਼ ਦਿੱਤੀ, ਮਾਤਾ ਤ੍ਰਿਪਤਾ ਨੇ ਨੇਤਰ ਖੋਲੇ, ਕੀ ਤੱਕਿਆ, ਨਾਨਕ ਦੇ ਪਿਆਰੀ ਜੁੜੀ ਬੈਠੀ ਸਾਂ, ਪਰ ਨਾਨਕ ਦੀ ਭੈਣ ਆ ਗਈ ਹੈ। ਸਤਿਕਾਰ ਕੀਤਾ, ਨਾਨਕੀ ਕੋਈ ਆਪਣੇ ਵੀਰ ਦੀ ਸੋਚ ਨਾ। ਵੇਖਣਾ, ਇੱਕ ਸਾਲ ਨੀ, ਦੋ ਨੀ, ਬਾਰਾਂ ਸਾਲ, ਨਿਰੰਕਾਰ ਨੇ ਵਡੇਰੀ ਅਵਸਥਾ ਵਿਚ ਇੱਕੋ ਪੁੱਤਰ ਦਿੱਤਾ ਤੇ ਉਹ ਵੀ ਬਾਰਾਂ ਸਾਲਾਂ ਤੋਂ ਵਿਛੜੇ। ਬਾਰਾਂ ਸਾਲਾਂ ਦਾ ਵਿਛੋੜਾ, ਜਿਸ ਮਾਂ ਨੂੰ ਇਕਲੌਤੇ ਪੁੱਤਰ ਦਾ ਮਿਲ ਗਿਆ ਹੋਵੇ, ਉਸ ਮਾਂ ਦੇ ਦਿਲ ਕੋਲੋਂ ਪੁੱਛੋ। ਵੇਖਣਾ ਨਾਨਕੀ, ਉਰੂ ਮਾਸੀ ਆਈ, ਮੈਂ ਇੰਤਜ਼ਾਰ ਕੀਤੀ ਆਵੇਗਾ ਮੇਰਾ ਲਾਲ, ਉਰੂ ਮਾਸੀ ਲੰਘ ਗਈ, ਗੁਰੂ ਨਾਨਕ ਆਇਆ ਹੀ। ਫਿਰ ਮੈਂ ਆਪਣੇ ਹੱਥੀਂ ਸੂਤਰ ਕੱਤਿਆ, ਕੱਪੜਾ ਬਣਾ ਕੇ ਕੱਟ ਕੇ ਚੋਲਾ ਤਿਆਰ ਕੀਤਾ, ਆਵੇਗਾ ਨਾਨਕ ਉਹਦੇ ਗਲ ਵਿਚ ਪਾਵਾਂਗੀ। ਉਰੂ ਮਾਸੀ ਲੰਘੀ, ਚੋਲਾ ਉਸੇ ਤਰ੍ਹਾਂ ਪਿਆ, ਇੱਕ ਨੀ ਦੋ ਨੀ ਨਾਨਕੀ, ਬਾਰਾਂ ਚੋਲੇ ਤਿਆਰ ਹੋਏ ਪਏ, ਪਰ ਚੋਲੇ ਤਿਆਰ ਹਨ, ਚੋਲੇ ਪਾਉਣਾ ਨਹੀਂ ਆਉਂਦਾ। ਨਾਨਕੀ ਤੂੰ ਅਰਦਾਸ ਕਰ, ਤੇਰੇ ਨਾਲ ਬੜਾ ਪਿਆਰ ਕਰਦਾ ਸੀ ਮੇਰਾ ਲਾਲ। ਮਾਤਾ ਦੀ ਹਾਲਤ ਨੂੰ ਵੇਖ ਕੇ ਪਿਆਰੀ ਸਾਧ ਸੰਗਤ, ਬੇਬੇ ਨਾਨਕੀ ਦੀਆਂ ਅੱਖਾਂ ਵੀ ਵਸ ਪਈ, ਫਿਰ ਰੋ ਕੇ ਕਰਦੀ ਏ ਅਰਦਾਸ। ਕਿਹੜੀ ਅਰਦਾਸ, ਜਿਹੜੀ ਰਾਏ ਬੁਲਾਰ ਪਿਆ ਕਰਦਾ ਹੈ, ਆਓ ਆਪਾਂ ਵੀ ਕਰੀਏ।

ਦੇਰੀਆਂ ਨਾਲ ਆ ਕੇ ਦਰਸ਼ਨ ਦੇ। ਮੈਨੂੰ ਇਹ ਨਹੀਂ ਮਾਣ ਕੇ ਤੂੰ ਮੇਰਾ ਵੀਰ ਹੈ, ਮੈਂ ਤਾਂ ਨਿਮਾਣੀ ਭੈਣ ਤੇਰੇ ਜੀ ਅਰਦਾਸ ਕਰਦੀ। ਜਿਵੇਂ ਆਪਣੇ ਸਿੱਖਾਂ ਨੂੰ ਤਾਰਦਾ ਰਿਹਾ ਹੈ ਤੇ ਹੁਣ ਵੀ ਤਾਰਿਆ ਵੀਰ, ਮੈਂ ਨਿਮਾਣੀ ਤੇਰੀ ਭੈਣ। ਰੋਟੀ ਦੇ ਦੇ ਤੇ ਕੋਠੇ ਤੇ ਖਲੋਤੀ ਅੱਧੀ ਰਾਤ ਵੇਲੇ ਫਿਰ ਬੇਬੇ ਨੇ ਅਰਦਾਸ ਕੀਤੀ।

ਅੱਗੇ ਅੱਗੇ ਮੇਰਾ ਧੰਨ ਗੁਰੂ ਨਾਨਕ ਨੇ ਜਪਾਉਂਦਾ ਜਾ ਰਿਹਾ ਸਤ ਕਰਤਾਰੀ ਤੇ ਪਿੱਛੇ 33 ਕਰੋੜ ਦੇਵਤਾ ਮੇਰੇ ਧੰਨ ਗੁਰੂ ਨਾਨਕ ਦੇ ਤਲੀਆਂ ਦੀ ਖਾਕ ਚਟਪਾਉਂਦਾ ਆਖੋ ਸ੍ਰੀ ਵਾਹਿਗੁਰੂ ਲੈ ਮਰਦਾਨੇ ਹੁਣ ਬੋਲੀ ਨਾ ਬੇਬੇ ਨਾਨਕੀ ਦੀ ਆਸ ਪੂਰਨ ਕਰਨੀ ਹਜ਼ੂਰ ਆਏ ਅਡੋਲ ਹੀ ਆ ਕੇ ਬੇਬੇ ਨਾਨਕੀ ਦੇ ਹੱਥਾਂ ਤੋਂ ਮੱਖਣ ਚੁੱਕਿਆ ਤੇ ਪਿਆਰ ਨਾਲ ਵਚਨ ਕੀਤਾ ਬੇਬੇ ਬੋਲ ਸਤ ਕਰਤਾਰ ਬੇਬੇ ਦੇ ਕੰਨਾਂ ਚ ਸਤ ਕਰਤਾਰ ਦੀ ਆਵਾਜ਼ ਪਈ ਸਾਰੀ ਸੁਰਤ ਕੰਨਾਂ ਵਿਚ ਲਿਆ ਕੇ ਇਹ ਆਵਾਜ਼ ਤੋਂ ਮੇਰੇ ਵੀਰਨ ਦੀ ਜਾਪਦੀ ਹੈ ਜੋ ਨੇਤਰ ਖੋਲੇ ਬੇਬੇ ਨੇ ਕੀ ਤੱਕਿਆ ਜਿਸ ਮੂਰਤ ਦਾ ਧਿਆਨ ਪਈ ਤਰਦੀ ਸਾਂ ਮੂਰਤ ਸੂਰਤ ਬਣ ਕੇ ਮੇਰਾ ਵੀਰ ਸਾਹਮਣੇ ਖੜੋਤਾ ਵੀਰ ਮੇਰਾ ਨਿਰੰਕਾਰੀ ਵੀਰ ਵੀਰ ਜੀ ਆ ਗਏ ਹੋ ਹਾਂ ਬੇਬੇ ਤੇਰੀਆਂ ਅਰਦਾਸਾਂ ਨੂੰ ਸੁਣ ਕੇ ਆ ਗਏ ਬੇਬੇ ਉੱਠੀ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਣ ਲੱਗੀ ਮਰਿਆਦਾ ਪੁਰਸ਼ੋਤਮ ਹਜ਼ੂਰ ਨੇ ਬੇਬੇ ਦਾ ਹੱਥ ਬੇਬੇ ਦਾ ਸਿਰ ਆਪਣੇ ਹੱਥਾਂ ਤੇ ਲੈ ਲਿਆ ਤੇ ਬਚਨ ਕੀਤਾ ਬੇਬੇ ਮੱਥਾ ਨਾ ਟੇਕ ਤੂੰ ਵੱਡੀ ਐ ਆਖੋ ਸੀ ਰੋਕਦੇ ਬੇਬੇ ਵੀਰੇ ਤੂੰ ਵੱਡਾ ਹੈ ਕਿ ਮੈਂ ਵੱਡੀ ਤੂੰ ਵੱਡਾ ਹੈ ਜਿਸਨੇ ਕਲਯੁਗੀ ਜੀਵਾਂ ਦਾ ਉਧਾਰ ਕੀਤਾ ਸੱਜਣ ਠੱਗ ਨੂੰ ਸੰਤ ਬਣਾਇਆ ਹੈ ਵਲੀ ਕਨਾਰੀ ਦਾ ਮਾਨ ਤੋੜਿਆ ਹੈ ਪੱਥਰ ਨੂੰ ਪੰਜੇ ਲਗਾ ਕੇ ਮੋਮ ਕਰਨ ਵਾਲਿਆ ਤੂੰ ਵੱਡਾ ਕਿ ਮੈਂ ਵੱਡੀ ਨਾ ਬੇਬੇ ਮਰਿਆਦਾ ਵੀ ਰੱਖੀ ਪਰ ਵੀਰ ਮਾਤਾ ਨੂੰ ਮਿਲੇ ਹੋ ਕਿ ਨਹੀਂ ਬੇਬੇ ਪਹਿਲਾਂ ਤੇਰੇ ਕੋਲ ਆਏ ਮਾਂ ਨੂੰ ਵੀ ਮਿਲੋ ਹਜ਼ੂਰ ਆਏ ਅੱਗੇ ਮਾਤਾ ਤ੍ਰਿਪਤਾ ਬੇਸੁੱਧ ਪਈ ਹਜ਼ੂਰ ਨੇ ਬੜੇ ਪਿਆਰ ਨਾਲ ਜਾ ਕੇ ਗਲੂੰਗੜੀ ਪਾਈ ਤੇ ਕਿਹਾ ਮਾਂ ਮੈਂ ਆ ਗਿਆ ਖੁਸ਼ੀ ਲਈ ਨੇਤਰ ਖੁੱਲ ਗਿਆ ਅੱਜ ਮਾਤਾ ਤ੍ਰਿਪਤਾ ਨੂੰ 12 ਸਾਲਾਂ ਦਾ ਵਿਛੜਿਆ ਨਿਰੰਕਾਰੀ ਪੁੱਤਰ ਮਿਲਿਆ ਆਖੋ ਸ੍ਰੀ ਵਾਹਿਗੁਰੂ ਮੱਥਾ ਚੁੰਮਿਆ ਪਿਆਰ ਕੀਤਾ ਨਾਨਕੀ ਲਿਆ ਚੋਲਿਆਂ ਵਾਲੀ ਗੰਢ ਲਿਆਂਦੀ ਹੁਣ ਮਾਤਾ ਤ੍ਰਿਪਤਾ ਆਪਣੇ ਸੋਹਣੇ ਪੁੱਤਰ ਨੂੰ 1 ਚੋਲਾ ਪਵਾਇਆ ਦੂਜਾ ਤੀਜਾ 12 ਚੋਲੇ ਪਵਾਤੇ ਆਖੋ ਸ੍ਰੀ ਵਾਹਿਗੁਰੂ ਵੇਖ ਵੇਖ ਵਿਖਰਦੀ ਹੈ ਤੇ ਕਹਿੰਦੀ ਏ ਨਾਨਕ ਹੁਣ ਨਾ ਬਾਹਰ ਜਾਈ ਨਾਨਕ ਜੀ ਅੰਮੀ ਪਿਤਾ ਨੂੰ ਵੀ ਮਿਲੇ ਹੋ ਕਿ ਨਹੀਂ ਨਹੀਂ ਮਾਤਾ ਤ੍ਰਿਪਤਾ ਨੇ ਕਿਹਾ ਨਾਨਕ ਫਿਰ ਪਿਤਾ ਨੂੰ ਵੀ ਮਿਲ ਤੇਰੇ ਪਿਆਰ ਦੀਵਾਨੇ ਹੋਏ ਫਿਰਦੇ ਹਜ਼ੂਰ ਉੱਠੇ ਮੈਂ ਤੇ ਕਾਲੂ ਕੋਲ ਆਏ ਤੇ ਹਜ਼ੂਰ ਨੇ ਪਿਤਾ ਸਮਝ ਕੇ ਮੈਂ ਤੇ ਕਾਲੂ ਅੱਗੇ ਨਮਸਕਾਰ ਕੀਤੀ ਤੇ ਮੈਂ ਤਾਂ ਕਾਲੂ ਭੁੱਬਾ ਮਾਰ ਕੇ ਰੋ ਪਿਆ ਕਹਿਣ ਲੱਗਾ ਉਹ ਨਾਨਕ ਅੱਜ ਮੇਰੀਆਂ ਅੱਖਾਂ ਖੁੱਲ ਗਈਆਂ ਮੇਰੇ ਅੱਗੇ ਮੱਥਾ ਨਾ ਟੇਕ ਮੈਂ ਕਲਯੁਗੀ ਜੀ ਬੰਦਾ ਗੰਦਾ ਹਾਂ ਤੂੰ ਰੱਬੀ ਨੂਰ ਨਾ ਪਿਤਾ ਜੀ ਮਰਿਆਦਾ ਰੱਖਣੀ ਕਾਲੂ ਨੇ ਕਿਹਾ ਨਾਨਕ ਫਿਰ ਰਾਏ ਬੁਲਾਰ ਨੂੰ ਮਿਲੇ ਹੋ ਕਿ ਨਹੀਂ ਪਿਤਾ ਜੀ ਫਿਰ ਰਾਏ ਬੁਲਾਰ ਨੂੰ ਮਿਲੇ ਹਜ਼ੂਰ ਤੁਰ ਪਏ ਅੱਜ ਸਾਰਿਆਂ ਨੂੰ ਦਰਸ਼ਨ ਦੇਂਦੇ ਜਿਸ ਵੇਲੇ ਰਾਏ ਬੁਲਾਰ ਕੋਲ ਆਏ ਰਾਏ ਬੁਲਾਰ ਰੋ ਰਿਹਾ ਹੈ ਤੇ ਪਿਆ ਕਹਿੰਦਾ ਹੈ ਕਿ ਸਦਾ ਦਰਸ਼ਨਾਂ ਦੀ ਦਾਤ ਬਖਸ਼ੋ ਆਖੋ ਸ੍ਰੀ ਵਾਹ ਤੇ ਆਪਣੀ ਯਾਦ ਕਿਰਪਾ ਨਿਧਾਨ ਨਾਨਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਤੇਰਾ ਨਾਮ ਜਪੀ ਨਾਮ ਦੇ ਸਦਕੇ ਨਾਮ ਹੀ ਮਿਲ ਜਾਏਗਾ ਤੋ ਆਓ ਪਿਆਰੀ ਸਾਧ ਸੰਗਤ ਆਪ ਸਾਰੇ ਧੰਨ ਹੋ ਜੋ ਇਸ ਸਮੇਂ ਉਧਰ ਇੰਦਰ ਦੇਵਤਾ ਵਸ ਰਿਹਾ ਹੈ ਉਧਰ ਇੰਦਰ ਦੇਵਤਾ ਹਾਜ਼ਰੀ ਲਗਵਾ ਰਿਹਾ ਹੈ ਤੇ ਇਧਰ ਤੁਸੀਂ ਗੁਰੂ ਨਾਨਕ ਦੇ ਚਰਨਾਂ ਵਿਚ ਜੁੜੇ ਇਹ ਪਿਆਰ ਹੈ ਇੱਕ ਵਾਰੀ ਵੱਡੇ ਬਾਬਾ ਜੀ ਦਿੱਲੀ ਦੀਆਂ ਸੰਗਤਾਂ ਦੀ ਅਰਦਾਸ ਸੁਣ ਕੇ ਦਿੱਲੀ ਆਏ ਜਿੱਥੇ ਹੁਣ ਨਿਊ ਰਜਿੰਦਰ ਨਗਰ ਹੈ ਇੱਥੇ ਪਹਿਲਾਂ ਖੂਨੀ ਨਾਲਾ ਹੁੰਦਾ ਸੀ ਹੁਣ ਤਾਂ ਬੜੀਆਂ ਆਬਾਦੀਆਂ ਉਸ ਵੇਲੇ ਜੰਗਲ ਹੀ ਜੰਗਲ ਸੀ ਬਾਬਾ ਜੀ ਨੇ ਇੱਥੇ ਬਖਸ਼ਿਸ਼ ਕੀਤੀ ਪਰ ਜਿਹੜੇ ਆਸ਼ਕ ਸਨ ਉਹ ਰੋਜ਼ ਪਹੁੰਚਦੇ ਸਨ ਪਿਆਰੀ ਸਾਧ ਸੰਗਤ ਪਟਿਆਲੇ ਦੇ ਰਹਿਣ ਵਾਲੇ ਸਰਦਾਰ ਹਰਚੰਦ ਸਿੰਘ ਜੀ ਐਗਰੀਕਲਚਰ ਕਮਿਸ਼ਨਰ ਪਟਿਆਲੇ ਤੋਂ ਦਿੱਲੀ ਦਰਸ਼ਨ ਕਰਨ ਵਾਸਤੇ ਆਏ ਰਾਏ ਬਹਾਦਰ ਨਾਰਾਇਣ ਸਿੰਘ ਜੀ ਰਾਧਾ ਸਵਾਮੀ ਮੱਤ ਦੇ ਸਨ ਉਨ੍ਹਾਂ ਕੋਲ ਠਹਿਰੇ ਅੰਮ੍ਰਿਤ ਵੇਲੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਣ ਲੱਗੇ
تو رائے باد نرائن سنگھ بھی کہنے لگے ہرچند سیاں اسی بھی نال چلیں گے جی صدقے چلو جی کار اچ بیٹھے آ گئے اگے کیرتن ہو رہا ہے امرت ویلے آسا جی بھی باہر تو بابا جی ترتی پٹ کے نیویں بہندے سن براگن لگائی ہے ہن بھی کر لو درشن براگن لگا کے مستی چوم رہے ہیں تے پیاری ساتھ سنگت بارش شروع ہو گئی سائبان نہیں سی کوئی اتنے چھت نہیں سی باہر ہی دیوان سجیا ہوا سی تو بابا جی نے اشارہ کیتا بھائی کیرتن کرن والیاں اتنے کپڑے تان دے تان دیتے تے بابا جی نے راگی سنگا نو کیا اے تو کام پڑھو کیڑیاں آپاں بھی پڑھ لی چھم چھم

کون اظہار بارش شروع ہوگی؟ بابا جی برادر لگا کے اڈول بیٹھے ہیں، آسے پاسے پانی پانی ہو گیا، پر سنگت بھی جڑی ہے۔ تو رائے بہادر نرائن سنگھ جی راوا سوامی خیال دے سن، کون بیٹھے سن بابا جی دے سنگی سلاح ہرچند سنگھ جی کمشنر صاحب ہے، رائے بہادر نرائن سنگھ نے کہا ہرچند سیاں اے رب بیٹھا ہے، آخو سری بھائی اے رب بیٹھا ہے، اے رب بیٹھا ہے، کیوں جیڑا رب دی رجا چ آ گیا وہ رب ہے، آخو سری وائے اے رب بیٹھا۔ پیاری سات سنگت بارش ہوئی کھڑو گئی، سمے سر کیرتن دی سماپتی ہوئی، بابا جی دل اٹھے سارے بستر پانی دے نال چوبا چوبا اندر چلے گئے۔ سنگت اپنے اپنے گھروں، بابا جی نے بلایا ہرچند سنگھ نے، کمشنر صاحب اندر گئے، بابا جی نالے ٹہل دے نالے مسکراندے ہیں، تے نالے کیا ہرچند سیا جی پادشاہ، بابا جی کہن لگے اج سورے اندر نے اپنا پورا زور لایا ہے بھی انہاں نوں گرو نانک دے چرنا تو توڑیے، آکو سری بھائی اندر نے اج پورا زور لگایا ہے، تے بابا جی کہن لگے ہرچند سیا جنہاں دا من گرو نانک نال جڑ گیا ہے اے اندر کی کر سکدا ہے، آکو سری بھائی جنہاں دا من گرو نانک نال جڑ گیا اندر نہیں توڑ سکتا، تو سچ مچ اج تا بھی من گرو نانک نال جڑے آ خوشی ہوئے۔ جو اس رات دے سمے بارش ہو رہی ہے تو آپ اتے آ کے جڑے ہو پیاری ساز سنگت تے گرو نانک دی یاد وچ، تے اج پورنماشی دا سماگم، اج درشن کیتے ہیں پورنماشی دا، نام لے دیا من نانک سر چلا جاندا ہے، خوشی ہوئے اج جتھے بےنت سنگت جڑی بےنت وڈی پورنماشی بےنت سنگت دوروں دوروں دلی ڈیرا دون ہور دوروں دوروں سنگت امرتسر تو پہنچی، تے میرے تن گرو نانک نے یاد جڑی ہے۔ تو آؤ پیاری ساز سنگت داس اوتھے تا نہیں پہنچ سکتا، اتوں تو آ گیا مالک دے حکم انسار، پر اج ایتھے درشن کر کے بھی نانک صاحب دے درشن ہو گیا، آخو سری بھائی تسی سارے جڑے ہو تن ہو آپ، پر اے تنتا یوگ سانو کس نے بنایا ہے؟ پیار نال آخو تن گرو جگت جلندے نو ٹھنڈ پاؤن والے میرے بابے نے اج مہر کر کے تانو بھائی اپنے چرنا نال جوڑ لے جڑے ہو، تہاڈا جڑنا سفلا جتنا سماں جڑے مبارک ہے تہاڈا جڑنا، پن ود گئے گرو دیاں مہراں پراپت کر کے اپنا جیون سفلا کیتا ہے۔ تو آؤ پیاری ساز سنگت ہن کیرتن دی سماپتی کردا ہاں، رائے بلار تے گرو تٹھا ہے درشن ہوئے پھر پیار چاہ کے پڑھدا ہے کی ہاں کیا سلاحی کرم جنت وڈی تیری وڈیا، داتا بھی وڈا اودیاں وڈیائیاں بھی وڈی۔ تو آؤ پیاری ساز سنگت ہن ہن گرو پیارے سردار کرتار سنگھ جی سربت پروار جنہاں نوں بھائی بابا جی مہاپرشاں دی سنگت ہوئی تے ملیا کی گرو نانک دا پیار، آخو سری بھائی او آپ تسی تک ہی رہے گرو نانک دی سیوا گرو نانک دا ستکار اے مہاپرشاں دی سنگت ہے، جتھے گرو دی سیوا ہے بھائی اوتھے کسے چیز دی کمی، تو اے میر ہے گرو دی۔ پیاری ساز سنگت کس طرح من پیارے جڑے ہے اور اتھے کوئی سوارتھ نہیں ہے، نرال گرو نانک دا پیار گرو نانک نال جڑنا، آپ جڑے ہیں نا تے اج انہاں دے ادم دے صدقے آپا سارے جڑے بیٹھے ہیں، آخو سری واہ۔ ارداس کریے داتا جی اسی طرح سدا واسطے جڑو، سدا واسطے جوڑی رکھو، پھول ڈالی نال لگا سونا لگتا ہے، کوڑا اگ وچ پیا ہوا چمکیلا ہے ایدے اندر روشنی ہے، پانی ندی وچ نرمل ہے، اسی طرح اے من بھائی گرو نال بانی نال سمرن نال مہاپرشاں دے بچناں نال جڑے ہوئے نرمل ہے، آخو سری واہ۔ جی جڑے رہاں گے تا
ਤਾਂ ਗੁਰੂ ਨਾਨਕ ਦੀਆਂ ਸਦਾ ਮਿਹਰਾਂ, ਗੁਰੂ ਅੰਗ ਸੰਗ ਵਸੇਗਾ, ਫਿਰ ਕਿਸੇ ਚੀਜ਼ ਦੀ ਕਮੀ ਨਹੀਂ, ਫਿਰ ਜੀਵਨ ਸਫਲ, ਫਿਰ ਸਾਡਾ ਇਹ ਲੋਕ ਸੁਖੀ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸ਼ਬਦ ਦੀ ਅਖੀਰਲੀ ਤੁਕ ਪੜ ਕੇ ਸਮਾਪਤੀ ਕਰਦਾ ਹਾਂ ਤੇ ਨਾਲੇ ਬੇਨਤੀ ਕਰਦਾ ਹਾਂ ਬਈ ਸਰ ਕਰਤਾਰ ਸਿੰਘ ਜੀ ਹੋਰਾਂ ਨੇ ਕੁਛ ਵਾਜੇ ਤੇ ਮਾਇਆ ਰੱਖੀ। ਇਹ ਠੀਕ ਹੈ ਵੀ ਮੈਂ ਕੋਈ ਤਿਆਗੀ ਨਹੀਂ ਹਾਂ, ਗ੍ਰਸਤੀ ਹਾਂ, ਪਰ ਮੈਂ ਬੇਨਤੀ ਕਰਦਾ ਹਾਂ ਬਈ ਇਹ ਮਾਇਆ ਰਹਿਣ ਦਿਓ, ਕਿਉਂਕਿ ਆਪਾਂ ਸਾਰੇ ਇੱਥੇ ਹਾਜ਼ਰੀਆਂ ਲਗਾਉਣ ਵਾਸਤੇ ਬੈਠੇ। ਪੂਰਮਾਸ਼ੀ ਦਾ ਬਾਬਿਆਂ ਦੇ ਠਾੜ ਤੇ ਜਾਈਦਾ ਹੈ, ਪੂਰਮਾਸ਼ੀ ਤੇ ਆਪ ਬਖਸ਼ਿਸ਼ ਕਰਦੇ ਬਈ ਆਇਆ ਕਰ, ਸਤ ਵਚਨ ਗਰੀਬ ਨਾ। ਮੈਨੂੰ ਯਾਦ ਹੈ ਇੱਕ ਵਾਰੀ ਪੋਹ ਦੇ ਵਿਚ ਪੂਰਨਮਾਸ਼ੀ ਆਈ, ਪੋਹ ਦਾ ਮਹੀਨਾ, ਪੰਜਾਬ ਦੇ ਵਿਚ ਬੜਾ ਠੰਡਾ ਹੁੰਦਾ, ਬੜੀ ਸਰਦੀ ਹੁੰਦੀ। ਪੂਰਨਮਾਸ਼ੀ ਵਾਲੀ ਰਾਤ ਸੰਗਤ ਬੇਨਤੀ ਕੀਰਤਨ ਹੋਏ, ਫਿਰ ਬਾਬਾ ਜੀ ਦੇ ਬਚਨ ਤੇ ਸੰਗਤਾਂ ਬੈਠੀਆਂ, ਨਾਲੇ ਅੱਗ ਬਾਲ ਕੇ ਸੇਕ ਰਹੀਆਂ ਤੇ ਨਾਲੇ ਬਚਨ ਸੁਣਦੀਆਂ। ਬੜੀ ਠੰਡ ਬਾਬਾ ਜੀ ਸੱਸੇ ਜੀ ਮਹਾਰਾਜ ਬਚਨ ਹੋਏ, ਰਾਤੀ ਤਕਰੀਬਨ 12-1 ਵਜੇ ਸਮਾਪਤੀ। ਅੰਮ੍ਰਿਤ ਵੇਲੇ ਫਿਰ ਕੀਰਤਨ, ਬਾਬਾ ਜੀ ਨਿਤਨੇਮ ਤੋਂ ਬਾਅਦ ਤਕਰੀਬਨ 9-9:30 ਵਜੇ ਬਾਹਰ ਨਿਕਲਦੇ ਸੀ। ਜਿਸ ਵੇਲੇ ਨਿਕਲੇ, ਸੇਵਕ ਵੀ ਨਾਲ, ਹੋਰ ਵੀ 2-4 ਸੰਗੀ ਬਾਬਾ ਜੀ ਠਾਰ ਦੇ ਵਿਚ ਤੁਰਦੇ ਤੁਰਦੇ ਜਿਸ ਵੇਲੇ ਉੱਥੇ ਆਏ, ਪੁੱਛਣ ਲੱਗੇ ਬਈ ਇੱਥੇ ਸਵਾਹ ਕਿਧਰੋਂ ਆ ਗਈ, ਸਵਾਹ ਦੀਆਂ ਢੇਰੀਆਂ ਲੱਗੀਆਂ ਪਈਆਂ। ਬੇਨਤੀ ਕੀਤੀ ਗਰੀਬ ਨਵਾਜ, ਰਾਤੀ ਠੰਡ ਬੜੀ ਸੀ, ਗੁਰੂ ਨਾਨਕ ਦੀਆਂ ਸੰਗਤਾਂ ਆਈਆਂ ਸਨ, ਉਨ੍ਹਾਂ ਨੇ ਨਾਲੇ ਕੀਰਤਨ ਸੁਣਿਆ ਤੇ ਨਾਲੇ ਅੱਗ ਬਾਲ ਕੇ ਸੇਕਦੇ ਰਹੇ। ਤਾਂ ਬਾਬਾ ਜੀ ਬੜੇ ਪ੍ਰਸੰਨ ਹੋਏ, ਅਰਸ਼ਾਂ ਵੱਲ ਤੱਕਿਆ ਤੇ ਕਿਸੇ ਮਸਤੀ ਵਿਚ ਆ ਕੇ ਕਿਹਾ, ਹਾਂ ਭਾਈ ਲੱਗੀ ਸੀ ਭਗਤਾਂ ਦੀ ਮੰਡੀ ਆਖੋ ਸ੍ਰੀ ਵਾਹਿਗੁਰੂ। ਫਿਰ ਨਾਮ ਦਾ ਵਣਜ ਹੋਇਆ, ਆਏ ਸਨ ਰਾਜਾ ਜੋਗੀ ਦੂਰੋਂ ਦੂਰੋਂ, ਫਿਰ ਆ ਕੇ ਧੰਨ ਗੁਰੂ ਨਾਨਕ ਸਕੇ ਪਾਤਸ਼ਾਹ ਦੇ ਦਰ ਤੇ ਹਾਜ਼ਰੀ ਭਰ ਕੇ ਆਏ, ਤਪਸਵੀ ਇੱਕ ਰਾਤ ਤਪੱਸਿਆ ਕਰਕੇ ਸਾਰੇ ਮਹੀਨੇ ਦਾ ਫਲ ਲੈ ਗਿਆ, ਕੁਛ ਨਹੀਂ ਸਾਰੇ ਮਹੀਨੇ ਦਾ। ਪਿਆਰੀ ਸਾਧ ਸੰਗਤ, ਇਹ ਬਖਸ਼ਾਂ ਹੁੰਦੀਆਂ, ਤਾਂ ਮੇਰੀ ਇਹ ਅਰਦਾਸ ਹੈ ਕਿ ਇਹ ਮਾਇਆ ਤੁਸੀਂ ਰਹਿਣ ਦਿਓ, ਮੇਰੀ ਵੀ ਨਿਸ਼ਕਾਮ ਹੀ ਹਾਜ਼ਰੀ ਲੱਗਣ ਦਿਓ, ਕਿਉਂਕਿ ਬਾਬਿਆਂ ਦੇ ਕੋਲ ਨਿਸ਼ਕਾਮ ਹਾਜ਼ਰੀ ਲੱਗਦੀ ਹੈ। ਫਿਰ ਇਹ ਨਹੀਂ ਵੀ ਕਿਸੇ ਚੀਜ਼ ਦੀ ਕਮੀ ਆ ਜਾਂਦੀ ਹੈ, ਮਾਲਕ ਨੂੰ ਰਿਝਾਈਏ, ਮਾਲਕ ਸਭ ਕੁਝ ਦਿੰਦਾ ਹੈ। ਤੋ ਮੇਰੀ ਅਰਦਾਸ ਉਮੀਦ ਹੈ ਰਾਜ ਕਰਤਾਰ ਸਿੰਘ ਜੀ ਪ੍ਰਵਾਨ ਕਰਨਗੇ, ਇਹ ਮਾਇਆ ਚੁੱਕ ਲਓ ਤੇ ਆਓ ਹੁਣ ਪਿਆਰੀ ਸਾਧ ਸੰਗਤ ਸ਼ਬਦ ਦੀ ਜਿਹੜੀ ਅਖੀਰਲੀ ਤੁਕ ਹੈ ਉਹ ਮਿਲ ਕੇ ਲਗਾਈਏ, ਉਸ ਤੋਂ ਉਪਰੰਤ ਕੀਰਤਨ ਦੀ ਸਮਾਪਤੀ ਅਰਦਾਸ ਕਰੀਏ। ਹੇ ਧੰਨ ਗੁਰੂ ਨਾਨਕ, ਅੱਜ ਸੋਹਣੇ ਤੇਰੇ ਆਗਮਨ ਦਾ ਦਿਨ ਹੈ, ਅੱਜ ਦੇ ਦਿਨ ਤੂੰ ਕਰੋੜਾਂ ਪਾਪੀਆਂ ਨੂੰ ਤਾਰਿਆ ਹੈ, ਕਿਸੇ ਤਰ੍ਹਾਂ ਸਾਡੇ ਤੇ ਮਿਹਰਾ ਕਰੋ, ਤਾਰੋ ਆਪਣੇ ਚਰਨਾਂ ਨਾਲ ਜੋੜੋ ਤੇ ਨਾਲੇ ਅਰਦਾਸ ਕਰੀਏ। ਗੁਰਮੁਖ ਪਰਿਵਾਰ, ਸਰਦਾਰ ਕਰਤਾਰ ਸਿੰਘ, ਸਾਰਾ ਗੁਰਮੁਖ ਪਰਿਵਾਰ, ਮੇਰਾ ਧੰਨ ਗੁਰੂ ਨਾਨਕ ਬਾਬਾ ਜੀ ਬਖਸ਼ਿਸ਼ ਕਰਨ, ਜਿਸ ਤਰ੍ਹਾਂ ਅੱਗੇ ਜੋੜਿਆ ਹੈ ਇਸੇ ਤਰ੍ਹਾਂ ਜੋੜੀ ਰੱਖਣ। ਨਿਮਰਤਾ, ਸੇਵਾ, ਗਰੀਬੀ, ਇਹ ਸਾਰੀਆਂ ਦਾਤਾਂ ਪਿਆਰੀ ਸਾਧ ਸੰਗਤ, ਮੇਰਾ ਧੰਨ ਗੁਰੂ ਨਾਨਕ ਬਖਸ਼ੇ। ਗਰੀਬੀ ਕਿਹੜੀ ਗਰੀਬੀ? ਇਹ ਨਹੀਂ ਗਰੀਬੀ ਬਈ ਨਿਰਧਨ ਬਣ ਜਾਣਾ, ਨਹੀਂ ਪਿਆਰੀ ਸਾਧ ਸੰਗਤ, ਉਹ ਹੈ ਨਿਮਰਤਾ, ਉਹ ਗਰੀਬੀ ਜੋ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਹਾਂ ਤਿਸ ਕੋਲ ਘੁਮਾਇਆ ਗੁਰਮਤ ਹਿਰਦੇ ਗਰੀਬੀ ਆਵੇ। ਸੇਵਾ ਕਰਕੇ, ਸਭ ਕੁਝ ਕਰਕੇ ਭਾਈ ਕਿਸੇ ਵੇਲੇ ਹਉਮੈ ਤਪੜਾ ਮਾਰ ਜਾਂਦੀ ਹੈ। ਬਾਬਾ ਜੀ ਬਚਨ ਕਰਦੇ ਸਨ, ਕਿਸੇ ਨੇ ਹਉਮੈ ਟਪੜਾ ਨਾ ਮਾਰੇ ਤੇ ਮਨ ਇਸੇ ਤਰ੍ਹਾਂ ਗੁਰੂ ਦੇ ਚਰਨਾਂ ਨਾਲ ਸਦਾ ਵਾਸਤੇ ਜੁੜਿਆ ਰਹੇ। ਆਓ ਹੁਣ ਸ਼ਬਦ ਦੀ ਅਖੀਰਲੀ ਤੋਂ ਪੜ ਕੇ ਸਮਾਪਤ ਲੈ ਲਓ। ਸਮਝੀ? ਤੁਸੀਂ ਬਚਨ ਮੰਨੋ, ਨਹੀਂ ਨਹੀਂ ਠੀਕ ਲੋ।

0: ਵਧੀਆ, ਕੁਦਰਤ ਵਧੀਆ, ਕੁਦਰਤ ਮਾਨ ਅਮਾਨ, ਕੁਦਰਤ ਪੌਣ ਪਾਣੀ ਪੈ ਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਹੀਂ ਪਾਕ, ਨਾਨਕ ਗੁਰਮੈਂਦਰ ਵੇਖੈ ਵਰਤੇ ਤਾਕੋ ਤਾਕ ਪੌੜੀ,
1: ਆਪੀ ਨੇ ਭੋਗ ਭੋਗ ਕਹਿ ਹੋਏ ਪਸਮੁੜ ਪੌਰ ਸਧਾਇਆ, ਵੱਡਾ ਹੋਵਾ ਦੁਨੀਦਾਰ ਗਰ ਸੰਗਲ ਖਦ ਚਲਾਇਆ, ਅੱਗੇ ਕਰਣੀ ਕਿਤ ਵਾਚੀਏ ਬਹਿ ਲੇਖਾ ਕਰ ਸਮਝਾਇਆ, ਹਾਉ ਨ ਹੋਵੇ ਪੌਦਈ

0: ਭੈਵਤ ਪਵਨ ਵੈ ਸਰਮਾਓ ਭੈਵ ਚੱਲਿਆ ਲਖ ਦਰਿਆਓ ਭੈਵ ਚਗਨ ਕੱਢਿਆ ਵੇਗਾਰ ਭੈਵ ਚ ਧਰਤੀ ਦੱਬੀ ਬਾਰ ਭੈ ਵਿੱਚ ਇਨਫਿਨਿਟ ਬਾਰ ਭੈਵ ਚ ਰਾਜਾ ਧਰਮ ਦੁਆਰ ਭੈਵ ਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤਨਾਨ ਭੈਵ ਸਿੱਧ ਸੁਰਨਾਥ ਭੈਵ ਅਡਾੜੀਆ ਕਾਸ ਭੈਵੇ ਜੋਦਮਾ ਬਲਸੂਰ ਭੈਵ ਚ ਆਵੇ ਜਾਵੇ ਪੂਰ ਸਗਲਿਆ ਪੋ ਲਿਖਿਆ ਸਿਲੇਖ ਨਾਨਕ ਨਿਰਭਉ ਨਿਰੰਕਾਰ ਸਚੇ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋ ਕੇ ਤੇਰਾ ਮਰਵਾਲ ਕੇ ਤੀਆ ਕਰਨ ਕਹਾਣੀਆਂ ਕੇ ਤੇ ਬੇਦੀ ਕਾਰ ਕੇ ਤੇ ਨੱਚਾ ਮੰਗ ਤੇ ਕੇ ਮੁੜ ਪੂਰੀ ਤਾਲ ਬਾਜ਼ਾਰੀ ਬਾਜ਼ਾਰ ਮੈਕੜੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ ਲੱਖ ਟਕੀਆਂ ਕੇ ਮੁੰਦੜੇ

ਲੱਕੜਾਂ ਬਾਲ ਕੇ ਪਾਣੀ ਗਰਮ ਕਰਕੇ ਇਸ਼ਨਾਨ ਕਰਾਉਂਦੇ ਸੀ ਅਜਮੇਰ ਸ਼ਰੀਫ। ਇਹਨਾਂ ਨੂੰ ਰੰਗ ਚੜਿਆ ਇਹਨਾਂ ਦੀ ਮਾਂ ਕੋਲ, ਧਰੂ ਨੂੰ ਰੰਗ ਚੜਿਆ 7 ਸਾਲ ਦੀ ਉਮਰ ਵਿੱਚ ਮਾਂ ਕੋਲ। ਫਰੀਦ ਸਾਹਿਬ ਜਾਗੇ ਨਾ, ਮਾਂ ਨੇ ਕਿਹਾ ਪੁੱਤਰ ਜਾਗ, ਅੱਲਾ ਦੀ ਨਮਾਜ਼ ਦਾ ਟਾਈਮ ਹੋ ਗਿਆ। ਫਰੀਦ ਕਹਿੰਦਾ ਮਾਂ ਨੀਂਦਰ ਬੜੀ ਆਈ ਹੈ 7 ਸਾਲ ਦਾ। ਮਾਂ ਨੇ ਸੱਦ ਮਾਰੀ ਪਿੱਛੇ ਰਾਤ ਦਾ ਜਾਗਿਓ ਫਰੀਦਾ, ਜੀਵਦੜਾ ਮੋਇਓ, ਜੇ ਤੈ ਰੱਬ ਵਸਾਰਿਆ ਤੈ ਰੱਬ ਨਾ ਵਿਸਰੇ। ਤੂੰ ਮਰ ਕਿਉਂ ਨੀ ਗਿਆ ਜਦੋਂ ਜੰਮਿਆ ਸੀ, ਜੇ ਤੂੰ ਨਾ ਨੀ ਸੀ ਲੈਣਾ ਅੱਲਾ ਕਰੀਮ ਦਾ। ਇੱਕ ਦਿਨ ਤੇ ਫਰੀਦ ਨੇ ਸੁਣ ਲਿਆ ਤੇ ਦੂਸਰੇ ਦਿਨ ਫਿਰ ਮਾਂ ਨੇ ਜਗਾਇਆ, ਪੁੱਤਰ ਉੱਠ ਫਰੀਦਾ, ਉੱਠ ਫਰੀਦਾ, ਉਜੂ ਸਾਜ, ਸੁਬਾ ਨਮਾਜ਼ ਜਗਾ, ਜੋ ਸਿਰ ਸਾਈ ਨਾਨਵੇ ਸੋ ਸਿਰ ਕੱਪ ਉਤਾਰ। ਫਿਰ ਵੀ ਨਾ ਜਾਗਿਆ। ਫਰੀਦ ਕਹਿਣ ਲੱਗਾ ਮਾਂ ਜੀ ਮੈਂ ਅੱਲਾ ਦਾ ਨਾਂ ਲਾ, ਅੱਲਾ ਕੀ ਦਏਗਾ, ਤੂੰ ਜੋ ਮੰਗੇ। ਕਹਿਣ ਲੱਗਾ ਮੈਨੂੰ ਗੁੜ ਚਾਹੀਦਾ, ਬੱਚਿਆਂ ਨੂੰ ਗੁੜ ਨਾਲ ਬਹੁਤ ਪਿਆਰ ਹੁੰਦਾ, ਪਿੰਡਾਂ ਥਾਵਾਂ ਦੇ ਬੱਚੇ ਜਦੋਂ ਮੰਗਣਾ ਕੁਝ ਗੁੜ ਮੰਗਣਾ, ਇੱਧਰ ਦੀ ਤਖੇੜ ਹੀ ਹੋਰ ਹੈ। ਮਾਂ ਨੇ ਕਿਹਾ ਗੁੜ ਦਏਗਾ ਮੇਰਾ ਅੱਲਾ ਤਾਲਾ, ਨਮਾਜ਼ ਪੜਿਆ ਕਰ ਔਰ ਦਏਗਾ। ਜਦੋਂ ਉੱਠੇ ਸਵੇਰੇ ਉਜੂ ਸਾਜ ਕੇ ਮਾਂ ਦੇ ਨਾਲ ਬਹਿ ਜੇ, ਮਾਂ ਲੱਕੜਾਂ ਦੇ ਗੋਹੇ ਬਾਲ ਕੇ ਸਾਗ ਚਾੜਦੀ ਸੀ ਤੇ ਨਾਲ ਅੱਲਾ ਅੱਲਾ ਕਰਦੀ ਸੀ ਅਸਵੀ ਨਾਲ। ਫਰੀਦ ਵੀ ਲਾ ਕੇ ਬਹਿ ਗਿਆ ਗੋਦ ਵਿੱਚ, ਜਪਦਾ ਹੈ ਮਾਂ ਖੁਸ਼ ਹੁੰਦੀ ਹੈ, ਜੋ ਜੋ ਜਪਦਾ ਤਿਉਂ ਤਿਉਂ ਮਾਂ, ਸ਼ੁਕਰਾ ਮੇਰੀ ਕੁੱਖਾ ਰਹੀ ਹੋਈ ਹੈ, ਮੈਂ ਵੀ ਦੁਨੀਆਂ ਤੇ ਆਈ। ਸਾਹਿਬ ਜਦੋਂ ਭੋਗ ਪਾਉਣਾ ਅੱਲਾ ਦੇ ਨਾਂ ਦਾ ਤੇ ਮਾਂ ਨੇ ਵੀ ਬਸ ਕਰਨਾ। ਕੱਲ ਫਰੀਦ ਹੁਣ ਕਾਰੋਬਾਰ ਵਿੱਚ ਚਲੀ, ਮਲਕੜੇ ਉਹਦੇ ਆਸਣ ਦੇ ਥੱਲੇ ਇੰਨਾ ਗੁੜ ਰੱਖ ਦੇਣ। ਫਰੀਦ ਨੇ ਕਹਿਣਾ ਅੱਲਾ ਕਿੰਨਾ ਚੰਗਾ, ਰੱਬ ਕਿੰਨਾ ਚੰਗਾ ਮੈਨੂੰ ਰੋਜ਼ਾਨਾ ਗੁੜ ਦਿੰਦਾ, ਮਾਂ ਮੈਂ ਜ਼ਰੂਰ ਨਮਾਜ਼ ਪੜਿਆ ਕਰਾਂਗਾ, ਤੇਰੇ ਨਾਲ ਉੱਠਿਆ ਕਰੋ, ਐਸੀ ਆਦਤ ਪਾਈ, ਇਹ ਕੰਮ ਚੱਲਦਾ ਰਿਹਾ, ਕਿਰਪਾ ਹੁੰਦੀ ਰਹੀ। ਜਦੋਂ ਬਿਲਕੁਲ ਪੱਕਾ ਹੋ ਗਿਆ, ਮਾਂ ਨੂੰ ਕੰਮ ਪੈ ਗਿਆ ਰਿਸ਼ਤੇਦਾਰਾਂ ਚ, ਮਾਂ ਨੇ ਕਿਹਾ ਪੁੱਤਰ ਮੈਂ ਦੂਸਰੇ ਪਿੰਡ ਚੱਲੀ ਆ ਕਿਸੇ ਵਿਆਹ ਤੇ, ਨਮਾਜ਼ ਟਾਈਮ ਨਾਲ ਉੱਠ ਕੇ ਪੜੀ, ਸਤ ਬਚਨ ਮਾਤਾ ਜੀ। ਮਾਂ ਤੇ ਚਲੀ ਗਈ ਤੇ ਫਰੀਦ ਉੱਠਿਆ, ਅੱਜ ਮਾਂ ਵੀ ਫਸਰ ਵੇਲੇ ਉੱਠੀ, ਕਹਿਣ ਲੱਗੀ ਅੱਜ ਗੁੜ ਕੌਣ ਦਏਗਾ, ਅੱਜ ਤੇ ਮੈਂ ਇੱਥੇ ਆ ਗਈ ਹਾਂ, ਜੇ ਅੱਜ ਨਾ ਗੁੜ ਮਿਲਿਆ ਫਿਰ ਮਾਂ ਦੀ ਡੋਰੀ ਟੁੱਟ ਜਾਏਗੀ ਔਰ ਪੁੱਤਰ ਖੁਦਾ ਨੂੰ ਜਪਣਾ ਬੰਦ ਹੋ ਜਾਏਗਾ। ਅੱਲਾ ਅੱਗੇ ਬੇਨਤੀ ਕੀਤੀ, ਯਾ ਅੱਲਾ, ਯਾ ਰੱਬ, ਵਾਹਿਗੁਰੂ ਈਸ਼ਵਰ, ਮੇਰੇ ਪੁੱਤਰ ਨੂੰ ਅੱਜ ਗੁੜ ਤੁਸਾਂ ਦੇਣਾ। ਭਗਤਾਂ ਦੀ ਬੇਨਤੀ ਸੁਣੀ ਔਰ ਫਰੀਦ ਬਿਲਕੁਲ ਪਿਆਰ ਨਾਲ ਨਮਾਜ਼ ਪੜ੍ਹੀ। ਜਦੋਂ ਨੇਤਰ ਖੋਲੇ ਆਸਣ ਦੇ ਥੱਲੇ ਗੁੜ ਵੇਖ ਰਿਹਾ ਤੇ ਸਾਰਾ ਕਮਰਾ ਗੁੜ ਹੀ ਗੁੜ, ਪੇਸੀਆਂ ਪੇਸੀਆਂ ਪਈਆਂ, ਸਾਰਾ ਕਮਰਾ ਭਰਿਆ। ਹੱਸ ਕੇ ਕਹਿਣ ਲੱਗਾ ਅੱਜ ਤੇ ਖੁਦਾਵੰਦ ਕਰੀਮ ਨੇ ਮੇਰੇ ਪੂਰੇ ਸਾਲ ਦਾ ਪ੍ਰਬੰਧ ਕਰ ਦਿੱਤਾ, ਐਡਾ ਵੱਡਾ ਗੁੜ ਖਾਧਾ ਤੇ ਸਹੀ, ਪਰ ਮਨ ਅੰਦਰ ਭਾਵਣੀ ਜਾਗ ਪਈ। ਮਾਂ ਆਈ, ਤੇਰੇ ਮੈਨੂੰ ਤੇ ਬੜਾ ਫਿਕਰ ਸੀ, ਕੀ ਹਾਲ ਹੈ ਤੇਰਾ। ਮਾਂ ਜੀ ਬਹੁਤ ਚੰਗਾ, ਪਰ ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਇੰਨਾ ਕੁ ਗੁੜ ਖੁਦਾ ਕੋਲੋਂ ਲੈ ਕੇ ਦਿੰਦੇ ਸੀ, ਅੱਜ ਖੁਦਾ ਨੇ ਕਮਰਾ ਭਰ ਦਿੱਤਾ, ਹੈਰਾਨ ਹੋ ਗਏ। ਅੱਛਾ ਪੁੱਤਰ ਮੈਨੂੰ ਦਿਖਾ, ਦੇਖਿਆ ਤੇ ਕਮਰਾ ਭਰਿਆ ਗੁੜ ਨਾਲ, ਅੱਜ ਤੋਂ ਮੈਂ ਤੇਰੇ ਖੁਦਾ ਦਾ ਮਰੀਦ ਔਰ ਖੁਦਾ ਮੇਰਾ। ਮਾਂ ਨੇ ਕਿਹਾ ਇੱਥੇ ਮੰਦਰ ਨਹੀਂ ਬੇਟਾ, ਹਾਲੀ ਤੇਰਾ ਜਪੜਾ ਰਹਿੰਦਾ। ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਤੇਗ ਬਹਾਦਰ ਨੂੰ ਕਿਹਾ ਸੀ ਹਾਲੀ ਬਾਬੇ ਬਕਾਲੇ ਜਾ ਕੇ ਨਾਮ ਜਪੋ, ਹਾਲੀ ਕੁਝ ਰਹਿੰਦੀ ਹੈ ਭਗਤੀ, 22 ਸਾਲ ਫਿਰ ਨਾਮ ਜਪਿਆ ਗੁਰੂ ਤੇਗ ਬਹਾਦਰ ਨੇ। ਜਦੋਂ ਕਰਤਾਰਪੁਰ ਦਾ ਜੰਗ ਤੋਂ ਬਾਅਦ ਤੇਗ ਬਾਈ ਤੇ ਹਜ਼ੂਰ ਦਾ ਨਾਮ ਹੀ ਤੇਗ ਬਹਾਦਰ ਪਾਕਤਾ। ਮੈਂ ਬੇਨਤੀ ਕਰਾਂ, ਹੋਈ ਕਿਰਪਾ, ਬਾਹਰ ਗਏ ਤੇ 12 ਸਾਲ ਲਾ ਕੇ ਆਇਆ ਫਰੀਦ, 7 ਸਾਲ ਦੀ ਉਮਰ ਤੋਂ 12 ਸਾਲ ਹੋਰ ਲਾਏ, ਦਰਵਾਜ਼ਾ ਖੜਕਾਇਆ, ਮਾਂ
ਉਹਨੇ ਭਾਈ ਮੈਂ ਪੁੱਤਰ ਤੇਰਾ ਫਰੀਦ ਜਪ ਕੇ ਆਇਆ। ਹਾਂ ਬਾਜੀ, ਵਾਹਿਗੁਰੂ ਦੀ ਬੜੀ ਕਿਰਪਾ ਅੱਲਾ ਦੀ। ਜਦੋਂ ਵੇਖਿਆ ਤੇ ਸਾਰੇ ਇਹ ਜਿਹੜੇ ਸੀ ਜਰਾਟਾਂ ਬਣੀਆਂ ਹੋਈਆਂ, ਕੱਪੜੇ ਫਟੇ ਹੋਏ, ਮਾਂ ਨੇ ਚੁੰਮਿਆ, ਨਵਾਇਆ, ਪ੍ਰਸ਼ਾਦ ਛਕਾਇਆ, ਮਾਂ ਦੀ ਮਮਤਾ। ਫਰੀਦ ਕਿੰਨਾ ਕੁ ਜਪਿਆ ਜੀ? ਬਹੁਤ ਜਪਿਆ, ਆਪ ਦੀ ਕਿਰਪਾ। ਫਰੀਦ ਜਦੋਂ ਭੁੱਖ ਲੱਗਦੀ ਸੀ ਕੀ ਕਰਦਾ ਸੀ? ਕਹਿੰਦੇ ਮਾਂ ਜੀ ਪੱਤੇ ਪੁੱਤੇ ਖਾ ਲੈਂਦਾ ਸੀ, ਫਲ ਖਾਂਦਾ ਸੀ। ਮਾਂ ਕਹਿਣ ਲੱਗੀ ਤੂੰ ਪਾਸ ਨਹੀਂ ਆ ਲਿਆ, ਹੋਰ ਕੁਝ ਸਮਾਂ ਬਤਾ। 12 ਸਾਲ ਫੇਰ ਜਪਿਆ, ਫੇਰ ਆਇਆ। ਮਾਂ ਜੀ ਹੁਣ ਦੇਖੋ, ਕਹਿਣ ਲੱਗੇ ਹਾਲੇ ਵੀ ਤੂੰ ਫੇਲ। ਜਦੋਂ 12 ਸਾਲ ਫਿਰ ਖੂਹ ਵਿਚ ਲੜਕੇ ਕਹਿਣ ਲੱਗੇ, ਕਾਗਾ ਕਰਨ ਕੰਡੋਲਿਆ ਸਗਲਾ ਖਾਇਓ ਮਾਸ, ਇਹ ਦੋਏ ਨੈਣਾ ਮਤ ਸੋਈਓ ਫਿਰ ਦੇਖਣ ਕੀ ਆਸ, ਖਾਗਾ ਚੂੰਡਣਾ ਪਿੰਜਰਾ ਬਸੇ ਤੋਂ ਡਰ ਜਾਏ, ਜਿਸ ਪਿੰਜਰੇ ਮੇਰਾ ਸ਼ੋ ਬਸੇ ਮਾਸ ਤਿੱਦੂ ਖਾਏ। ਜਦੋਂ ਫਿਰ ਇੰਨੀਆਂ

ਆਪਣਾ ਸਿਰ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ। ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ ਉਸ ਵੇਲੇ ਭਾਈ ਜੈਤਾ ਉਸ ਜਗ੍ਹਾ ਖੜਾ ਸੀ। ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਦਿੱਲੀ ਤੋਂ ਲੁਕਦਾ ਛਿਪਦਾ ਆਨੰਦਪੁਰ ਸਾਹਿਬ ਪਹੁੰਚਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੀ ਉਮਰ ਹੈ ਭਾਈ ਜੈਤੇ ਨੂੰ ਗੱਲ ਨਾਲ ਲਗਾਇਆ ਤੇ ਪੁੱਛਿਆ, ਭਾਈ ਜੈਤਾ ਜਿਸ ਵੇਲੇ ਸਾਡੇ ਪਿਤਾ ਸ਼ਹੀਦ ਹੋਏ ਉਸ ਵੇਲੇ ਦਾ ਅੱਖੀ ਡਿੱਠਾ ਸਾਨੂੰ ਹਾਲ ਸੁਣਾ। ਭਾਈ ਜੈਤੇ ਨੇ ਕਿਹਾ, ਪਾਤਸ਼ਾਹ ਮੁਗਲਾਂ ਨੇ ਇਹ ਕਿਹਾ ਸੀ ਅਗਰ ਕੋਈ ਗੁਰੂ ਦਾ ਸਿੱਖ ਹੈ ਤੇ ਗੁਰੂ ਦਾ ਸੀਸ ਔਰ ਧੜ ਲੈ ਜਾਵੇ, ਪਰ ਕੋਈ ਸਾਹਮਣੇ ਨਾ ਆਇਆ। ਸਾਰੇ ਡਰਦੇ ਸਨ, ਗੁਰੂ ਨੂੰ ਮੰਨਣ ਵਾਲੇ ਤੇ ਬਹੁਤ ਸਨ, ਪਰ ਸਾਹਮਣੇ ਕੋਈ ਨਾ ਆਇਆ। ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਰਜ ਕੇ ਕਿਹਾ, ਮੈਂ ਇਹੋ ਜਿਹਾ ਰੂਪ ਸਿੱਖਾਂ ਨੂੰ ਦੇਵਾਂਗਾ ਕਿ ਹਜ਼ਾਰਾਂ ਵਿੱਚ ਖਲੋਤਾ ਹੋਇਆ ਵੀ ਉਹ ਆਪਣੇ ਆਪ ਨੂੰ ਲੁਕੋ ਨਾ ਸਕੇਗਾ, ਕਿਧਰੇ ਜ਼ੁਲਮ ਹੁੰਦਾ ਉਹ ਦੇਖ ਨਾ ਸਕੇਗਾ। ਉਸ ਵੇਲੇ ਗੁਰੂ ਸਾਹਿਬ ਨੇ ਫੈਸਲਾ ਕੀਤਾ ਕਿ ਮੈਨੂੰ ਹੁਣ ਸਿੱਖਾਂ ਨੂੰ ਨਵਾਂ ਰੂਪ ਦੇਣਾ ਪਵੇਗਾ। ਇਹ ਹਿੰਦੁਸਤਾਨ ਦੇ ਲੋਕ ਆਪਣੇ ਧਰਮ ਦੀ ਰੱਖਿਆ ਨਹੀਂ ਕਰ ਸਕਦੇ, ਮੁਗਲਾਂ ਦੇ ਗੁਲਾਮ ਨੇ ਔਰ ਜਾਤਾਂ ਪਾਤਾਂ ਵਿੱਚ ਵੰਡੇ ਹੋਏ ਨੇ। ਅਗਰ ਇਹਨਾਂ ਨੂੰ ਅਣਖ ਵਾਲਾ ਜੀਵਨ ਦੇਣਾ ਹੈ ਤੇ ਸਾਰਿਆਂ ਤੋਂ ਪਹਿਲਾਂ ਜਾਤ ਪਾਤ ਖਤਮ ਕਰਨੀ ਹੋਵੇਗੀ। ਇਸ ਮਕਸਦ ਨੂੰ ਲੈ ਕੇ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਬੜਾ ਵੱਡਾ ਇਕੱਠ ਕੀਤਾ। ਉਸ ਇਕੱਠ ਦੇ ਵਿੱਚ 80,000 ਦੇ ਕਰੀਬ ਸੰਗਤ ਇਕੱਠੀ ਹੋਈ ਔਰ ਗੁਰੂ ਸਾਹਿਬਾਂ ਨੇ ਸਿੱਖਾਂ ਕੋਲ ਸਿਰ ਮੰਗੇ, 5 ਸਿਰ ਮੰਗੇ, ਔਰ ਇਹ ਜਿਹੜੇ 5 ਸਨ ਕੋਈ ਉੱਚੀਆਂ ਜਾਤਾਂ ਦੇ ਨਹੀਂ ਸਨ। ਕੋਈ ਜੱਟ ਸੀ, ਕੋਈ ਨਾਈ, ਕੋਈ ਛੀਂਬਾ, ਕੋਈ ਝੀਵਰ। ਸਤਿਗੁਰਾਂ ਨੇ ਇਹਨਾਂ ਜਾਤਾਂ ਨੂੰ ਮਿਲਾ ਕੇ ਇੱਕ ਨਵਾਂ ਰੂਪ ਦਿੱਤਾ, ਖਾਲਸਾ। ਔਰ ਇਹਨਾਂ ਨੂੰ ਜਦ ਅੰਮ੍ਰਿਤ ਛਕਾਇਆ ਤੇ ਕਹਿ ਦਿੱਤਾ ਉਹਨਾਂ 5 ਨੂੰ, ਜਿਹੜਾ ਜੱਟ ਸੀ ਉਹਨੂੰ ਕਿਹਾ ਤੂੰ ਹੁਣ ਜੱਟ ਨਹੀਂ, ਜਿਹੜਾ ਨਾਈ ਸੀ ਉਹਨੂੰ ਕਿਹਾ ਤੂੰ ਹੁਣ ਨਾਈ ਨਹੀਂ, ਜਿਹੜਾ ਛੀਂਬਾ ਸੀ ਉਹਨੂੰ ਕਿਹਾ ਤੂੰ ਛੀਂਬਾ ਨਹੀਂ। ਇਸ ਤਰ੍ਹਾਂ ਬਾਕੀਆਂ ਨੂੰ ਵੀ ਕਿਹਾ ਕਿ ਤੁਹਾਡੀ ਹੁਣ ਕੋਈ ਜਾਤ ਨਹੀਂ, ਕੋਈ ਊਚ ਨੀਚ ਨਹੀਂ, ਤੁਸੀਂ ਇੱਕ ਬਰਾਬਰ ਹੋ। ਅੱਜ ਤੋਂ ਤੁਹਾਡਾ ਨਾਮ ਸਿੰਘ ਹੈ ਤੇ ਸਿੰਘ ਕਹਿੰਦੇ ਨੇ ਸ਼ੇਰ ਨੂੰ, ਤੁਸਾਂ ਸ਼ੇਰਾਂ ਦੀ ਤਰ੍ਹਾਂ ਜੀਣਾ ਹੈ,

ਉਹਨਾਂ ਦੀਆਂ ਜਾਤਾਂ ਖਤਮ ਕਰਕੇ ਨਵਾਂ ਨਾਮ ਦਿੱਤਾ ਸਿੰਘ ਖਾਲਸਾ ਤੇ ਨਾਲੇ ਹਦਾਇਤ ਕੀਤੀ ਕਿ ਖਾਲਸਾ ਕੌਣ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਆਪਣਾ ਰੂਪ ਕਿਹਾ ਤੇ ਖਾਲਸੇ ਵਿਚ ਕਿਹੜੇ ਗੁਣ ਹੋਣੇ ਚਾਹੀਦੇ ਨੇ ਸਤਿਗੁਰਾਂ ਨੇ ਰਹਿਤਨਾਮਿਆਂ ਵਿਚ ਇਸ ਤਰ੍ਹਾਂ

ਪ੍ਰਧਾਨਗੀ ਦਿੱਤੀ। ਇਹਦੇ ਇਹੋ ਕਾਰਨ ਹੈ ਕਿ ਇਹ ਜਾਤ ਪਾਤ ਊਚ ਨੀਚ ਪਰਮਾ ਵਹਿਮਾਂ ਤੋਂ ਉੱਤੇ ਹੈ। ਕੋਈ ਵੀ ਇਨਸਾਨ ਕਿਸੇ ਵੀ ਜਾਤ ਦਾ ਕਿਸੇ ਵੀ ਮਜ਼ਹਬ ਦਾ ਉਹ ਅੰਮ੍ਰਿਤ ਛਕ ਕੇ ਸਿੰਘ ਸੱਜ ਸਕਦਾ। ਰਹਿਤਾਂ ਵਿੱਚ ਪੂਰਾ ਰਹਿ ਕੇ ਉਹ ਖਾਲਸਾ ਸੱਜ ਸਕਦਾ। ਤੋ ਖਾਲਸੇ ਦੇ ਗੁਣ ਰਹਿਤਨਾਮਿਆਂ ਵਿੱਚ ਇਸ ਤਰ੍ਹਾਂ ਬਿਆਨ

ਜਿਹੜਾ ਲੜਾਈ ਦੇ ਮੈਦਾਨ ਵਿੱਚ ਪਿੱਠ ਨਾ ਦਿਖਾਵੇ, ਛਾਤੀ ਤੇ ਜ਼ਖਮ ਸਹੇ, ਸ਼ਸਤਰ ਸਹੇ, ਧਰਮ ਵਾਸਤੇ ਜਦ ਲੜ ਰਿਹਾ ਹੋਵੇ ਤੇ ਪਿੱਠ ਨਾ ਦਿਖਾਵੇ ਉਹ

ਹਰੀ ਅਸ ਹਰੀ ਦਾ ਜਸ ਸੁਣਦੇ ਹਾਂ, ਗੱਲਾਂ ਬਾਤਾਂ ਕਰੇ ਜਿਹੜਾ ਨਿਰਧਨ ਗਰੀਬ ਨੂੰ ਦੇਖ ਕੇ ਪਰਾ ਨਿਕਲ ਜਾਵੇ, ਕਿਸੇ ਗਰੀਬ ਨੂੰ ਕੋਲ ਨਾ ਬਿਠਾਵੇ। ਸਾਹਿਬ ਜੀ ਕਹਿੰਦੇ ਨੇ ਸੋ ਤਨਖਾਈਆ ਮੂਲ ਕਹਾ, ਸੰਗਤ ਵਿਚ ਜਾ ਕੇ ਜਿਹੜਾ ਬੁਰੀ ਨਿਗਾਹ ਔਰ ਚਿੱਤ ਵਿਚ ਬੁਰਾਈ ਰੱਖੇ, ਕੀਰਤਨ ਸੁਣਦੇ ਆ ਜਿਹੜਾ ਗੱਲਾਂ ਬਾਤਾਂ ਕਰੇ, ਨਿਰਧਨ ਨੂੰ ਜਿਹੜਾ ਆਸਰਾ ਨਾ ਦੇਵੇ। ਸਾਹਿਬ ਜੀ ਕਹਿੰਦੇ ਨੇ

ਜਿਹੜੀਆਂ ਧੀਆਂ ਭੈਣਾਂ ਮਾਵਾਂ ਭੈਣਾਂ ਸੰਗਤ ਵਿਚ ਆਣ ਤੇ ਜਿਹੜਾ ਉਹਨਾਂ ਨੂੰ ਭੈੜੀ ਦ੍ਰਿਸ਼ਟੀ ਨਾਲ ਦੇਖੇਗਾ, ਸਾਹਿਬ ਜੀ ਕਹਿੰਦੇ ਨੇ ਉਹ ਸਿੱਖ ਕਿਵੇਂ ਹੋ ਸਕਦਾ, ਉਹ ਤੇ ਅਪਰਾਧੀ ਹੈ। ਤੇ ਇਹ ਵੀ ਕਿਹਾ ਸਿੱਖ ਹੋਏ ਜੋ ਕਰੇ ਕ੍ਰੋਧ, ਕੰਨਿਆ ਮੂਲ ਨਾ ਦੇਵੇ ਸੋਧ। ਜਿਹੜਾ ਸਿੱਖ ਹੋ ਕੇ ਕ੍ਰੋਧੀ ਹੋਵੇ ਉਹਦੇ ਘਰ ਤੇ ਕੰਨਿਆ ਦਾ ਰਿਸ਼ਤਾ ਵੀ ਨਹੀਂ ਦੇਣਾ ਚਾਹੀਦਾ, ਕਿਉਂਕਿ ਜਿਹੜਾ ਸਿੱਖ ਹੈ ਖਾਲਸਾ ਹੈ ਉਹ ਤਾਂ ਵਿਕਾਰਾਂ ਤੋਂ ਉੱਤੇ ਹੈ, ਤੇ ਜਿਹਦੇ ਵਿੱਚ ਵਿਕਾਰ ਨੇ ਉਹ ਨਾ ਸਿੱਖ ਹੋ ਸਕਦਾ।

ਇਹ ਕੇਸਰੀ ਨਿਸ਼ਾਨ ਚੁਲਾਣਾ ਸੀ ਇਹਦੇ ਸਦਕਾ ਹਿੰਦੁਸਤਾਨ ਨੂੰ ਦੁਬਾਰਾ ਇਸ ਰਸਤੇ ਤੋਂ ਕੋਈ ਲੁੱਟ ਨਾ ਸਕਿਆ ਕਿਉਂਕਿ ਜਿਹੜੇ ਇਤਿਹਾਸ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਹਿੰਦੁਸਤਾਨ ਨੂੰ ਜਦੋਂ ਵੀ ਲੁੱਟਿਆ ਗਿਆ ਦਰਾ ਖੈਬਰ ਦੇ ਪਾਸੋਂ ਆ ਕੇ ਹੀ ਲੁੱਟਿਆ ਗਿਆ ਚਾਹੇ ਅਹਿਮਦ ਸ਼ਾਹ ਅਬਦਾਲੀ ਸੀ ਜਾਂ ਤੈਮੂਰ ਲੰਗ ਸੀ ਜਾਂ ਕੋਈ ਹੋਰ ਜਿਸ ਵੇਲੇ ਹਰੀ ਸਿੰਘ ਜੀ ਨੇ ਦਰਾ ਖੈਬਰ ਕਬਜ਼ਾ ਕੀਤਾ ਉਸ ਵੇਲੇ ਦੀ ਗੱਲ

ਇਹ ਹਰੀ ਸਿੰਘ ਨਲੂਆ ਕੌਣ ਹੈ ਜਿਹਨੇ ਪਠਾਣਾ ਦੀ ਧਰਤੀ ਤੇ ਆ ਕੇ ਕਬਜ਼ਾ ਕੀਤਾ? ਕਿਉਂਕਿ ਪਠਾਣਾ ਨੂੰ ਅੱਜ ਤੱਕ ਕੋਈ ਹਰਾ ਨਹੀਂ ਸਕਿਆ। ਇਹ ਸੁਣ ਕੇ ਗੁਲ ਖਾਨ ਕਹਿਣ ਲੱਗਾ।

ਸਿੰਘ ਕਹਿਣ ਲੱਗੇ, ਬੀਬੀ ਕੋਈ ਜ਼ਰੂਰੀ ਕੰਮ ਹੈ। ਕਹਿਣ ਲੱਗੀ ਹਾਂ। ਇੱਕ ਸਿੰਘ ਕਹਿਣ ਲੱਗਾ, ਤੂੰ ਇੱਥੇ ਖੜੀ ਹੋ, ਮੈਂ ਪੁੱਛ ਕੇ ਆ ਗਿਆ। ਥੋੜੀ ਦੇਰ ਬਾਅਦ ਪਹਿਰੇਦਾਰ ਸਿੰਘ ਵਾਪਸ ਆਇਆ। ਕਹਿਣ ਲੱਗਾ, ਬਾਨੋ ਤੰਬੂ ਅੰਦਰ ਚਲੀ ਜਾ, ਹਰੀ ਸਿੰਘ ਨਲਵਾ ਇੰਤਜ਼ਾਰ ਕਰਦੇ ਨੇ।

ਇਹਦੇ ਕੋਲ ਕਟਾਰ ਹੈ। ਤਾਂ ਪਹਿਲਾ ਸਿੰਘ ਕਹਿਣ ਲੱਗਾ, ਫਿਰ ਕੀ ਹੋ ਗਿਆ, ਸਿੱਖ ਦੇ ਘਰ ਦੁਸ਼ਮਣ ਹਥਿਆਰ ਲੈ ਕੇ ਆਵੇ ਤਾਂ ਵੀ ਜੀ ਆਇਆਂ ਨੂੰ, ਜਾ ਬਾਨੋ ਅੰਦਰ ਲੰਘ ਜਾ। ਤੰਬੂ ਵਿਚ ਬਾਨੋ ਦਾਖਲ ਹੋਈ, ਜਾਂਦੇ ਆਖਿਆ ਸਰਦਾਰ ਜੀ ਸਤਿ ਸ੍ਰੀ ਅਕਾਲ। ਹਰੀ ਸਿੰਘ ਜੀ ਕਹਿਣ ਲੱਗੇ, ਆ ਬਾਨੋ ਸਤਿ ਸ੍ਰੀ ਅਕਾਲ। ਬਾਨੋ ਕਹਿਣ ਲੱਗੀ, ਮੈਂ ਕੁਝ ਪੁੱਛਣਾ। ਪਹਿਲੀ ਗੱਲ, ਤੁਸਾਂ ਦਰਾ ਖੈਬਰ ਤੇ ਕਬਜ਼ਾ ਕਿਉਂ ਕੀਤਾ? ਹਰੀ ਸਿੰਘ ਕਹਿਣ ਲੱਗੇ, ਬਾਨੋ ਆਪਣੇ ਘਰ ਦੀ ਰੱਖਿਆ ਕਰਨ ਦਾ ਹੱਕ ਇਨਸਾਨ ਨੂੰ ਹੈ ਜਾਂ ਨਹੀਂ? ਬਾਨੋ ਕਹਿਣ ਲੱਗੀ, ਹੈ। ਤੇ ਹਰੀ ਸਿੰਘ ਜੀ ਕਹਿਣ ਲੱਗੇ, ਇਹ ਸਾਡਾ ਘਰ ਹੈ, ਪੰਜਾਬ ਹਿੰਦੁਸਤਾਨ। ਹਿੰਦੁਸਤਾਨ ਤੇ ਜਿੰਨੇ ਵੀ ਹਮਲੇ ਹੋਏ ਨੇ ਇਸੇ ਰਸਤੇ ਤੋਂ ਹੋਏ ਨੇ, ਤੇ ਅੱਜ ਅਸਾਂ ਇੱਥੇ ਕੇਸਰੀ ਨਿਸ਼ਾਨ ਸਾਹਿਬ ਇਸ ਵਾਸਤੇ ਝੁਲਾਇਆ ਹੈ ਕਿ ਇਸ ਰਸਤੇ ਆ ਕੇ ਕੋਈ ਦੁਬਾਰਾ ਹਿੰਦੁਸਤਾਨ ਨੂੰ, ਪੰਜਾਬ ਨੂੰ ਲੁੱਟ ਨਾ ਸਕੇ। ਇਹ ਤਾਂ ਕੋਈ ਮਾੜਾ ਕੰਮ ਨਹੀਂ। ਬਾਨੋ ਕਹਿਣ ਲੱਗੀ, ਫਿਰ ਇਹ ਦੱਸੋ, ਤੁਸੀਂ ਹਾਰਦੇ ਨੇ, ਜਿੱਤਦੇ ਜਾਂਦੇ ਹੋ, ਇਹਦਾ ਕੀ ਕਾਰਨ ਹੈ? ਹਰੀ ਸਿੰਘ ਕਹਿਣ ਲੱਗੇ, ਬਾਨੋ ਇਸ ਵਾਸਤੇ ਕਿਉਂਕਿ ਅਸੀਂ ਆਪਣੇ ਵਾਸਤੇ ਨਹੀਂ ਲੜਦੇ, ਦੁਨੀਆਂ ਵਾਸਤੇ ਲੜਦੇ ਹਾਂ। ਪੱਲੇ ਸੱਚ ਹੈ, ਕਲਗੀਆਂ ਵਾਲੇ ਦਾ ਅੰਮ੍ਰਿਤ ਛਕਿਆ ਹੈ, ਇਸ ਵਾਸਤੇ ਅਸੀਂ ਕਦੀ ਹਾਰਦੇ ਨਹੀਂ। ਗੱਲਾਂ ਤੇ ਬੜੀਆਂ ਹੋਈਆਂ, ਅਖੀਰ ਬਾਨੋ ਤੇ ਐਸਾ ਅਸਰ ਹੋਇਆ, ਕਹਿਣ ਲੱਗੀ ਹਰੀ ਸਿੰਘ ਜੀ, ਮੇਰੀ ਇੱਛਾ ਹੈ ਅਗਰ ਮੇਰਾ ਕੋਈ ਪੁੱਤਰ ਹੋਵੇ ਤੇ ਹਰੀ ਸਿੰਘ ਨਲੂਏ ਵਰਗਾ ਹੋਵੇ। ਹਰੀ ਸਿੰਘ ਕਹਿਣ ਲੱਗੇ, ਬਾਨੋ ਸ਼ਕਲ ਕਿਹੋ ਜਿਹੀ ਵੀ ਹੋਵੇ, ਪੁੱਤਰ ਨੇਕ ਹੋਣਾ ਚਾਹੀਦਾ, ਧਰਮੀ ਹੋਣਾ ਚਾਹੀਦਾ, ਜਿਹੜਾ

ਬਾਨੋ ਦੇ ਸਿਰ ਤੇ ਜਦ ਪਾਇਆ ਤੇ ਹਰੀ ਸਿੰਘ ਜੀ ਹੁਣ ਆਪ ਅੱਗੇ ਹੋਏ, ਬਾਨੋ ਦੇ ਕੋਲ ਪਹੁੰਚੇ ਨੇ ਔਰ ਹੱਥ ਜੋੜ ਕੇ ਬਾਨੋ ਦੇ ਪੈਰਾਂ ਤੇ ਆਪਣਾ ਸਿਰ ਰੱਖ ਦਿੱਤਾ। ਕਹਿਣ ਲੱਗੇ, ਬਾਨੋ ਤੈਨੂੰ ਹਰੀ ਸਿੰਘ ਨਲੂਏ ਵਰਗਾ ਪੁੱਤਰ ਚਾਹੀਦਾ ਸੀ, ਲੈ ਫਿਰ ਅੱਜ ਤੂੰ ਹਰੀ ਸਿੰਘ ਨਲੂਆ ਤੇਰਾ ਪੁੱਤਰ ਹੋਇਆ ਤੇ ਤੂੰ ਹਰੀ ਸਿੰਘ ਨਲੂਏ ਦੀ ਧਰਮ ਦੀ ਮਾਂ ਹੈ। ਜਦ ਇਹ ਕਿਹਾ ਤੇ ਬਾਨੋ ਜਾਰ ਜਾਰ ਰੋਣ ਲੱਗ ਪਈ, ਆਸੂ ਨਹੀਂ ਰੁਕਦੇ, ਪੈਰਾਂ ਤੇ ਸਿਰ ਰੱਖਿਆ ਹਰੀ ਸਿੰਘ ਨਲੂਏ ਨੇ ਤੇ ਕਹਿ ਰਿਹਾ, ਬਾਨੋ ਤੂੰ ਮੇਰੀ ਮਾਂ ਹੈ, ਲੈ ਹਰੀ ਸਿੰਘ ਹੁਣ ਤੇਰਾ ਪੁੱਤਰ। ਤੇ ਬਾਨੋ ਜਿਹਦਾ ਰੋਣਾ ਨਹੀਂ ਰੁਕ ਰਿਹਾ, ਮੋਢਿਆਂ ਤੋਂ ਫੜ ਕੇ ਹਰੀ ਸਿੰਘ ਨੂੰ ਉਠਾਇਆ ਤੇ ਰੋਂਦੀ ਹੋਈ ਕਹਿਣ ਲੱਗੀ, ਹਰੀ ਸਿੰਘ ਜਿਸ ਕੌਮ ਵਿੱਚ ਤੇਰੇ ਵਰਗੇ ਸਰਦਾਰ ਹੋ ਉਹ ਕੌਮਾਂ ਕਦੀ ਖਤਮ ਨਹੀਂ ਹੁੰਦੀਆਂ। ਮੈਂ ਸਿੱਖ ਨਹੀਂ ਪਰ ਅੱਜ ਮੇਰਾ ਸਿਰ ਮਾਣ ਨਾਲ ਉੱਚਾ ਹੋ ਗਿਆ ਕਿ ਮੇਰਾ ਪੁੱਤਰ ਹਰੀ ਸਿੰਘ ਨਲੂਆ ਹੈ। ਧੰਨ ਹੈ ਹਰੀ ਸਿੰਘ ਤੂੰ, ਧੰਨ ਤੇਰਾ ਗੁਰੂ, ਧੰਨ ਉਹਦੀ ਸਿੱਖਿਆ। ਕਹਿੰਦੀ ਹੋਈ ਇਹ ਬਾਨੋ ਭਰੇ ਹੋਏ ਮਨ ਦੇ ਨਾਲ ਉਸ ਤੰਬੂ ਵਿੱਚ ਬਾਹਰ ਨਿਕਲ ਗਈ ਤੇ ਸੋਚਦੀ ਜਾ ਰਹੀ ਹੈ ਜੇ ਇਹ ਸਿੱਖ ਹੈ ਤੇ ਇਹਨਾਂ ਦਾ ਗੁਰੂ ਕਿਹੋ ਜਿਹਾ ਹੋਵੇ। ਸਾਧ ਸੰਗਤ, ਕਲਗੀਧਰ ਪਾਤਸ਼ਾਹ ਨੇ ਇਹ ਜਿਹੜੀਆਂ ਰਹਿਤਾਂ ਦਿੱਤੀਆਂ ਨੇ ਸਾਨੂੰ ਇਸੇ ਵਾਸਤੇ, ਇਹ ਇਨਸਾਨ ਤੇਰਾ ਜੀਵਨ ਉੱਚਾ ਹੋਵੇ, ਇਹੋ ਜਿਹਾ ਜੀਵਨ ਜੀ ਕਿ ਤੇਰੇ ਜੀਵਨ ਵੱਲ ਦੇਖ ਕੇ ਲੋਕ ਕਹਿਣ ਅਗਰ ਜੀਵਨ ਹੋਵੇ ਕਿਸੇ ਦਾ ਤਾਂ ਇਸ ਵਰਗਾ ਹੋਵੇ। ਤੇ ਜਿਹਦਾ ਜੀਵਨ ਉੱਚਾ ਨਹੀਂ ਉਹ ਧਰਮ ਵਿੱਚ ਪੱਕਾ ਨਹੀਂ, ਜਿਹਦਾ ਧਰਮ ਨਹੀਂ, ਜਿਹਦਾ ਕੋਈ ਦੀਨ ਅਮਾਨ ਨਹੀਂ ਉਹ ਕਿਸੇ ਦਾ ਭਲਾ ਨਹੀਂ ਕਰ ਸਕਦਾ।

ਅਤੇ ਸ਼ਰਾਬ ਵਗੈਰਾ ਜਿੰਨੇ ਵੀ ਨਸ਼ੇ ਨੇ ਇਹਨਾਂ ਤੋਂ ਦੂਰ ਰਹਿਣਾ। ਜਿਹੜਾ ਨਸ਼ੇ ਕਰਦਾ ਉਹ ਸਿੱਖ ਨਹੀਂ ਹੋ ਸਕਦਾ। ਵੈਸੇ ਵੀ ਅੱਜ ਤੇ ਡਾਕਟਰ ਵੀ ਸਾਇੰਸਦਾਨ ਵੀ ਕਹਿੰਦੇ ਨੇ ਕਿ ਇਹ ਜਿਹੜਾ ਤੰਬਾਕੂ ਹੈ, ਇਹ ਜਿਹੜੇ ਨਸ਼ੇ ਨੇ, ਇਹ ਜਿਹੜੀ ਸ਼ਰਾਬ ਹੈ, ਇਹ ਸਰੀਰ ਨੂੰ ਖਤਮ ਕਰਦੇ ਨੇ। ਧਰਮ ਕੋਈ ਵੀ ਹੈ, ਸਾਰਿਆਂ ਦਾ ਮਕਸਦ ਇਹੋ ਹੀ ਹੈ ਕਿ ਇਨਸਾਨ ਦਾ ਜੀਵਨ ਉੱਚਾ ਹੋਵੇ, ਉਹ ਇਹੋ ਜਿਹਾ ਜੀਵਨ ਜੀਵੇ ਕਿ ਉਹਨੂੰ ਸਵਰਗ ਲੱਭਣ ਦੀ ਲੋੜ ਨਾ ਪਵੇ, ਇਹ ਦੁਨੀਆ ਹੀ ਸਵਰਗ ਬਣ ਜਾਵੇ। ਤੋ ਵਿਸਾਖੀ ਦਾ ਇਹ ਗੁਰਪੁਰਬ, ਜਿਸ ਦਿਨ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ, ਇਸੇ ਵਾਸਤੇ ਸਾਜਿਆ ਸੀ ਕਿ ਜਾਤਾਂ ਪਾਤਾਂ ਊਚ ਨੀਚ ਖਤਮ ਹੋ ਜਾਏ ਔਰ ਅਣਖ ਵਾਲਾ ਜੀਵਨ